ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਕਹਿਣ ਲੱਗੇ ਸੱਜਣਾ ਜਦੋਂ ਤੂੰ ਇੱਕ ਉਂਗਲ ਕਿਸੇ ਵੱਲ ਕਰਦਾ ਨਾ, ਬਾਕੀ ਚਾਰ ਉਂਗਲਾਂ ਤੇਰੇ ਆਪਣੇ ਵੱਲ ਹੁੰਦੀਆਂ ਨੇ, ਦੂਜੇ ਦੇ ਔਗਣ ਚ ਤਾਰਨ ਤੋਂ ਪਹਿਲਾਂ ਇਹ ਵੇਖ ਕੇ ਕਿਤੇ ਇਹ ਔਗਣ ਮੇਰੇ ਵਿੱਚ ਤੇ ਨਹੀਂ। ਉਹਨਾਂ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਦਾ ਬਰੀਕ ਹੈ, ਕਾਲੇ ਲਿਖ ਨਾ ਲੇਖ, ਦੂਜੇ ਦੇ ਪ੍ਰਤੀ ਮਾੜੀ ਭਾਵਨਾ ਨਾ ਰੱਖ, ਦੂਸਰੇ ਦੀਆਂ ਬੁਰਾਈਆਂ ਨੂੰ ਔਗਣਾਂ ਨੂੰ ਚਿਤਾਰਨਾ। ਕਹਿਣ ਲੱਗੇ ਆਪ ਨੇੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਅੱਜ ਵੇਖੋ ਇੱਕ ਲੀਡਰ ਦੂਜੇ ਲੀਡਰ ਦੀ ਵਿਰੋਧਤਾ ਕਰਦਾ, ਇੱਕ ਧਾਰਮਿਕ ਆਗੂ ਦੂਸਰੇ ਧਾਰਮਿਕ ਆਗੂ ਦੇ ਵਿਰੋਧ ਵਿੱਚ ਖੜਾ, ਪਰ ਜਿਹੜੇ ਉਹ ਵਿਰੋਧ ਕਰ ਰਹੇ ਹੁੰਦੇ ਨੇ ਉਹਨਾਂ ਵਿੱਚ ਉਹੀਓ ਔਗਣ ਆਪਾਂ ਵੇਖਦੇ ਹਾਂ ਕਿ ਮੌਜੂਦ ਹੁੰਦੇ ਨੇ। ਪਰ ਪਰਮਾਤਮਾ ਹਮੇਸ਼ਾ ਸਾਡੇ ਔਗਣਾਂ ਨੂੰ ਵੇਖ ਕੇ ਅਸੀਂ ਅਕਿਰਤ ਘਾਣਾ, ਉਹ ਅਕਿਰਤ ਘਣਾਂ ਨੂੰ ਵੀ ਪਾਲਦਾ। ਗੁਰੂ ਦਾ ਵੀ ਇਹ ਬਿਰਧ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋ ਪਰ ਕਰ ਜੋ ਹੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਮੇਰਾ ਗੁਰੂ ਬਖਸ਼ੰਦ ਹੈ, ਪੈਸੇ ਪੇਖ ਔਗਣ ਕਹੇ ਨਾ ਕਾਹੂ ਸਤਿਗੁਰ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਜਿਉਂ ਜਨਨੀ ਸੁੱਤ ਜਾਣ ਪਾਲਤੀ, ਰਾਖੈ ਨਦਰ ਮਝਾਰ ਅੰਤਰ ਬਾਹਰ, ਮੁਖ ਦੇ ਗਿਰਾਸ ਖਿਨ ਖਿਨ ਪਹੁੰਚਾਰ, ਕਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਪ੍ਰਭੂ ਭਗਤਾਂ ਨੇ ਜਦੋਂ ਅਰਦਾਸ ਕੀਤੀ ਮਾਲਕ ਅੱਗੇ, ਕਹਿਣ ਲੱਗੇ ਜੈਸਾ ਬਾਲਕ ਭਾਏ ਸਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਪ੍ਰਭੂ ਭਗਤਾਂ ਨੇ ਜੋਦੜੀ ਕੀਤੀ, ਕਹਿਣ ਲੱਗੇ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਕੀਤ ਨਾ ਰਾਕਸ ਤੇਤੇ, ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਹੇ ਮੇਰੇ ਮਾਲਕ, ਤੂੰ ਸਾਡਾ ਮਾਤਾ ਪਿਤਾ, ਅਸੀਂ ਤੇਰੇ ਬੱਚੇ ਹਾਂ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਰਕ, ਸਹਿਜੇ ਸਹਿਜ ਖਲਾਏਂਦਾ, ਨਹੀਂ ਕਰਦਾ ਆਲਕ। ਕਹਿਣ ਲੱਗੇ ਔਗਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਪ੍ਰਭੂ ਤਾਂ ਗੱਲ ਨਾਲ ਲਾਉਂਦਾ, ਔਗਣਾਂ ਨੂੰ ਨਹੀਂ ਚਿਤਾਰਦਾ, ਮੋਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਉਹ ਪਰਮਾਤਮਾ ਇਹੋ ਜਿਹਾ ਮਾਤਾ ਪਿਤਾ ਹੈ ਕਿ ਜਿਵੇਂ ਬੱਚੇ ਅਨੇਕਾਂ ਔਗਣ ਕਰਕੇ ਮਾਤਾ ਪਿਤਾ ਦੇ ਕੋਲ ਆ ਜਾਣ, ਤੇ ਮਾਤਾ ਪਿਤਾ ਫਿਰ ਵੀ ਉਹਨਾਂ ਬੱਚਿਆਂ ਨੂੰ ਆਪਣੇ ਗਲਾਂ ਦੇ ਨਾਲ ਲਾ ਲੈਂਦੇ ਨੇ। ਸਾਹਿਬ ਕਹਿੰਦੇ ਮੇਰੇ ਪਰਮਾਤਮਾ ਦਾ ਇਸ ਤਰ੍ਹਾਂ ਦਾ ਬਿਰਧ ਹੈ, ਇਸ ਤਰ੍ਹਾਂ ਦਾ ਸੁਭਾਅ ਹੈ ਕਿ ਉਹ ਸਾਨੂੰ ਮਾਤਾ ਪਿਤਾ ਵਾਂਗ ਸਾਡੀ ਪ੍ਰਤਪਾਲਣਾ ਕਰਦਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ

0: ਹੁਣ ਸਾਡਾ ਬਚਪਨ, ਜਵਾਨੀ, ਜੋਬਨ ਸਭ ਕੁਝ ਲੰਘ ਗਿਆ। ਅਸੀਂ ਕੁਝ ਵੀ ਚੰਗਾ ਕਰਮ ਨਹੀਂ ਕਰ ਸਕੇ। ਕਿਉਂ? ਕਿਉਂਕਿ ਜਾਰ ਜੀਵਨ ਜੋਬਨ ਗਿਆ, ਕਿਸ ਕੀਆ ਨਾ ਨੀਕਾ। ਇਹ ਜਿਹੜਾ ਜੀਵਨ ਬੜਾ ਨਿਰਮੋਲਕ ਸੀ, ਇਹ ਜੀਰਾ ਨਿਰਮੋਲਕੋ ਕੌਡੀ ਲੱਗ ਮੀਕਾ। ਕਹਿੰਦੇ ਵੇਖੋ ਕੌਡੀਆਂ ਦੇ ਭਾਅ ਅਸੀਂ ਇਹਨੂੰ ਰੋਲ ਦਿੱਤਾ। ਉੱਥੇ ਉਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਹੇ ਪ੍ਰਭੂ, ਜਦੋਂ ਮੈਂ ਵੇਖਦਾ ਤੂੰ ਹਰ ਥਾਂ ਤੇ ਵਿਆਪਕ ਹੈ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਤੇ ਅਰਦਾਸ ਕੀ ਕੀਤੀ, ਤੁਮ ਸਮਸਰ ਨਾਹੇ ਦਿਆਲ ਮੋਹੇ ਸਮਸਰ ਪਾਪੀ। ਤੇਰੇ ਵਰਗਾ ਕੋਈ ਦਿਆਲੂ ਨਹੀਂ ਤੇ ਸਾਡੇ ਵਰਗਾ ਕੋਈ ਪਾਪੀ ਨਹੀਂ। ਮਾਧੋ ਹਮ ਐਸੇ ਤੂੰ ਐਸਾ, ਤੂੰ ਇਹੋ ਜਿਹਾ ਤੇ ਅਸੀਂ ਇਹੋ ਜਿਹਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹੇ ਪ੍ਰਭੂ ਜੀ, ਤੇਰੇ ਵਰਗਾ ਕੋਈ ਦਿਆਲੂ ਨਹੀਂ ਤੇ ਸਾਡੇ ਵਰਗਾ ਕੋਈ ਪਾਪੀ ਨਹੀਂ। ਅਸੀਂ ਤੇਰੇ ਤੇ ਭਰੋਸਾ ਰੱਖ ਕੇ ਆਏ ਹਾਂ, ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਗੋਦ ਵਿੱਚ ਪਾ ਕੇ ਲਾਡ ਲਡਾਉਂਦੇ ਨੇ। ਸਭ ਕਹਿੰਦੇ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੁੱਲੈ ਚੂਕੈ ਬਾਰਕ ਤੂੰ ਹਰ ਪਿਤਾ ਮਾਇਆ। ਤੂੰ ਸਾਡਾ ਪਿਤਾ ਹੈ, ਤੂੰ ਸਾਡੀ ਮਾਂ ਹੈ, ਤੇਰੇ ਨਾਲ ਤਾਂ ਸਾਰੇ ਰਿਸ਼ਤੇ ਜੋੜੇ ਜਾ ਸਕਦੇ ਨੇ। ਵੇਖੋ ਪਰਮਾਤਮਾ ਨੂੰ ਮਿੱਤਰ ਵੀ ਕਿਹਾ, ਜਾਂਕਾ ਮੀਤ ਸਾਜਨ ਹੈ ਸਮੀਆਂ, ਤੇ ਜਨ ਕੋ ਕਉ ਕਾਂਕੀ ਕਮੀਆਂ। ਪਰਮਾਤਮਾ ਨਾਲ ਮਹਿਬੂਬ ਤੇ ਮਹਿਬੂਬਾ ਵਾਲਾ ਰਿਸ਼ਤਾ ਵੀ ਜੋੜਿਆ। ਕਹਿ ਦਿੱਤਾ ਹਰ ਮੇਰਾ ਪਿਰ ਹਉ ਹਰ ਕੀ ਬਹੁਰੀਆ। ਭਗਤ ਕਬੀਰ ਸਾਹਿਬ ਕਹਿਣ ਲੱਗੇ ਮਾਲਕ ਜੀ, ਹਮ ਤੁਮ ਬੀਚ ਪਇਓ ਨਹੀਂ ਕੋਈ, ਤੁਮ ਐ ਸੋ ਕੰਤ ਨਾਰ ਹਮ ਸੋਈ। ਪਤੀ ਤੇ ਪਤਨੀ ਵਾਲਾ ਰਿਸ਼ਤਾ ਵੀ ਜੋੜ ਲਿਆ, ਇੱਥੇ ਤੱਕ ਕਿ ਤੇ ਅਸੀਂ ਤੇਰੇ ਗੁਲਾਮ ਦਾਸ ਹਾਂ। ਕਹੋ ਕਬੀਰ ਗੁਲਾਮ ਘਰ ਕਾ, ਜੀਆਏ ਭਾਵੇਂ ਮਾਰ, ਭਾਵੇਂ ਜਿਉਂਦਾ ਰੱਖ ਲੈ ਤੇ ਭਾਵੇਂ ਮਾਰ ਲੈ, ਤੂੰ ਸਾਡਾ ਮਾਲਕ ਤੇ ਅਸੀਂ ਤੇਰੇ ਮੁੱਲ ਖਰੀਦੇ ਹੋਏ ਲਾਲੇ ਗੋਲੇ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਸਭ ਕਹਿਣ ਲੱਗੇ ਪਰਮਾਤਮਾ ਮਾਤਾ ਪਿਤਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਸਦਾ ਰੱਖਦਾ, ਭਾਵ ਸਦਾ ਬਚਾ ਲੈਂਦਾ।
1: ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵਾ।
0: ਜਿਹੜੇ ਜੀਵ ਵੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣ, ਉਹਨਾਂ ਦੇ ਹਿਰਦੇ ਘਰ ਵਿੱਚ ਸੁੱਖ ਪ੍ਰਗਟ ਹੁੰਦਾ, ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹਨਾਂ ਦੇ ਜੀਵਨ ਵਿੱਚ ਸਹਿਜ ਤੇ ਅਡੋਲਤਾ ਪ੍ਰਗਟ ਹੋ ਜਾਂਦੀ। ਐਸਾ ਆਨੰਦ ਆਉਂਦਾ ਕਿ ਫਿਰ ਕਦੇ ਵੀ ਉਹ ਜੀਵਨ ਵਿੱਚ ਦੁਖੀ ਨਹੀਂ ਹੁੰਦੇ। ਇੱਥੇ ਤੱਕ ਕਿ ਉਹਨਾਂ ਦੀ ਸਿਮਰਨ ਵਾਲੀ ਬੰਦਗੀ ਵਾਲੀ ਜਿਹੜੀ ਘਾਲ ਕਮਾਈ ਹੈ ਉਹ ਵੀ ਪੂਰਨ ਹੋ ਜਾਂਦੀ ਹੈ, ਥਾਂ ਪੈ ਜਾਂਦੀ ਹੈ। ਪਰਮਾਤਮਾ ਦਾ ਇਹ ਬਿਰਧ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਲ ਹੈ। ਉਹ ਇੱਕ ਤਿਲ ਜਿੰਨੀ ਵੀ ਸਾਡੀ ਘਾਲ, ਭਾਵੇਂ ਇੱਕ ਵਾਰ ਵਾਹਿਗੁਰੂ ਕਹੀਏ, ਭਾਵੇਂ ਇੱਕ ਛਿੰਨ ਜਿੰਨਾ ਸਮਾਂ ਸ਼ੁਭ ਕਰਮ ਕਰੀਏ, ਕਹਿੰਦੇ ਉਹ ਇੱਕ ਖਿੰਨ ਜਿੰਨੀ ਵੀ ਘਾਲ ਕਮਾਈ ਸਾਡੀ ਅਜਾਈ ਨਹੀਂ ਜਾਣ ਦਿੰਦਾ, ਸਗੋਂ ਪੂਰਨ ਭਈ ਸੇਵ ਉਹਨਾਂ ਦੀ ਇਹ ਸੇਵਾ, ਇਹ ਘਾਲ ਕਮਾਈ ਥਾਂ ਪੈ ਜਾਂਦੀ ਹੈ, ਉਹ ਜੀਵਨ ਮਨੋਰਥ ਵਿੱਚ ਸਫਲ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਤੇ ਗੁਰੂ ਦਾ ਇਹ ਬਿਰਧ ਹੈ। ਵੇਖੋ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਬਾਲਕ ਹਰਗੋਬਿੰਦ ਜੀ ਪ੍ਰਗਟ ਹੋਏ, ਉਹਨਾਂ ਦੇ ਉੱਪਰ ਬਾਬਾ ਪ੍ਰਿਥੀ ਚੰਦ ਨੇ ਕਿੰਨੇ ਹਮਲੇ ਕਰਵਾਏ। ਕਦੇ ਗੁਰੂ ਕੀ ਵਡਾਲੀ ਵਿਖੇ ਸਪੇਰਾ ਭੇਜਿਆ, ਪਰ ਉੱਥੇ ਵੀ ਬਾਲਕ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਸੋਧਾਈ ਨੂੰ ਕਿਹਾ ਕਿ ਤੂੰ ਅਸਥਨਾ ਨਾਲ ਜ਼ਹਿਰ ਲਾ ਕੇ ਬੱਚੇ ਨੂੰ ਦੁੱਧ ਪਿਆਉਣਾ। ਤੇ ਉੱਥੇ ਵੀ ਵੇਖੋ ਜ਼ਹਿਰ ਦਾ ਉਲਟਾ ਅਸਰ ਫਤੋਦਾਈ ਨੂੰ ਹੋਇਆ, ਬਾਲਕ ਦੇ ਉੱਪਰ ਮਾਲਕ ਦੀ ਇੰਨੀ ਕਿਰਪਾ ਸੀ। ਜੇ ਇੱਕ ਬ੍ਰਾਹਮਣ ਰਸੋਈਆ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲਕ ਨੂੰ ਖਵਾਉਣ ਦਾ ਯਤਨ ਕਰਦਾ, ਉਹਦੇ ਪੇਟ ਵਿੱਚ ਐਸਾ ਸੂਲ ਉੱਠਿਆ ਕਿ ਉਹ ਉੱਥੇ ਹੀ ਮਰ ਗਿਆ। ਤੇ ਉਦੋਂ ਮੇਰੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸਨ, ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜੇ ਬਾਲਕ ਤੇ ਚੇਚਕ ਨਿਕਲੀ ਤੇ ਉਦੋਂ ਵੀ ਸ਼ੁਕਰਾਨਾ ਹੀ ਕੀਤਾ, ਸੀਤਲਾ ਤੇ ਰਾਖਿਆ ਬਿਉਹਾਰੀ। ਪ੍ਰਭੂ ਤੇ ਸਤਿਗੁਰੂ ਰੱਖਣ ਯੋਗ ਨੇ। ਗੁਰੂ ਅਰਜਨ ਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰਵਾ। ਕਹਿੰਦੇ ਵੇਖੋ ਬੱਚਿਆਂ ਦੀ ਗੁਰੂ ਵੀ ਤੇ ਪਰਮਾਤਮਾ ਕਿਵੇਂ ਰੱਖਿਆ ਕਰਦਾ। ਕਹਿੰਦੇ ਮੇਰੇ ਪੁੱਤਰ ਨੂੰ ਕੋਈ ਆਂਚ ਹੀ ਨਹੀਂ ਆਉਣ ਦਿੱਤੀ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖ।

ਗਿਆ ਹਰ ਗੋਬਿੰਦ ਨਵਾਂ ਨਰੂਆ। ਤਾਪ ਗਿਆ ਪ੍ਰਭ ਆਪ ਮਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਕਹਿੰਦੇ ਗੁਰੂ ਕੀ ਸੰਗਤ ਨਾਲ ਜੁੜ ਕੇ ਮੈਂ ਸਾਰੇ ਸੁੱਖਾਂ ਵਾਲੇ ਫਲ ਪ੍ਰਾਪਤ ਕਰ ਲਏ ਨੇ। ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਵਾਂ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਕਿ ਮੇਰੇ ਗੁਰੂ ਨਾਨਕ ਜੀ, ਤੇਰਾ ਬਚਨ ਅਟਲ ਹੈ, ਤੂੰ ਆਪਣਾ ਮਿਹਰ ਭਰਿਆ ਹੱਥ ਸਾਡੇ ਜੀਵਾਂ ਰੂਪੀ ਬੱਚਿਆਂ ਦੇ ਮਸਤਕ ਤੇ ਰੱਖ ਦਿੱਤਾ, ਤੇ ਹੁਣ ਕੋਈ ਆਂਚ ਨਹੀਂ ਆਉਣ ਦਿੱਤੀ। ਸਾਡੇ ਹਿਰਦੇ ਘਰ ਵਿੱਚ ਸੁੱਖ ਸ਼ਾਂਤੀ ਆਨੰਦ ਸਹਿਜ ਅਡੋਲਤਾ ਪ੍ਰਗਟ ਹੋ ਗਏ। ਤੁਸੀਂ ਮਾਤਾ ਪਿਤਾ ਵਾਂਗ

0: ਪ੍ਰਭੂ ਜੀ ਆਪਣੇ ਭਗਤਾਂ ਦੀ ਆਪ ਬੇਨਤੀ ਨੂੰ ਸੁਣਦੇ ਨੇ। ਵੇਖੋ ਗੁਰੂ ਅਰਜਨ ਦੇਵ ਜੀ ਨੂੰ ਵੀ ਪਰਮਾਤਮਾ ਦਾ ਭਗਤ ਕਿਹਾ ਗਿਆ। ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਭਗਤ ਕਿਹਾ ਗਿਆ। ਉੱਥੇ ਬਚਨ ਪੜ੍ਹਦੇ ਆ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਔਰ ਇਹ ਅਟਲ ਸਚਾਈ ਹੈ ਕਿ ਆਦਿ ਕਾਲ ਤੋਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਆ ਹੋਲੀ ਦੇ ਦਿਨ ਚੱਲ ਰਹੇ ਨੇ, ਸਤਿਗੁਰਾਂ ਨੇ ਸਾਨੂੰ ਹੋਲੀ ਦੀ ਜਗ੍ਹਾ ਹੋਲਾ ਮਹੱਲਾ ਬਖਸ਼ਿਸ਼ ਕੀਤਾ, ਪਰ ਹੋਲੀ ਦਾ ਪਿਛੋਕੜ ਕੀ ਹੈ? ਜਿਵੇਂ ਅਸੀਂ ਮਿਥਿਹਾਸਕ ਸਾਖੀਆਂ ਵਿੱਚ ਪੜ੍ਹਦੇ ਹਾਂ ਕਿ ਹਰਨਾਕਸ਼ ਦੇ ਘਰ ਮੁਲਤਾਨ ਦੀ ਧਰਤੀ ਤੇ ਇੱਕ ਪਰਮਾਤਮਾ ਦਾ ਭਗਤ ਪੁੱਤਰ ਪੈਦਾ ਹੋਇਆ, ਉਹਦਾ ਨਾਮ ਰੱਖਿਆ ਪ੍ਰਹਿਲਾਦ। ਹਰਨਾਕਸ਼ ਨੇ ਪਰਮਾਤਮਾ ਦੀ ਭਗਤੀ ਕਰਕੇ ਉਹਦੇ ਤੋਂ ਵਰ ਮੰਗਿਆ ਕਿ ਮੈਂ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਡੁੱਬ ਕੇ ਮਰਾਂ, ਨਾ ਸੜ ਕੇ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੈਨੂੰ ਕੋਈ ਬੰਦਾ ਮਾਰੇ, ਨਾ ਕੋਈ ਪਸ਼ੂ ਮਾਰੇ। ਇਹ ਵਰ ਪ੍ਰਾਪਤ ਕਰਕੇ ਉਹਨੇ ਐਲਾਨ ਕਰ ਦਿੱਤਾ ਕਿ ਹੁਣ ਜਲੇ ਰਾਮ ਥਲੇ ਰਾਮ ਦੀ ਜਗ੍ਹਾ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਿਆ ਜਾਵੇਗਾ। ਸਕੂਲਾਂ ਵਿੱਚ ਵੀ ਇਹ ਮਰਿਆਦਾ ਲਾਗੂ ਕਰਵਾ ਦਿੱਤੀ, ਕਿਉਂਕਿ ਜਿਸ ਦਾ ਰਾਜ ਕਿਸੇ ਦਾ ਸੁਪਨਾ, ਜਿਸ ਹੀ ਕੀ ਸਰਕਾਰ ਕਿਸ ਹੀ ਕਾ ਸਭ ਕੋਏ। ਕਹਿੰਦੇ ਹਰਨਾਕਸ਼ ਦੇ ਐਲਾਨ ਨਾਲ ਸਕੂਲ ਵਿੱਚ ਅਧਿਆਪਕ ਵੀ ਸੰਧਾ ਤੇ ਅਮਰਖ, ਉਹ ਵੀ ਬੱਚਿਆਂ ਨੂੰ ਇਹੀਓ ਪੜ੍ਹਾਉਣ ਲੱਗ ਪਏ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਪ੍ਰਭੂ ਭਗਤ ਪ੍ਰਹਿਲਾਦ ਉਹਨਾਂ ਨੇ ਆਪਣੀ ਫੱਟੀ ਦੇ ਉੱਪਰ ਜਦੋਂ ਪਰਮੇਸ਼ਰ ਦਾ ਨਾਮ ਲਿਖਿਆ ਕਿ ਦੋਵੇਂ ਅਧਿਆਪਕ ਕਹਿਣ ਲੱਗੇ ਤੈਨੂੰ ਡਰ ਨਹੀਂ ਆਉਂਦਾ, ਨਾਲੇ ਮਰੇਗਾ ਤੇ ਨਾਲੇ ਮਰਵਾਵੇਂਗਾ, ਤੂੰ ਕੀ ਲੈਣਾ ਪਰਮਾਤਮਾ ਦਾ ਨਾਮ ਜਪ ਕੇ, ਤੂੰ ਤੇ ਪਿਤਾ ਦਾ ਨਾਮ ਜਪ। ਮਾਤਾ ਨੇ ਵੀ ਉਪਦੇਸ਼ਿਆ ਕਿ ਪੁੱਤਰ ਤੂੰ ਰਾਮ ਨਾਮ ਛੱਡ ਕੇ ਪਿਤਾ ਦਾ ਨਾਮ ਜਪਿਆ ਕਰ, ਇਹਦੇ ਵਿੱਚ ਤੇਰਾ ਭਲਾ ਹੋਵੇਗਾ। ਪਰ ਪ੍ਰਭੂ ਭਗਤ ਪ੍ਰਹਿਲਾਦ ਉਹਨਾਂ ਬਾਰੇ ਅਸੀਂ ਪੜ੍ਹਦੇ ਹਾਂ ਕਿ ਸਾਸਨਾ ਤੇ ਬਾਲਕ ਗਮ ਨਾ ਕਰੈ, ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ, ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਪਰ ਭਗਤ ਪ੍ਰਹਿਲਾਦ ਜੀ ਇੱਕੋ ਗੱਲ ਕਹਿਣ ਲੱਗੇ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਮੇਰੀ ਫੱਟੀ ਤੇ ਜੇ ਲਿਖਣਾ ਤੇ ਹਰੀ ਦਾ ਨਾਮ ਲਿਖੋ, ਪਿਤਾ ਦਾ ਨਾਮ ਤਾਂ ਅੱਜ ਹੈ ਕੱਲ ਨੂੰ ਮਿਟ ਜਾਣਾ। ਦੂਜਾ ਭਾਏ ਫਾਥੇ ਜਮਜਾਲਾ, ਜੇ ਮੈਂ ਕਿਸੇ ਦੂਜੇ ਦਾ ਨਾਮ ਜਪਦਾ ਤੇ ਮੈਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ, ਮੈਂ ਤਾਂ ਕੇਵਲ ਪਰਮੇਸ਼ਰ ਦਾ ਨਾਮ ਜਪਾਂਗਾ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਪਿਤਾ ਨੇ ਕ੍ਰੋਧ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਕਿਹਾ ਇਹਨੂੰ ਪਹਾੜ ਤੋਂ ਸੁੱਟੋ, ਇਹਨੂੰ ਪਾਣੀ ਵਿੱਚ ਡੋਬੋ, ਇਹਨੂੰ ਅੱਗ ਵਿੱਚ ਸਾੜ ਦਿਓ। ਪਰ ਕਹਿੰਦੇ ਪ੍ਰਹਲਾਦ ਉਧਾਰੇ ਅਨਕ ਵਾਰ, ਕੇਵਲ ਇਸ ਪ੍ਰਹਲਾਦ ਦੀ ਨਹੀਂ, ਪ੍ਰਹਲਾਦ ਇੱਕ ਬਿਰਤੀ ਹੈ ਕਿ ਜਿਹੜਾ ਵੀ ਪ੍ਰਹਲਾਦ ਵਾਂਗ ਪਰਮਾਤਮਾ ਨੂੰ ਪੁਕਾਰਦਾ ਰਿਹਾ, ਅਨੇਕਾਂ ਵਾਰ ਪ੍ਰਭੂ ਨੇ ਅਨੇਕਾਂ ਪ੍ਰਹਲਾਦ ਬਚਾਏ ਨੇ। ਔਰ ਇੱਥੇ ਤੱਕ ਕਿ ਹਰਨਾਕਸ਼ ਦੀ ਸਕੀ ਭੈਣ ਪ੍ਰਹਲਾਦ ਦੀ ਸਕੀ ਭੂਆ ਹੋਲਕਾ, ਕਹਿੰਦੇ ਉਹਨੂੰ ਵਰ ਸੀ ਕਿ ਉਹ 7 ਦਿਨ ਅੱਗ ਵਿੱਚ ਸੜ ਨਹੀਂ ਸੀ ਸਕਦੀ। ਉਹ ਧੋਖੇ ਨਾਲ ਭਗਤ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਗਈ, ਪਰ 7ਵੇਂ ਦਿਨ ਹੋਲਕਾ ਤਾਂ ਸੜ ਕੇ ਸਵਾਹ ਹੋ ਗਈ, ਪਰ ਪਰਮਾਤਮਾ ਦੇ ਭਗਤ ਪ੍ਰਹਲਾਦ ਨੂੰ ਕੋਈ ਵੀ ਆਂਚ ਨਾ ਆਈ। ਲੋਕਾਂ ਨੇ ਉਸ ਵੇਲੇ ਬਦੀ ਦੇ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ, ਜ਼ਾਲਮ ਪੁਣੇ ਤੇ ਵੇਖੋ ਪ੍ਰਭੂ ਭਗਤੀ ਦਾ ਪ੍ਰਤੀਕ, ਨਾਸਤਿਕਤਾ ਦੇ ਉੱਪਰ ਆਸਤਿਕਤਾ ਦਾ ਪ੍ਰਤੀਕ, ਪ੍ਰਭੂ ਤੋਂ ਬੇਮੁਖਤਾਈ ਦੇ ਵਿਰੁੱਧ ਪ੍ਰਭੂ ਲਗਨ ਤੇ ਪ੍ਰੀਤੀ ਦਾ ਪ੍ਰਤੀਕ, ਭਗਤ ਪ੍ਰਹਲਾਦ ਦੀ ਜਿੱਤ ਦੀ ਖੁਸ਼ੀ ਮਨਾਈ ਤੇ ਹੋਲਕਾ ਦੀ ਜਿਹੜੀ ਸਵਾਹ ਸੀ ਉਹਨੂੰ ਉੱਪਰ ਉਡਾ ਉਡਾ ਕੇ ਹੋਲੀ ਦਾ ਤਿਉਹਾਰ ਕਹਿੰਦੇ ਉੱਥੋਂ ਸ਼ੁਰੂ ਹੋਇਆ। ਹੌਲੀ ਹੌਲੀ ਇਹ ਕੁਰੀਤੀਆਂ ਦਾ ਰੂਪ ਧਾਰਨ ਕਰਦਾ ਗਿਆ, ਇੱਕ ਦੂਸਰੇ ਤੇ ਲੋਕੀ ਰੰਗ ਸੁੱਟਦੇ ਰਹੇ, ਇੱਕ ਦੂਸਰੇ ਤੇ ਚਿੱਕੜ ਸੁੱਟਦੇ ਰਹੇ। ਆ ਬਿਹਾਰ ਬੰਗਾਲ ਵੱਲ ਜਾਓ, ਹੋਲੀ ਦੇ ਦਿਨਾਂ ਵਿੱਚ ਉਹ ਧੀਆਂ ਭੈਣਾਂ ਨੂੰ ਬੇਪੱਤ ਕਰ ਦੇਣ ਤੇ ਕੋਈ ਉਹਨਾਂ ਦਾ ਗੁਨਾਹ ਨਹੀਂ ਸਮਝਿਆ ਜਾਂਦਾ, ਉਹ ਕਹਿੰਦੇ ਨੇ ਅੱਜ ਹੋਲੀ ਹੈ। ਪਰ ਮੇਰੇ ਸਤਿਗੁਰਾਂ ਨੇ ਜਦੋਂ ਇਹਨਾਂ ਕੁਰੀਤੀਆਂ ਵੱਲ ਦੇਖਿਆ ਤੇ ਉਹਨਾਂ ਨੇ ਸਾਨੂੰ ਜਿੱਥੇ ਆਤਮਕ ਹੋਲੀ ਦਿੱਤੀ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਉੱਥੇ ਹੋਲੀ ਦੀ ਜਗ੍ਹਾ ਜ਼ੁਲਮ ਦੇ ਖਿਲਾਫ ਸਦਾ ਸੰਘਰਸ਼ ਕਰਨ ਵਾਸਤੇ ਤਿਆਰ ਰਹਿਣਾ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਅੱਜ ਵੀ ਆਨੰਦਪੁਰ ਸਾਹਿਬ, ਕੇਸਗੜ੍ਹ, ਆਨੰਦਗੜ੍ਹ, ਨਿਰਮੋਹਗੜ੍ਹ, ਇਹਦੇ ਨਾਲ ਜਿੱਥੇ ਸਾਨੂੰ ਲੋਹਗੜ੍ਹ ਦਾ ਕਿਲ੍ਹਾ ਬਖਸ਼ਿਆ, ਉੱਥੇ ਹੋਲਗੜ੍ਹ ਦਾ ਕਿਲ੍ਹਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਗਰੁੱਪ ਬਣਾ ਕੇ ਆਪਸ ਵਿੱਚ ਉਹਨਾਂ ਦਾ ਮੁਕਾਬਲਾ ਕਰਾਉਂਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਵਾ ਕੇ, ਹੋਲੇ ਦਾ ਅਰਥ ਹਮਲਾ ਤੇ ਮਹੱਲੇ ਦਾ ਅਰਥ ਹੁੰਦਾ ਹੈ ਹਮਲੇ ਦੀ ਥਾਂ। ਵੇਖੋ, ਹੋਲਾ ਮਹੱਲਾ ਬਖਸ਼ਿਸ਼ ਕੀਤਾ, ਪਰ ਮੇਰੇ ਕਹਿਣ ਦਾ ਭਾਵ ਕਿ ਪ੍ਰਭੂ ਭਗਤ ਪ੍ਰਹਲਾਦ ਦੀ ਰੱਖਿਆ ਹੋਈ ਹਰਨਾਕਸ਼ ਨੂੰ ਮਾਰਿਆ ਗਿਆ। ਅੱਜ ਵੀ ਆਸਾ ਦੀ ਵਾਰ ਤਾਂ ਸਮਾਪਤ ਹੁੰਦੀ ਆ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕਹਿੰਦੇ ਜਦੋਂ ਨਰਸਿੰਘ ਅਵਤਾਰ ਪੈਦਾ ਹੋਇਆ ਤੇ ਭਗਤ ਪ੍ਰਹਲਾਦ ਦੇ ਪਿਤਾ ਹਰਨਾਕਸ਼ ਖਿੜ ਖੜਾ ਕੇ ਹੱਸਣ ਲੱਗ ਪਏ। ਕਹਿਣ ਲੱਗੇ, ਤੂੰ ਨੀ ਮੈਨੂੰ ਮਾਰ ਸਕਦਾ। ਮੌਤ ਨੂੰ ਵੇਖ ਕੇ ਹੱਸਿਆ। ਕਹਿਣ ਲੱਗਾ, ਮੈਂ ਤੇ ਵਰ ਪ੍ਰਾਪਤ ਕੀਤਾ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਮੈਨੂੰ ਕੋਈ ਬੰਦਾ ਮਾਰੇ, ਨਾ ਮਨੁੱਖ ਮਾਰੇ, ਨਾ ਡੁੱਬ ਕੇ ਮਰਾਂ, ਨਾ ਸੜ ਕੇ ਮਰਾਂ। ਤੇ ਕਹਿੰਦੇ ਨਰਸਿੰਘ ਅਵਤਾਰ ਨੇ ਹਰਨਾਕਸ਼ ਨੂੰ ਚੁੱਕ ਕੇ ਆਪਣੇ ਪੱਟਾਂ ਤੇ ਰੱਖ ਲਿਆ। ਕਹਿਣ ਲੱਗੇ, ਵੇਖ ਲਾ, ਨਾ ਤੂੰ ਧਰਤੀ ਤੇ ਹੈ ਤੇ ਨਾ ਅਸਮਾਨ ਤੇ ਹੈ। ਘਸੀਟ ਕੇ ਜਾ ਕੇ ਦਰਵਾਜ਼ੇ ਦੀ ਦਹਲੀਜ਼ ਤੇ ਲੈ ਗਿਆ। ਕਹਿਣ ਲੱਗਾ, ਵੇਖ ਲਾ, ਨਾ ਤੂੰ ਅੰਦਰ ਹੀ ਹੋ ਤੇ ਨਾ ਤੂੰ ਬਾਹਰ ਹੀ। ਸੂਰਜ ਛਿਪ ਰਿਹਾ ਸੀ। ਕਹਿਣ ਲੱਗਾ, ਵੇਖ ਲਾ, ਨਾ ਦਿਨ ਹੀ ਹੋ ਤੇ ਨਾ ਰਾਤ ਹੀ ਹੋ। ਨਾ ਤੂੰ ਡੁੱਬ ਕੇ ਮਰ ਲੱਗਾ ਹੈ, ਨਾ ਤੂੰ ਸੜ ਕੇ ਮਰ ਲੱਗਾ ਹੈ। ਨਰ ਸਿੰਘ ਦਾ ਅਰਥ ਕੀ ਹੈ? ਨਰ ਕਹਿੰਦੇ ਨੇ ਮਨੁੱਖ ਨੂੰ ਤੇ ਸਿੰਘ ਦਾ ਅਰਥ ਹੁੰਦਾ ਸ਼ੇਰ। ਉਹ ਜਿਹਦਾ ਅੱਧਾ ਧੜ ਮਨੁੱਖ ਦਾ ਤੇ ਅੱਧਾ ਧੜ ਸ਼ੇਰ ਦਾ ਸੀ। ਨਰ ਸਿੰਘ ਜੋ ਸੁਮੇਲ ਸੀ ਸ਼ੇਰ ਅਤੇ ਮਨੁੱਖ ਦਾ। ਕਹਿਣ ਲੱਗੇ, ਵੇਖ ਲਾ, ਤੈਨੂੰ ਨਾ ਬੰਦਾ ਮਾਰਨ ਲੱਗਾ ਤੇ ਨਾ ਤੈਨੂੰ ਕੋਈ ਪਸ਼ੂ ਮਾਰਨ ਲੱਗਾ। ਜਦੋਂ ਤਿੱਖੇ ਨੋਹਾਂ ਵਾਲਾ ਪੰਜਾ ਹਰਨਾਕਸ਼ ਦੀ ਛਾਤੀ ਵਿੱਚ ਖੋਭਿਆ ਤੇ ਗੁਰਬਾਣੀ ਨੇ ਬਚਨ ਕਹੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਹੇ ਪ੍ਰਭੂ, ਤੂੰ ਤਿੱਖੇ ਤਿੱਖੇ ਨੋਹਾਂ ਨਾਲ ਹਰਨਾਕਸ਼ ਨੂੰ ਪਾੜ ਦਿੱਤਾ, ਚੀਰ ਦਿੱਤਾ ਤੇ ਆਪਣੇ ਭਗਤ ਪ੍ਰਹਿਲਾਦ ਦੀ ਬੇਨਤੀ ਨੂੰ ਸੁਣ ਕੇ ਉਹਦੀ ਰੱਖਿਆ ਕੀਤੀ। ਭਗਤ ਕਬੀਰ ਜੀ ਦੀ ਬੇਨਤੀ ਨੂੰ ਸੁਣਿਆ, ਜਦੋਂ ਬਾਦਸ਼ਾਹ ਨੇ ਕਿਹਾ ਹਾਥੀ ਦੇ ਥੱਲੇ ਦੇ ਕੇ ਮਾਰ ਦਿਓ। ਕਹਿਣ ਲੱਗੇ, ਕਿਹਾ ਅਪਰਾਧ ਸੰਤ ਹੈ ਕੀਨਾ, ਕੋਟ ਬਾਂਧ ਕੁੰਚਰ ਕੋ ਦੀਨਾ, ਪੋਟਲੀ ਬੰਨ ਕੇ ਹਾਥੀ ਅੱਗੇ ਸੁੱਟਿਆ ਤੇ ਮਹਾਵਤ ਨੂੰ ਕਿਹਾ ਇਹਨੂੰ ਤੋਰ। ਤੇ ਕਹਿਣ ਲੱਗੇ, ਹਾਥੀ ਅੱਗੇ ਤੁਰਨ ਦੀ ਬਜਾਏ ਭਗਤ ਕਬੀਰ ਜੀ ਨੂੰ ਮੱਥਾ ਟੇਕਣ ਲੱਗ ਪਿਆ, ਨਮਸਕਾਰ ਕਰਕੇ। ਕਹਿਣ ਲੱਗਾ, ਮੈਂ ਤੇ ਇਸ ਮੂਰਤ ਦੇ ਦਰਸ਼ਨ ਹੀ ਪਹਿਲੀ ਵਾਰ ਕੀਤੇ ਨੇ, ਬਲਹਾਰ ਜਾਵਾਂ ਇਹਦੇ ਤੋਂ। ਜੇ ਮੁਹੰਮਦ ਤੁਗਲਕ ਨੇ ਕਿਹਾ ਕਿ ਭਗਤ ਨਾਮਦੇਵ ਜੀ ਤੇ ਜ਼ੁਲਮ ਕਰੋ ਤੇ ਵੇਖੋ, ਉਹਨਾਂ ਨੇ ਪੁਕਾਰਿਆ। ਕਹਿਣ ਲੱਗੇ, ਪਖੰਤਣ ਬਾਜ ਬਜਾਇਲਾ, ਗਰੜ ਚੜੇ ਗੋਬਿੰਦਾ ਆਇਲਾ, ਕਹੇ ਤਾਂ ਧਰਨ ਅਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ। ਤੇ ਜੇ ਹਿੰਦੂ ਜਾਤੀ ਦੇ ਉੱਚ ਜਾਤੀ ਦੇ ਲੋਕਾਂ ਨੇ ਵਿਤਕਰੇ ਕੀਤੇ, ਭਗਤ ਨਾਮਦੇਵ ਜੀ ਨੂੰ ਲੱਤ ਮਾਰੀ, ਛੂਦ ਛੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾ ਬੀਠਲਾ, ਤੇ ਉੱਥੇ ਇਸਲਾਮਕ ਬੋਲੀ ਦੇ ਯਾਦ ਕੀਤਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਕਹਿਣ ਲੱਗੇ, ਪਰਮਾਤਮਾ ਜੀ ਤੈਨੂੰ ਕਿਸੇ ਰੂਪ ਵਿੱਚ ਯਾਦ ਕਰ ਲਈਏ, ਤੂੰ ਆਪਣੇ ਭਗਤਾਂ ਦੀ ਬੇਨਤੀ ਨੂੰ ਸੁਣਦਾ। ਕਿਉਂ? ਕਿਉਂਕਿ ਜਦੋਂ ਵੀ ਤੂੰ ਆਪਣੇ ਭਗਤਾਂ ਦੀ ਅਰਜੋਈ ਨੂੰ ਸੁਣ ਕੇ ਉਹਨਾਂ ਦੀ ਰੱਖਿਆ ਕਰਦਾ।
1: ਰੋਗ ਮਿਟਾਏ ਜੀਵਾਲਿਆਂ ਨਾ ਜਾਂ ਕਾ ਵੱਧ ਪ੍ਰਤਾਪ।
0: ਜਿਸ ਪ੍ਰਭੂ ਦਾ ਬਹੁਤ ਵੱਡਾ ਪ੍ਰਤਾਪ ਹੈ, ਉਹ ਆਪਣੇ ਭਗਤ ਜਨਾਂ ਦੀ ਬੇਨਤੀ ਨੂੰ ਸੁਣ ਕੇ ਉਹਨਾਂ ਦੇ ਅੰਦਰੋਂ ਕਈ ਤਰ੍ਹਾਂ ਦੇ ਰੋਗ ਖਤਮ ਕਰਕੇ ਉਹਨਾਂ ਨੂੰ ਆਤਮਕ ਜੀਵਨ ਦਿੰਦਾ। ਵੇਖੋ, ਇੱਕ ਤਾਂ ਸਰੀਰਕ ਜੀਵਨ ਹੈ ਨਾ, ਉੱਥੇ ਵੀ ਪ੍ਰਾਣਾਂ ਦਾ, ਸਵਾਸਾਂ ਦਾ ਦਾਤਾ ਮਾਲਕ ਹੀ ਹੈ। ਪਰ ਜਦੋਂ ਸਵਾਸ ਨਿਕਲ ਜਾਣ, ਸਰੀਰਕ ਜੀਵਨ ਖਤਮ ਹੋ ਜਾਂਦਾ। ਮਨੁੱਖ ਜਿਹਦੇ ਅੰਦਰ ਸਵਾਸ ਚੱਲਦੇ ਵੀ ਹੋਣ, ਪ੍ਰਭੂ ਨਾਲੋਂ ਬੇਮੁੱਖ ਹੋ ਕੇ ਉਹ ਜਿਉਂਦਿਆਂ ਮੋਇਆਂ ਦੇ ਬਰਾਬਰ ਹੈ। ਪਰ ਪ੍ਰਭੂ ਭਗਤ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਨੇ। ਪਾਂਚ ਬਰਖ ਕੋ ਅਨਾਥ ਧਰੂ ਬਾਲਕ, ਹਰ ਸਿਮਰਤ ਅਮਰ ਅਟਾਰੇ। ਉਹਨਾਂ ਦਾ ਜੀਵਨ ਭਾਵੇਂ ਤੱਤੀ ਤਵੀ ਤੇ ਬੈਠ ਕੇ ਆਰੇ ਨਾਲ ਚੀਰੇ ਜਾਣ ਦੇ ਕਾਰਨ ਲੋਕ ਭਾਵੇਂ ਵੇਖ ਰਹੇ ਹੋਣ ਕਿ ਸਰੀਰਕ ਜੀਵਨ ਖਤਮ ਹੋ ਗਿਆ, ਨੀਹਾਂ ਵਿੱਚ ਚਿਣੇ ਗਏ ਨੇ, ਪਰ ਉਹਨਾਂ ਦਾ ਆਤਮਕ ਜੀਵਨ ਉੱਥੇ ਵੀ ਕਾਇਮ ਰਹਿੰਦਾ, ਕਿਉਂਕਿ ਪ੍ਰਭੂ ਸਦਾ ਉਹਨਾਂ ਨੂੰ ਅੰਦਰੋਂ ਕਈ ਤਰ੍ਹਾਂ ਦੇ ਰੋਗ ਮਿਟਾ ਕੇ ਆਤਮਕ ਜੀਵਨ ਦਿੰਦਾ। ਰੋਗ ਮਿਟਾਏ ਜੀਵਾਲਿਆਂ ਜਾਣਤਾ ਵੱਡ ਪ੍ਰਤਾਪ। ਰੋਗ ਕਿਹੜੇ? ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿਣ ਲੱਗੇ ਜਦੋਂ ਮਾਲਕ ਨੂੰ ਆਪਾਂ ਜੀਵਨ ਵਿੱਚੋਂ ਵਿਸਾਰ ਦਈਏ ਸਾਰੇ ਰੋਗ ਜੀਵਨ ਵਿੱਚ ਆ ਜਾਂਦੇ ਨੇ। ਕੋਟ ਵਿਘਨ ਤਿਸ ਲਾਗ ਤੇ ਜਿਸਨੋਂ ਵਿਸਰੈ ਨਾਉ। ਸਭ ਕਹਿਣ ਲੱਗੇ ਤਾਹਾਂ ਵਿਪਤ ਜੈ ਹਰ ਸਿਮਰਨ ਨਾਹੀ। ਜਿਸਨੋਂ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਵੇਦਨ ਜਾਣ ਆਈ। ਪ੍ਰਭੂ ਇਹ ਸਾਰੀਆਂ ਵੇਦਨਾਵਾਂ ਸਾਰੇ ਰੋਗ ਆਪਣੇ ਸੇਵਕ ਦੇ ਦੂਰ ਕਰ ਦਿੰਦਾ।
1: ਦੁੱਖ ਹਮਾਰੇ ਬਖਸਿਆ ਨਾ ਆਪਣੀ ਕਲ ਤਾਰੀ।
0: ਪ੍ਰਭੂ ਨੇ ਸਾਡੇ ਸਾਰੇ ਹੀ ਦੋਸ਼ ਭਾਈ ਬਖਸ਼ ਦਿੱਤੇ ਨੇ ਤੇ ਆਪਣੀ ਕਲ ਆਪਣੀ ਸ਼ਕਤੀ ਨੂੰ ਸਾਡੇ ਅੰਦਰ ਟਿਕਾ ਦਿੱਤਾ। ਕਲ ਸ਼ਬਦ ਪ੍ਰਕਰਨ ਮੁਤਾਬਕ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ। ਜਿਵੇਂ ਕਲ ਮੈਂ ਰਾਮ ਨਾਮ ਸਾਰ, ਇੱਥੇ ਕਲ ਦਾ ਅਰਥ ਹੈ ਕਲ ਯੁਗ। ਸਭ ਕਲ ਉਦਰੀ ਇੱਕ ਨਾਮ ਧਰਮ, ਇੱਥੇ ਕਲ ਦਾ ਅਰਥ ਹੈ ਸ੍ਰਿਸ਼ਟੀ। ਜਿਨ ਪੂਰੀ ਕਲ ਰਾਖੀ, ਇੱਥੇ ਕਲ ਦਾ ਅਰਥ ਇੱਜ਼ਤ ਪੈਜ। ਪਰ ਇੱਥੇ ਜਿਹੜਾ ਕਲ ਸ਼ਬਦ ਵਰਤਿਆ, ਇੱਥੇ ਕਲ ਦਾ ਅਰਥ ਹੁੰਦਾ ਸ਼ਕਤੀ। ਜਿਵੇਂ ਚਰਨ ਨਾ ਛਾਡੋ ਸਰੀਰ ਕਲ ਜਾਈ, ਕਲ ਦਾ ਅਰਥ ਸ਼ਕਤੀ ਹੈ ਕਿ ਪ੍ਰਭੂ ਨੇ ਸਾਡੇ ਸਾਰੇ ਦੋਸ਼, ਸਾਡੇ ਅਪਰਾਧ, ਸਾਡੇ ਜਿਹੜੇ ਗੁਨਾਹ ਨੇ ਭਾਈ ਉਹਨਾਂ ਨੂੰ ਬਖਸ਼ ਦਿੱਤਾ ਕਿ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਮਾਤਮਾ ਨੇ ਵੇਖੋ ਸਾਡੀ ਰੱਖੀ ਰੋਗਾਂ ਤੋਂ ਦੁੱਖਾਂ ਤੋਂ। ਕਿਉਂਕਿ ਸਾਹਿਬ ਜੀ ਕਹਿੰਦੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ। ਪ੍ਰਭੂ ਆਪਣੇ ਜਨ ਦੀ ਆਪਣੇ ਦਾਸ ਦੀ ਪੈਜ ਰੱਖਦਾ।
1: ਮਨ ਬਾਸ਼ਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ।
0: ਜਿੰਨੇ ਵੀ ਮਨ ਬਾਸ਼ਤ ਫਲ ਨੇ ਉਹ ਪ੍ਰਭੂ ਆਪਣੇ ਸੇਵਕਾਂ ਨੂੰ ਦਿੰਦਾ। ਕਿਉਂਕਿ ਪ੍ਰਭੂ ਸੇਵਕ ਪਰਮਾਤਮਾ ਤੋਂ ਕਿਸ ਤਰ੍ਹਾਂ ਮੰਗਦੇ ਨੇ? ਬਾਰਕ ਵਾਂਗੀ ਹੋ ਸਭ ਕੁਛ ਮੰਗਾ। ਜਿਵੇਂ ਇੱਕ ਬੱਚਾ ਆਪਣੇ ਮਾਤਾ ਪਿਤਾ ਤੋਂ ਮੰਗਦਾ ਨਾ, ਸਭ ਕਹਿੰਦੇ ਅਸੀਂ ਬੱਚਿਆਂ ਵਾਂਗ ਕਿ ਪ੍ਰਭੂ ਤੇਰੇ ਤੋਂ ਸਭ ਕੁਝ ਮੰਗਦੇ ਹਾਂ। ਤੇ ਪਰਮਾਤਮਾ ਕੀ ਕਰਦਾ? ਪਿਤਾ ਕਿਰਪਾਲ ਆਗਿਆ ਯਕੀਨੀ, ਬਾਰਕ ਜੋ ਮੰਗੈ ਸੋ ਦੇਣਾ। ਕਿ ਬੱਚਾ ਜੋ ਮੰਗਦਾ ਨਾ ਉਹਨੂੰ ਇਹ ਦੇਣਾ। ਜਿਵੇਂ ਬੱਚੇ ਆਪਣੇ ਮਾਤਾ ਪਿਤਾ ਤੋਂ ਮੰਗਦੇ ਸੰਗਦੇ ਨਹੀਂ, ਪ੍ਰਭੂ ਭਗਤ ਵੀ ਕਹਿੰਦੇ ਨੇ ਮਾਦੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦਿਓ ਤਾਂ ਲਿਓ ਮੰਗੇ। ਕਹਿੰਦੇ ਤੇਰੇ ਨਾਲ ਅਸੀਂ ਸੰਗਦੇ ਰਹੀਏ ਮੰਗਣ ਵੇਲੇ, ਇਹ ਕਿਵੇਂ ਬਣ ਸਕਦਾ? ਜਿਹੜੀ ਚੀਜ਼ ਤੂੰ ਆਪ ਨਹੀਂ ਦੇਵੇਂਗਾ ਉਹ ਅਸੀਂ ਤੈਥੋਂ ਮੰਗ ਕੇ ਲੈ ਲਵਾਂਗੇ। ਕਿਉਂਕਿ ਜੋ ਕੁਝ ਮਾਤਾ ਪਿਤਾ ਦਾ ਉਹ ਅਸਲ ਵਿੱਚ ਬੱਚਿਆਂ ਦਾ ਹੁੰਦਾ ਹੈ ਤੇ ਮਾਤਾ ਪਿਤਾ ਸਭ ਕੁਝ ਬੱਚਿਆਂ ਦੀ ਝੋਲੀ ਵਿੱਚ ਪਾ ਦਿੰਦੇ ਨੇ। ਹੁਣ ਜਿੱਤੜੇ ਫਲ ਮਨ ਬਾਂਚੀ ਹੈ ਤਿੱਤੜੇ ਸਤਿਗੁਰ ਪਾਸ। ਆਮ ਕਰਕੇ ਚਾਰ ਪਦਾਰਥਾਂ ਦੀ ਗੱਲ ਕੀਤੀ ਗਈ ਹੈ, ਧਰਮ ਅਰਥ ਕਾਮ ਤੇ ਮੋਖ। ਦੋ ਪਦਾਰਥ ਸਾਡੇ ਸਰੀਰਕ ਜੀਵਨ ਨਾਲ ਸੰਬੰਧ ਰੱਖਣ ਵਾਲੇ ਨੇ ਤੇ ਦੋਵਾਂ ਦਾ ਸੰਬੰਧ ਜਿਹੜਾ ਉਹ ਸਾਡੇ ਆਤਮਕ ਪੱਖ ਦੇ ਨਾਲ ਹੈ। ਸਭ ਕਹਿੰਦੇ ਜਿੰਨਾ ਜੀਵਨ ਵਿੱਚ ਧਨ ਵਧੇ ਉਨਾ ਧਰਮ ਵਧਣਾ ਚਾਹੀਦਾ ਤਾਂ ਕਿ ਸਰੀਰਕ ਤੌਰ ਤੇ ਆਤਮਕ ਤੌਰ ਤੇ ਅਸੀਂ ਵਿਕਾਸ ਕਰ ਸਕੀਏ। ਧਰਮ ਅਰਥ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ। ਪਰਮਾਤਮਾ ਦੇ ਕੋਲੋਂ ਜੋ ਮੰਗਿਆ ਉਹਨੇ ਦੇ ਦਿੱਤਾ। ਜਿੰਨੇ ਵੀ ਮਨ ਬਾਸ਼ਿਤ ਫਲ ਸਨ ਉਹ ਜਦੋਂ ਗੁਰੂ ਦੀ ਸੇਵਾ ਵਿੱਚ ਲੱਗਾਂਗੇ, ਪਰਮਾਤਮਾ ਦੀ ਸੇਵਾ ਵਿੱਚ ਲੱਗਾਂਗੇ। ਸਾਹਿਬ ਕਹਿੰਦੇ ਉਹ ਕਿਹੜਾ ਫਲ ਹੈ ਜਿਹੜਾ ਗੁਰੂ ਦੀ ਤੇ ਪਰਮਾਤਮਾ ਦੀ ਸੇਵਾ ਤੋਂ ਨਹੀਂ ਮਿਲਦਾ? ਵੇਖੋ ਭੱਟਾ ਆਪਾਂ ਬਚਨ ਪੜ੍ਹਦੇ ਹਾਂ ਕਿ ਗੁਰੂ ਅਮਰਦਾਸ ਜੀ ਦੇ ਦਰ ਤੇ ਆ ਕੇ ਅਰਜੋਈ ਕਰੀਏ ਤੇ ਸਭ ਤੋਂ ਪਹਿਲਾ ਫਲ ਕੀ ਮਿਲਦਾ? ਸਾਹਿਬ ਕਹਿੰਦੇ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ। ਧਰਤੀ ਵਰਗੇ ਵੱਡੇ ਵੱਡੇ ਪਾਪ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਜੀਵਨ ਵਿੱਚੋਂ ਪਾਪ ਦੂਰ ਹੋ ਜਾਣੇ ਇਹ ਵੀ ਇੱਕ ਫਲ ਹੈ, ਮਨ ਇਸ਼ਟ ਫਲ। ਕਹਿਣ ਲੱਗੇ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ। ਅੱਗ ਵਿੱਚ ਸੜ ਨਹੀਂ ਸੀ ਸਕਦੀ, ਉਹ ਧੋਖੇ ਨਾਲ ਭਗਤ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਗਈ। ਪਰ ਸੱਤਵੇਂ ਦਿਨ ਹੋਲਕਾ ਤਾਂ ਸੜ ਕੇ ਸਵਾਹ ਹੋ ਗਈ, ਪਰ ਪਰਮਾਤਮਾ ਦੇ ਭਗਤ ਪ੍ਰਹਲਾਦ ਨੂੰ ਕੋਈ ਵੀ ਆਂਚ ਨਾ ਆਈ। ਲੋਕਾਂ ਨੇ ਉਸ ਵੇਲੇ ਬਦੀ ਦੇ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ, ਜ਼ਾਲਮ ਪੁਣੇ ਤੇ ਵੇਖੋ ਪ੍ਰਭੂ ਭਗਤੀ ਦਾ ਪ੍ਰਤੀਕ, ਨਾਸਤਿਕਤਾ ਦੇ ਉੱਪਰ ਆਸਤਿਕਤਾ ਦਾ ਪ੍ਰਤੀਕ, ਪ੍ਰਭੂ ਤੋਂ ਬੇਮੁਖਤਾਈ ਦੇ ਵਿਰੁੱਧ ਪ੍ਰਭੂ ਲਗਨ ਤੇ ਪ੍ਰੀਤੀ ਦਾ ਪ੍ਰਤੀਕ, ਭਗਤ ਪ੍ਰਹਲਾਦ ਦੀ ਜਿੱਤ ਦੀ ਖੁਸ਼ੀ ਮਨਾਈ ਤੇ ਹੋਲਕਾ ਦੀ ਜਿਹੜੀ ਸਵਾਹ ਸੀ ਉਹਨੂੰ ਉੱਪਰ ਉਡਾ ਉਡਾ ਕੇ ਹੋਲੀ ਦਾ ਤਿਉਹਾਰ ਕਹਿੰਦੇ ਉੱਥੋਂ ਸ਼ੁਰੂ ਹੋਇਆ। ਹੌਲੀ ਹੌਲੀ ਇਹ ਕੁਰੀਤੀਆਂ ਦਾ ਰੂਪ ਧਾਰਨ ਕਰਦਾ ਗਿਆ, ਇੱਕ ਦੂਸਰੇ ਤੇ ਲੋਕੀ ਰੰਗ ਸੁੱਟਦੇ ਰਹੇ, ਇੱਕ ਦੂਸਰੇ ਤੇ ਚਿੱਕੜ ਸੁੱਟਦੇ ਰਹੇ। ਆ ਬਿਹਾਰ ਬੰਗਾਲ ਵੱਲ ਜਾਓ, ਹੋਲੀ ਦੇ ਦਿਨਾਂ ਵਿੱਚ ਉਹ ਧੀਆਂ ਭੈਣਾਂ ਨੂੰ ਬੇਪਤ ਕਰ ਦੇਣ ਤੇ ਕੋਈ ਉਹਨਾਂ ਦਾ ਗੁਨਾਹ ਨਹੀਂ ਸਮਝਿਆ ਜਾਂਦਾ, ਉਹ ਕਹਿੰਦੇ ਨੇ ਅੱਜ ਹੋਲੀ ਹੈ। ਪਰ ਮੇਰੇ ਸਤਿਗੁਰਾਂ ਨੇ ਜਦੋਂ ਇਹਨਾਂ ਕੁਰੀਤੀਆਂ ਵੱਲ ਵੇਖਿਆ ਤੇ ਉਹਨਾਂ ਨੇ ਸਾਨੂੰ ਜਿੱਥੇ ਆਤਮਕ ਹੋਲੀ ਦਿੱਤੀ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਉੱਥੇ ਹੋਲੀ ਦੀ ਜਗ੍ਹਾ ਜ਼ੁਲਮ ਦੇ ਖਿਲਾਫ਼ ਸਦਾ ਸੰਘਰਸ਼ ਕਰਨ ਵਾਸਤੇ ਤਿਆਰ ਰਹਿਣਾ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਅੱਜ ਵੀ ਅਨੰਦਪੁਰ ਸਾਹਿਬ, ਕੇਸਗੜ੍ਹ, ਆਨੰਦਗੜ੍ਹ, ਨਿਰਮੋਹਗੜ੍ਹ, ਇਹਦੇ ਨਾਲ ਜਿੱਥੇ ਸਾਨੂੰ ਲੋਹਗੜ੍ਹ ਦਾ ਕਿਲ੍ਹਾ ਬਖਸ਼ਿਆ, ਉੱਥੇ ਹੋਲਗੜ੍ਹ ਦਾ ਕਿਲ੍ਹਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਗਰੁੱਪ ਬਣਾ ਕੇ ਆਪਸ ਵਿੱਚ ਉਹਨਾਂ ਦਾ ਮੁਕਾਬਲਾ ਕਰਾਉਂਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਵਾ ਕੇ, ਹੋਲੇ ਦਾ ਅਰਥ ਹਮਲਾ ਤੇ ਮਹੱਲੇ ਦਾ ਅਰਥ ਹੁੰਦਾ ਹੈ ਹਮਲੇ ਦੀ ਥਾਂ। ਵੇਖੋ ਹੋਲਾ ਮਹੱਲਾ ਬਖਸ਼ਿਸ਼ ਕੀਤਾ, ਪਰ ਮੇਰੇ ਕਹਿਣ ਦਾ ਭਾਵ ਕਿ ਪ੍ਰਭੂ ਭਗਤ ਪ੍ਰਹਲਾਦ ਦੀ ਰੱਖਿਆ ਹੋਈ ਹਰਨਾਕਸ਼ ਨੂੰ ਮਾਰਿਆ ਗਿਆ। ਅੱਜ ਵੀ ਆਸਾ ਦੀ ਵਾਰ ਤਾਂ ਸਮਾਪਤ ਹੁੰਦੀ ਆ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕਹਿੰਦੇ ਜਦੋਂ ਨਰ ਸਿੰਘ ਅਵਤਾਰ ਪੈਦਾ ਹੋਇਆ ਤੇ ਭਗਤ ਪ੍ਰਹਲਾਦ ਦੇ ਪਿਤਾ ਹਰਨਾਕਸ਼ ਖਿੜ ਖੜਾ ਕੇ ਹੱਸਣ ਲੱਗ ਪਏ, ਕਹਿਣ ਲੱਗੇ ਤੂੰ ਨੀ ਮੈਨੂੰ ਮਾਰ ਸਕਦਾ, ਮੌਤ ਨੂੰ ਵੇਖ ਕੇ ਹੱਸਿਆ। ਕਹਿਣ ਲੱਗਾ ਮੈਂ ਤੇ ਵਰ ਪ੍ਰਾਪਤ ਕੀਤਾ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਮੈਨੂੰ ਕੋਈ ਬੰਦਾ ਮਾਰੇ, ਨਾ ਮਨੁੱਖ ਮਾਰੇ, ਨਾ ਡੁੱਬ ਕੇ ਮਰਾਂ, ਨਾ ਸੜ ਕੇ ਮਰਾਂ। ਤੇ ਕਹਿੰਦੇ ਨਰ ਸਿੰਘ ਅਵਤਾਰ ਨੇ ਹਰਨਾਕਸ਼ ਨੂੰ ਚੁੱਕ ਕੇ ਆਪਣੇ ਪੱਟਾਂ ਤੇ ਰੱਖ ਲਿਆ, ਕਹਿਣ ਲੱਗੇ ਵੇਖ ਲਾ ਨਾ ਤੂੰ ਧਰਤੀ ਤੇ ਹੈ ਤੇ ਨਾ ਅਸਮਾਨ ਤੇ ਹੈ। ਘਸੀਟ ਕੇ ਜਾ ਕੇ ਦਰਵਾਜ਼ੇ ਦੀ ਦਹਲੀਜ਼ ਤੇ ਲੈ ਗਿਆ, ਕਹਿਣ ਲੱਗਾ ਵੇਖ ਲਾ ਨਾ ਤੂੰ ਅੰਦਰ ਹੀ ਹੋ ਤੇ ਨਾ ਤੂੰ ਬਾਹਰ ਹੀ। ਸੂਰਜ ਛਿਪ ਰਿਹਾ ਸੀ, ਕਹਿਣ ਲੱਗਾ ਵੇਖ ਲਾ ਨਾ ਦਿਨ ਹੀ ਹੋ ਤੇ ਨਾ ਰਾਤ ਹੀ ਹੋ, ਨਾ ਤੂੰ ਡੁੱਬ ਕੇ ਮਰਨ ਲੱਗਾ ਹੈ, ਨਾ ਤੂੰ ਸੜ ਕੇ ਮਰਨ ਲੱਗਾ ਹੈ। ਨਰ ਸਿੰਘ ਦਾ ਅਰਥ ਕੀ ਹੈ? ਨਰ ਕਹਿੰਦੇ ਨੇ ਮਨੁੱਖ ਨੂੰ ਤੇ ਸਿੰਘ ਦਾ ਅਰਥ ਹੁੰਦਾ ਸ਼ੇਰ, ਉਹ ਜਿਹਦਾ ਅੱਧਾ ਧੜ ਮਨੁੱਖ ਦਾ ਤੇ ਅੱਧਾ ਧੜ ਸ਼ੇਰ ਦਾ ਸੀ। ਨਰ ਸਿੰਘ ਜੋ ਸੁਮੇਲ ਸੀ ਸ਼ੇਰ ਅਤੇ ਮਨੁੱਖ ਦਾ, ਕਹਿਣ ਲੱਗੇ ਵੇਖ ਲਾ ਤੈਨੂੰ ਨਾ ਬੰਦਾ ਮਾਰਨ ਲੱਗਾ ਤੇ ਨਾ ਤੈਨੂੰ ਕੋਈ ਪਸ਼ੂ ਮਾਰਨ ਲੱਗਾ। ਜਦੋਂ ਤਿੱਖੇ ਨੋਹਾਂ ਵਾਲਾ ਪੰਜਾ ਹਰਨਾਕਸ਼ ਦੀ ਛਾਤੀ ਵਿੱਚ ਖੋਭਿਆ ਤੇ ਗੁਰਬਾਣੀ ਨੇ ਬਚਨ ਕਹੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਹੇ ਪ੍ਰਭੂ ਤੂੰ ਤਿੱਖੇ ਤਿੱਖੇ ਨੋਹਾਂ ਨਾਲ ਹਰਨਾਕਸ਼ ਨੂੰ ਪਾੜ ਦਿੱਤਾ, ਚੀਰ ਦਿੱਤਾ ਤੇ ਆਪਣੇ ਭਗਤ ਪ੍ਰਹਿਲਾਦ ਦੀ ਬੇਨਤੀ ਨੂੰ ਸੁਣ ਕੇ ਉਹਦੀ ਰੱਖਿਆ ਕੀਤੀ। ਭਗਤ ਕਬੀਰ ਜੀ ਦੀ ਬੇਨਤੀ ਨੂੰ ਸੁਣਿਆ, ਜਦੋਂ ਬਾਦਸ਼ਾਹ ਨੇ ਕਿਹਾ ਹਾਥੀ ਦੇ ਥੱਲੇ ਦੇ ਕੇ ਮਾਰ ਦਿਓ, ਕਹਿਣ ਲੱਗੇ ਕਿਆ ਅਪਰਾਧ ਸੰਤ ਹੈ ਕੀਨਾ, ਪੋਟ ਬਾਂਧ ਕੁੰਚਰ ਕੋ ਦੀਨਾ, ਪੋਟਲੀ ਬੰਨ ਕੇ ਹਾਥੀ ਅੱਗੇ ਸੁੱਟਿਆ ਤੇ ਮਹਾਵਤ ਨੂੰ ਕਿਹਾ ਇਹਨੂੰ ਤੋਰ, ਤੇ ਕਹਿਣ ਲੱਗੇ ਹਾਥੀ ਅੱਗੇ ਤੁਰਨ ਦੀ ਬਜਾਏ ਭਗਤ ਕਬੀਰ ਜੀ ਨੂੰ ਮੱਥਾ ਟੇਕਣ ਲੱਗ ਪਿਆ, ਨਮਸਕਾਰ ਕਰਕੇ ਕਹਿਣ ਲੱਗਾ ਮੈਂ ਤੇ ਇਸ ਮੂਰਤ ਦੇ ਦਰਸ਼ਨ ਹੀ ਪਹਿਲੀ ਵਾਰ ਕੀਤੇ ਨੇ, ਬਲਹਾਰ ਜਾਵਾਂ ਇਹਦੇ ਤੋਂ। ਜੇ ਮੁਹੰਮਦ ਤੁਗਲਕ ਨੇ ਕਿਹਾ ਕਿ ਭਗਤ ਨਾਮਦੇਵ ਜੀ ਤੇ ਜ਼ੁਲਮ ਕਰੋ ਤੇ ਵੇਖੋ ਉਹਨਾਂ ਨੇ ਪੁਕਾਰਿਆ, ਕਹਿਣ ਲੱਗੇ ਪਖੰਤਨ ਬਾਜ ਬਜਾਇਲਾ, ਗਰੜ ਚੜੇ ਗੋਬਿੰਦਾ ਆਇਲਾ, ਕਹੇ ਤਾਂ ਧਰਨ ਅਕੋਡੀ ਕਰੋ, ਕਹੇ ਤਾਂ ਲੇਕਰ ਉਪਰ ਧਰੋ, ਤੇ ਜੇ ਹਿੰਦੂ ਜਾਤੀ ਦੇ ਉੱਚ ਜਾਤੀ ਦੇ ਲੋਕਾਂ ਨੇ ਵਿਤਕਰੇ ਕੀਤੇ, ਭਗਤ ਨਾਮਦੇਵ ਜੀ ਨੂੰ ਲੱਤ ਮਾਰੀ, ਛੂਦ ਛੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾ ਬੀਠਲਾ, ਤੇ ਉੱਥੇ ਇਸਲਾਮਕ ਬੋਲੀ ਵੇ ਜਾਜ ਕੀਤਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਕਹਿਣ ਲੱਗੇ ਪਰਮਾਤਮਾ ਜੀ ਤੈਨੂੰ ਕਿਸੇ ਰੂਪ ਵਿੱਚ ਯਾਦ ਕਰ ਲਈਏ, ਤੂੰ ਆਪਣੇ ਭਗਤਾਂ ਦੀ ਬੇਨਤੀ ਨੂੰ ਸੁਣਦਾ, ਕਿਉਂ? ਕਿਉਂਕਿ ਜਦੋਂ ਵੀ ਤੂੰ ਆਪਣੇ ਭਗਤਾਂ ਦੀ ਅਰਜੋਈ ਨੂੰ ਸੁਣ ਕੇ ਉਹਨਾਂ ਦੀ ਰੱਖਿਆ ਕਰਦਾ।
1: ਰੋਗ ਮਿਟਾਏ ਜੀਵਾਲੇ ਅਨ ਜਾਂ ਕਾ ਵੱਡ ਪ੍ਰਤਾਪ।
0: ਜਿਸ ਪ੍ਰਭੂ ਦਾ ਬਹੁਤ ਵੱਡਾ ਪ੍ਰਤਾਪ ਹੈ, ਉਹ ਆਪਣੇ ਭਗਤ ਜਨਾਂ ਦੀ ਬੇਨਤੀ ਨੂੰ ਸੁਣ ਕੇ ਉਹਨਾਂ ਦੇ ਅੰਦਰੋਂ ਕਈ ਤਰ੍ਹਾਂ ਦੇ ਰੋਗ ਖਤਮ ਕਰਕੇ ਉਹਨਾਂ ਨੂੰ ਆਤਮਕ ਜੀਵਨ ਦਿੰਦਾ। ਵੇਖੋ, ਇੱਕ ਤਾਂ ਸਰੀਰਕ ਜੀਵਨ ਹੈ ਨਾ, ਉੱਥੇ ਵੀ ਪ੍ਰਾਣਾਂ ਦਾ ਸਵਾਸਾਂ ਦਾ ਦਾਤਾ ਮਾਲਕ ਹੀ ਹੈ, ਪਰ ਜਦੋਂ ਸਵਾਸ ਨਿਕਲ ਜਾਣ ਸਰੀਰਕ ਜੀਵਨ ਖਤਮ ਹੋ ਜਾਂਦਾ। ਮਨੁੱਖ ਜਿਹਦੇ ਅੰਦਰ ਸਵਾਸ ਚੱਲਦੇ ਵੀ ਹੋਣ, ਪ੍ਰਭੂ ਨਾਲੋਂ ਬੇਮੁੱਖ ਹੋ ਕੇ ਉਹ ਜਿਉਂਦਿਆਂ ਮੋਇਆਂ ਦੇ ਬਰਾਬਰ ਹੈ। ਪਰ ਪ੍ਰਭੂ ਭਗਤ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਨੇ। ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਉਹਨਾਂ ਦਾ ਜੀਵਨ ਭਾਵੇਂ ਤੱਤੀ ਤਵੀ ਤੇ ਬੈਠ ਕੇ ਆਰੇ ਨਾਲ ਚੀਰੇ ਜਾਣ ਦੇ ਕਾਰਨ ਲੋਕ ਭਾਵੇਂ ਵੇਖ ਰਹੇ ਹੋਣ ਕਿ ਸਰੀਰਕ ਜੀਵਨ ਖਤਮ ਹੋ ਗਿਆ, ਨੀਹਾਂ ਵਿੱਚ ਚਿਣੇ ਗਏ ਨੇ, ਪਰ ਉਹਨਾਂ ਦਾ ਆਤਮਕ ਜੀਵਨ ਉੱਥੇ ਵੀ ਕਾਇਮ ਰਹਿੰਦਾ, ਕਿਉਂਕਿ ਪ੍ਰਭੂ ਸਦਾ ਉਹਨਾਂ ਨੂੰ ਅੰਦਰੋਂ ਕਈ ਤਰ੍ਹਾਂ ਦੇ ਰੋਗ ਮਿਟਾ ਕੇ ਆਤਮਕ ਜੀਵਨ ਦਿੰਦਾ। ਰੋਗ ਮਿਟਾਏ ਜੀਵਾਲਿਆਂ ਜਾਂਕਾ ਵੱਡ ਪ੍ਰਤਾਪ। ਰੋਗ ਕਿਹੜੇ? ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿਣ ਲੱਗੇ ਜਦੋਂ ਮਾਲਕ ਨੂੰ ਆਪਾਂ ਜੀਵਨ ਵਿੱਚੋਂ ਵਿਸਾਰ ਦਈਏ, ਸਾਰੇ ਰੋਗ ਜੀਵਨ ਵਿੱਚ ਆ ਜਾਂਦੇ ਨੇ। ਕੋਟ ਵਿਘਨ ਤਿਸ ਲਾਗ ਤੇ ਜਿਸਨੋਂ ਵਿਸਰੈ ਨਾਉ। ਸਭ ਕਹਿਣ ਲੱਗੇ ਤਾਹਾਂ ਵਿਪਤ ਜੈ ਹਰ ਸਿਮਰਨ ਨਾਹੀ, ਜਿਸਨੋਂ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਵੇਦਨ ਜਾਣ ਆਈ। ਪ੍ਰਭੂ ਇਹ ਸਾਰੀਆਂ ਵੇਦਨਾਵਾਂ ਸਾਰੇ ਰੋਗ ਆਪਣੇ ਸੇਵਕ ਦੇ ਦੂਰ ਕਰ ਦਿੰਦਾ।
1: ਦੁੱਖ ਹਮਾਰੇ ਬਖਸਿਆ ਨਾ ਆਪਣੀ ਕਲ ਤਾਰੀ।
0: ਪ੍ਰਭੂ ਨੇ ਸਾਡੇ ਸਾਰੇ ਹੀ ਦੋਸ਼ ਭਾਈ ਬਖਸ਼ ਦਿੱਤੇ ਨੇ ਤੇ ਆਪਣੀ ਕਲ ਆਪਣੀ ਸ਼ਕਤੀ ਨੂੰ ਸਾਡੇ ਅੰਦਰ ਟਿਕਾ ਦਿੱਤਾ। ਕਲ ਸ਼ਬਦ ਪ੍ਰਕਰਨ ਮੁਤਾਬਕ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ, ਜਿਵੇਂ ਕਲ ਮੈਂ ਰਾਮ ਨਾਮ ਸਾਰ, ਇੱਥੇ ਕਲ ਦਾ ਅਰਥ ਹੈ ਕਲ ਯੁਗ। ਸਭ ਕਲ ਉਦਰੀ ਇੱਕ ਨਾਮ ਧਰਮ, ਇੱਥੇ ਕਲ ਦਾ ਅਰਥ ਹੈ ਸ੍ਰਿਸ਼ਟੀ। ਜਿਨ ਪੂਰੀ ਕਲ ਰਾਖੀ, ਇੱਥੇ ਕਲ ਦਾ ਅਰਥ ਇੱਜਤ ਪੈਜ। ਪਰ ਇੱਥੇ ਜਿਹੜਾ ਕਲ ਸ਼ਬਦ ਵਰਤਿਆ, ਇੱਥੇ ਕਲ ਦਾ ਅਰਥ ਹੁੰਦਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸੰਕਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਲਵਾਰੇ। ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆ ਲਈ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੀ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਧਨੋ ਗਾਵਣ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੇ ਖਾਏ ਚੱਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋਏ।
ਜੇ ਵੜਿਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ ਤੇ ਕਮ ਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਉ। ਹਰ ਜਨ ਕੇਵਡ ਭਾਗ ਵਡੇਰੇ, ਜਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜਨ ਤੋ ਪਾਏ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੀ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਸਿਰ ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰ। ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹਰ ਧਿਆਵ ਹੋ ਸੰਤੋ ਜੀ, ਸਭ ਦੁੱਖ ਵਿਸਾਰਣਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਬਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ।

ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਅਜਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਅਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਧਾਰੋ, ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਹਿਬ।

memory transfer.

सत्य कलम है गुरु नानक

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਿਰਦੈ ਨਾਮ ਵਸਾਇ ਘਰ ਬੈਠੇ ਗੁਰੂ ਧਿਆਇ ਗੁਰਪੁਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਜੀ ਕੀ ਮਹਿਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਗਾਵੇ ਵਿਚਾਰੋ, ਚਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਤ ਸੋਹਿਲਾ ਸਦਾ ਸੁ ਤੋਇ ਰਹਾਓ। ਨਿਤ ਨਿਤ ਜੀਅੜੇ ਸਮਾਲੀਆਂ ਨਾਮ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲੋ, ਦੇਹ ਸਜਣਾ ਸੀ ਸੜੀਆਂ ਜਾਂ ਹੋਵੇ ਸਹਿ ਸੁਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਸ ਵਡਾਈ ਤੋਏ ਰਾਓ। ਦਿਸੇ ਦਸਿਆ ਕੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਦੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮਨੋਰਜਨ ਕਮੋਤੀ, ਰੂਪ ਮਲਿਆਨੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਕਾ ਜੰਤ ਤੇਰੀ ਰਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨੋ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭ ਚ ਮਨਵਾਨ ਦੇ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਏ ਵਾਸਾਰਾ। ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਰਿਆ, ਮਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਦੇਵ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡਾਓ ਤੇ ਪੁੰਨ ਵੱਡਾ ਹੀ ਰਹਾਓ, ਸਾਖਤ ਹਰ ਸਾਧਨ ਜਾਣਿਆ, ਤਨ ਅੰਤਰ ਹਮੈ ਕੰਡਾ ਹੀ, ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਵਰਨ ਪਵ ਖੰਡਾ ਹੀ, ਅਵਿਨਾਸ਼ੀ ਪੁਰਖ ਪਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੀ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੀ ਸੁਖ ਮੰਡਾਈ। ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਕੀਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣ ਹਾਰੇ, ਮਾਨ ਗੁਰਮਿਲ ਕਾ ਸੁਵਾਰੇ ਰਾਓ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਈ ਪੀਆ ਵਹਿ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾ ਜੋ, ਹਰ ਗੁਰ ਤੇ ਮਨੇ ਵਸੇਰਾ, ਮੇਰੀ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਤੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਤੋਰੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਹਰਦਾਸ ਹਮਾਰੀ।

Thank you.

Lord, Lord, Lord.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Gujri Mohalla Chautha, Gurmukh Sakhi Seheli, Meri Moko Devho Daan Har Pran Jeevaya. Tantan Sahib Shri Ramdas Sache Pasha Ji Kirpa Karde Hana, Se Gurmukh Rupi. ਮੇਰੀਆਂ ਔਰ ਪਿਆਰੀਆਂ ਸਖੀਆਂ ਸਖੀਓ, ਪ੍ਰਾਣਾਂ ਨੂੰ ਜਿਵਾਉਣ ਵਾਲਾ, ਪ੍ਰਾਣਾਂ ਨੂੰ ਜੀਵਨ ਸ਼ਕਤੀ ਦੇਣ ਵਾਲਾ ਕੌਣ ਹੈ ਨਿਰੰਕਾਰ? ਆਪ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਦੇ ਸਿਮਰਨ ਦਾ ਦਾਨ ਦੇਣਾ ਕਰੋ। ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ, ਜਿਹਨਾਂ ਅੰਦਨ ਹਰ ਪੁਰਖ ਤੇ ਆਇਆ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਦੇ ਲਾਲੇ ਗੋਲੇ ਭਾਵ ਦਾਸਾਂ ਦੇ ਦਾਸ, ਜਿਹਨਾਂ ਗੁਰਮੁਖਾਂ ਨੇ ਅੰਦਨ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਮੇਰਾ ਮੰਤਨ ਬਿਰਹੋ ਗੁਰਸਿੱਖ ਪਗ ਲਾਇਆ। ਇਹ ਗੁਰਮੁਖੋ ਪਾਪ ਜੀ ਦੇ ਚਰਨਾਂ ਬਿਰਹੋ, ਬਿਰਹੋ ਮੈਨੇ ਪ੍ਰੇਮ ਮੇਰੇ ਮਨ ਅਤੇ ਤਨ ਵਿੱਚ ਪਰਮਾਤਮਾ ਨੇ ਲਾਇਆ ਹੈ। ਮਨ ਦਾ ਪ੍ਰੇਮ ਤਾਂ ਪ੍ਰਗਟ ਹੁੰਦਾ ਜੇ ਬਿਰਤੀ ਸਿਮਰ ਨਾਲ ਜੁੜੇ, ਸਰੀਰ ਦਾ ਆਇਆ ਜੇ ਸੇਵਾ ਵਿੱਚ ਲਗਾ ਰਹੇ। ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ, ਮੋਕੋ ਪ੍ਰਹੁ ਉਪਦੇਸ ਹਰ ਮਿਲੇ ਮਿਲਾਇਆ ਰਹੋ। ਹੇ ਗੁਰੂ ਮਹਾਰਾਜ ਦੇ ਗੁਰਸਿੱਖੋ ਅਥਵਾ ਗੁਰ ਭਾਈਓ, ਆਪ ਜੀ ਮੇਰੇ ਪ੍ਰਾਣਾਂ ਦੇ ਸਖਾ ਮਿੱਤਰ, ਪ੍ਰਾਣਾਂ ਨਾਲ ਪ੍ਰੀਤੀ ਨਿਭਾਉਣ ਵਾਲੇ ਅਤੇ ਪਿਆਰਿਓ, ਆਪ ਕਿਰਪਾ ਕਰਕੇ ਮੈਨੂੰ ਸ਼ੁਭ ਉਪਦੇਸ਼ ਦਿਓ, ਕਿਉਂਕਿ ਆਪ ਜੀ ਦਾ ਮਿਲਾਇਆ ਹੋਇਆ ਪਰਮਾਤਮਾ ਮਿਲਦਾ ਹੈ ਰਹਾਓ। ਸਾ ਹਰ ਪ੍ਰਭਾਵੈ ਜਾਂ ਹਰ ਪ੍ਰਭਾਵੈ ਤਾਂ ਗੁਰੂ ਮਿਲੇ, ਜਨਮ ਬਚਨ ਗੁਰੂ ਸਤਿਗੁਰੂ ਮਨ ਪਾਇਆ। ਜੇ ਨਿਰੰਕਾਰ ਨੂੰ ਗੁਰਸਿੱਖ ਦੀ ਪ੍ਰੀਤੀ ਪਾ ਜਾਏ, ਉਹ ਗੁਰਮੁਖ ਜਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਔਰ ਜਿਹਨਾਂ ਗੁਰਮੁਖਾਂ ਦੇ ਮਨ ਦੇ ਅੰਦਰ ਗੁਰੂ ਜੋ ਵੱਡੇ ਹੈ, ਪੂਜਨੀਕ ਹੈ, ਸਤਿਗੁਰਾਂ ਦਾ ਜੋ ਬਚਨ ਹੈ, ਉਪਦੇਸ਼ ਹੈ, ਉਹ ਪਾਇਆ ਮੈਨੇ, ਉਹਨਾਂ ਦੇ ਮਨ ਨੂੰ ਚੰਗਾ ਲੱਗਿਆ ਹੈ। ਵਡਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਵਾਣੀ ਨਿਰਵਾਣ ਪਦ ਪਾਇਆ। ਉਹ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਜਿਹੜੇ ਆ ਬਹੁਤ ਵੱਡੀਆਂ ਭਾਗਾਂ ਵਾਲੇ ਹਨ। ਕਿਉਂ? ਉਹਨਾਂ ਨਿਰਵਾਣੀ ਜਿਹੜਾ ਨਿਰਬੰਧ ਦੁੱਖਾਂ ਤੋਂ ਰਹਿ ਪਰਮਾਤਮਾ ਦਾ ਸਿਮਰਨ ਕਰਕੇ ਨਿਰਵਾਣ ਪਦ ਕੀ ਆਤਮਾ ਪਦ ਨੂੰ ਪਾ ਲਿਆ ਹੈ। ਸਤਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ। ਸਤਿਗੁਰਾਂ ਦੀ ਸੰਗਤ ਬੜੀ ਪਿਆਰੀ ਹੈ। ਸੰਗਤ ਦੇ ਪ੍ਰਤਾਪ ਕਰਕੇ ਪਰਮੇਸ਼ਰ ਦਾ ਨਾਮ ਜਿਹੜਾ ਮਿੱਠਾ, ਉਹ ਮਨ ਨੂੰ ਪਾਇਆ, ਮੈਨੇ ਭਾਗ ਗਿਆ, ਚੰਗਾ ਲੱਗਿਆ ਹੈ। ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਅਤੇ ਭਾਗਹੀਣ ਪਾਪੀ ਜਮ ਖਾਇਆ। ਜਿਹੜੇ ਪੁਰਖਾਂ ਨੂੰ ਸਤਿਗੁਰਾਂ ਦੀ ਸੰਗਤ ਦਾ ਸੰਗ ਕਰਨਾ ਚੰਗਾ ਨਹੀਂ ਲੱਗਿਆ, ਉਹ ਭਾਗਾਂ ਤੋਂ ਹੀ ਜਿਹੜੇ ਪਾਪੀ ਉਹਨਾਂ ਨੂੰ ਜਮਾਂ ਨੇ ਖਾਧਾ ਹੈ। ਆਪ ਕਿਰਪਾਲ ਕਿਰਪਾ ਪ੍ਰਵਤਾਰੇ ਹਰਿ ਆਪੇ ਗੁਰੂ ਹਿਮਰੇ ਮਲਾਇਆ। ਉਹ ਕਿਰਪਾ ਕਰਨ ਵਾਲਾ ਪਰਮੇਸ਼ੁਰ ਆਪਣੀ ਮਿਹਰ ਜੇ ਧਾਰੇ ਜੀਵਾਂ ਤੇ ਗੁਰਮੁਖ ਜਨਾਂ ਦਾ ਮਲਾਇਆ ਹੋਇਆ ਨਿਰੰਕਾਰ ਆਪੇ ਆ ਕੇ ਮਿਲਦਾ ਹੈ। ਜਨ ਨਾਨਕ ਬੋਲਿਆ ਗੁਣਬਾਣੀ ਗੁਰਬਾਣੀ ਹਰ ਨਾਮ ਸਮਾਇਆ। ਪਾਤਸ਼ਾਹੀ ਕਿਰਪਾ ਕਰਦੇ ਹਨ ਜਿਹੜੇ ਗੁਰੂ ਪਿਆਰੇ ਗੁਣਾਂ ਨੂੰ ਪੈਦਾ ਕਰਨ ਵਾਲੀ ਪਵਿੱਤਰ ਬਾਣੀ ਬੋਲਦੇ ਹਨ। ਐਸੀ ਪਵਿੱਤਰ ਗੁਰਬਾਣੀ ਦੇ ਪ੍ਰਤਾਪ ਕਰਕੇ ਉਹ ਪਰਮੇਸ਼ੁਰ ਦਾ ਨਾਮ ਜਪ ਕੇ ਨਾਮੀ ਵਿੱਚ ਅਭੇਦ ਹੋ ਜਾਂਦੇ ਹਨ। ਗੁਜਰੀ ਮਹੱਲਾ ਚੌਥਾ। ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੁਲਕੋ ਕਰ ਪ੍ਰਦੇਸ਼ ਹਰ ਮੀਠ ਲਗਾਵੇ। ਜਿਹੜੇ ਜਿਹੜੇ ਗੁਰਮੁਖਾਂ ਨੇ ਸਤਿਗੁਰੂ ਪੁਰਖ ਰਾਹੀਂ ਨਿਰੰਕਾਰ ਨੂੰ ਪ੍ਰਾਪਤ ਕੀਤਾ ਔਰ ਜਿਹੜੇ ਉਪਦੇਸ਼ ਦੁਆਰਾ ਪ੍ਰਾਪਤੀ ਹੋਈ ਹੈ ਉਹ ਉਪਦੇਸ਼ ਮੈਨੂੰ ਵੀ ਦਿਓ। ਉਹ ਉਪਦੇਸ਼ ਕਰਕੇ ਪਰਮਾਤਮਾ ਦਾ ਨਾਮ ਮਿੱਠਾ ਲਗਾਉਣ ਵਿੱਚ ਮੇਰੀ ਸਹਾਇਤਾ ਕਰ। ਮੰਤਨ ਸੀਤਲ ਸਭ ਹਰਿਆ ਹੋਆ ਬੜੀ ਭਾਗੀ ਹਰ ਨਾਮ ਪਿਆਰਾ। ਉਹਨਾਂ ਦਾ ਮਨ ਵੀ ਤਨ ਵੀ ਸੀਤਲ ਠੰਡਾ ਠਾਰ ਹੋ ਜਾਂਦਾ ਔਰ ਪਵਿੱਤਰ ਗੁਣਾਂ ਨਾਲ ਹਰਿਆ ਭਰਿਆ ਹੋ ਜਾਂਦਾ। ਬੜੀਆਂ ਭਾਗਾਂ ਵਾਲੇ ਨਿਰੰਕਾਰ ਦੇ ਨਾਮ ਨੂੰ ਝਾਉਂਦੇ ਹਨ। ਭਾਈ ਦੇ ਮੌਕੋ ਕੋਈ ਆਏ ਮਿਲਿਆ ਹਰ ਨਾਮ ਦਰੜਾ। ਇਹ ਭਾਈ ਜਨੂੰ ਹੋਇਆ ਸਾ ਗੁਰਮੁਖ ਆ ਕੇ ਮਿਲੇ ਜਿਹੜਾ ਮੈਨੂੰ ਪਰਮੇਸ਼ੁਰ ਦੇ ਨਾਮ ਜਪਣ ਦੀ ਰੀਤੀ ਨੂੰ ਦ੍ਰਿੜ ਕਰਾ ਦੇਵੇ। ਮੇਰੇ ਪ੍ਰੀਤਮ ਪ੍ਰਾਨ ਮੰਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹੋ। ਉਹ ਨਿਰੰਕਾਰ ਮੇਰੇ ਪ੍ਰਾਣਾਂ ਦਾ ਵੀ ਪਿਆਰਾ ਹੈ। ਉਹ ਗੁਰਮੁਖ ਪਿਆਰੇ ਵੀ ਪਿਆਰੇ ਮਹਾਤਮਾ ਜਨ ਕਹਿੰਦੇ ਉਹਨਾਂ ਨੂੰ ਮੈਂ ਆਪਣਾ ਮਨ ਤਨ ਧਨ ਸਾਰਾ ਦੇ ਦਿਆਂਗਾ ਜੇ ਮੈਨੂੰ ਨਿਰੰਕਾਰ ਪਰਮੇਸ਼ੁਰ ਸੰਬੰਧੀ ਕਥਾ ਸੁਣਾਉਣ। ਕੋਈ ਕਥਾ ਸੁਣਾਵੇ ਉਹ ਮੈਨੂੰ ਮਨ ਬਣੀ ਸ਼ੀਲ ਕਰਕੇ ਪਿਆਰਾ ਹੈ। ਰਹਾਓ ਧੀਰੇ ਧਰਮ ਗੁਰਮੁਖ ਹਰ ਪਾਇਆ ਨਿਤ ਹਰ ਨਾਮੇ ਹਰ ਸੁਣ ਚਿਤ ਲਾਭ ਹੈ। ਉਸ ਨਿਰੰਕਾਰ ਸਰੂਪ ਸਤਿਗੁਰਾਂ ਦੀ ਜਿਹੜੀ ਸਿਕਸ਼ਾ ਹੈ ਉਹਦੇ ਗ੍ਰਹਿਣ ਕਰਨੇ ਨਾਲ ਧੀਰਜ ਨੂੰ ਵੀ ਅਤੇ ਧਰਮ ਨੂੰ ਵੀ ਪਾਇਆ ਹੈ। ਉਹ ਹਮੇਸ਼ਾ ਪਰਮੇਸ਼ੁਰ ਦੇ ਨਾਮ ਵਿੱਚ ਚਿੱਤ ਦੀ ਵਿਰਤੀ ਲਾਉਂਦੇ ਹਨ। ਅੰਮ੍ਰਿਤ ਵਜਨ ਸਤਿਗੁਰੂ ਕੀ ਬਾਣੀ ਜੋ ਬੋਲਿਆ ਸੋ ਮੁੱਖ ਅੰਮ੍ਰਿਤ ਪਾਵੈ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਇਹ ਅੰਮ੍ਰਿਤ ਵਾਂਗ ਮਿੱਠੇ ਮਿੱਠੇ ਪਿਆਰੇ ਬਚਨ ਹੈ। ਜਿਹੜਾ ਉਹਨਾਂ ਪਿਆਰੇ ਬਚਨਾਂ ਨੂੰ ਬੋਲਦਾ ਉਹ ਆਪਣੇ ਮੁੱਖ ਵਿੱਚ ਬ੍ਰਹਮਾਨੰਦ ਰੂਪੀ ਜਿਹੜਾ ਅੰਮ੍ਰਿਤ ਇਹਨੂੰ ਪਾਉਂਦਾ ਹੈ। ਕਿਉਂਕਿ ਜਿਹੜੇ ਭਜਨ ਸੁਣ ਕਰੀਏ ਕਈ ਵਾਰੀ ਫਿਰ ਰਸਨਾ ਦੇ ਮਿੱਠਾ ਮਿੱਠਾ ਸਵਾਦ ਆਉਣ ਲੱਗ ਜਾਂਦਾ। ਉਹ ਨਾਮ ਦੀ ਬਰਕਤ ਹੁੰਦੀ ਹੈ। ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤ ਨਾਮ ਜੋ ਪਹਿਲੇ ਬੁਲਾਵੈ। ਨਿਰੰਕਾਰ ਦਾ ਨਾਮ ਸਾਰਿਆਂ ਤੋਂ ਨਿਰਮਲ ਪਵਿੱਤਰ ਹੈ ਜਿਹਨੂੰ ਮੈਲ ਨਹੀਂ ਲੱਗਦੀ। ਦੂਏ ਦੀ ਮੈਲ ਧੋ ਦਿੰਦਾ ਨਾਮ ਆਪ ਮੈਲਾ ਨਹੀਂ ਹੁੰਦਾ। ਇਸ ਵਾਸਤੇ ਗੁਰਮਤ ਸਤਿਗੁਰਾਂ ਦੀ ਸਿਕਸ਼ਾ ਦੁਆਰਾ ਜਪ ਹੈ ਜਪਣਾ ਕਰੇ ਅਤੇ ਆਪਣੀ ਲਿਵ ਬਿਰਤੀ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਨਾ ਕਰੇ ਅਥਵਾ ਚਿੱਤ ਦੀ ਬਿਰਤੀ ਨੂੰ ਮਹਾਰਾਜ ਚਰਨਾਂ ਨਾਲ ਜੋੜ ਕੇ ਨਾਮ ਜਪੇ। ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਅਤੇ ਭਾਗਹੀਣ ਮੋਏ ਮਰ ਜਾਵੇ। ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਰੂਪੀ ਪਦਾਰਥ ਨਹੀਂ ਪਾਇਆ ਕਿਉਂਕਿ ਜਨਮ ਪਦਾਰਥ ਹੈ, ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਬੋਧ ਪਦਾਰਥ ਹੈ, ਜਨਮ ਨਹੀਂ ਪਾਇਆ। ਉਹ ਭਾਗਾਂ ਤੋਂ ਹੀਣੇ ਜਿਹੜੇ ਬੰਦੇ ਆ ਉਹ ਮਰ ਮਰ ਜਾਂਦੇ ਆ, ਮਰਨ ਜੰਮਣ ਦੇ ਚੱਕਰ 'ਚ ਪੈ ਜਾਂਦੇ, ਮਰ ਤਹਿਕੀਕ ਨਿਸ਼ਚੇ ਕਰਕੇ ਮਰ ਜਾਂਦੇ ਹਨ। ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੈ। ਉਹ ਜਗ ਦਾ ਜੀਵਨ ਦਾਤਾ ਸਾਰਿਆਂ ਨੂੰ ਜੀਵਨ ਦੇਣ ਵਾਲਾ ਉਹ ਹੀ ਹੈ, ਸਾਰੇ ਆਨੰਦਾਂ ਦਾ ਖੁਸ਼ੀਆਂ ਦਾ ਮੂਲ ਮੁੰਡ ਜਿਹੜੇ ਗੁਰੂ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਉਹਨਾਂ ਸਾਰੇ ਹੀ ਪੁਰਖਾਂ ਨੂੰ ਆਪ ਆਨੰਦ ਦੀ ਦਾਤ ਦੇਣਾ ਕਰਦੇ ਹੋ। ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ। ਆਪ ਜੀ ਦਾਤੇ ਨੇ, ਜਿੰਨੇ ਜੀਵ ਜੰਤੂ ਸਾਰੇ ਤੇਰੇ ਕਰਦੇ ਜਾ ਚੁੱਕਿਆ। ਪਾਤਸ਼ਾਹੀ ਕਿਰਪਾ ਕਰਦੇ ਗੁਰਮੁਖਾਂ ਨੂੰ ਆਪ ਮਿਹਰ ਕਰਕੇ ਆਪਣੇ ਨਾਲ ਮਿਲਾ ਲੈਂਦੇ ਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਮਹਲਾ ਚੌਥਾ ਕਰ ਤੀਜਾ, ਵਾਹਿਗੁਰੂ ਜੀ ਇੱਕ ਹਨ। ਓਅੰਕਾਰ ਅਦਵੈਤ ਸਰੂਪੀ, ਪ੍ਰਕਾਸ਼ ਰੂਪ, ਮੰਗਲ ਸਰੂਪ ਹਨ, ਸਤਚਿਤਾਨੰਦ ਸਰੂਪ ਹਨ। ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਗੁਜਰੀ ਰਾਗ ਹੈ ਚੌਥੇ ਪਾਤਸ਼ਾਹ ਜੀ ਘਰ ਤੀਜਾ ਤਿੰਨ ਤਾਲ ਵਿੱਚ ਸ਼ਬਦ ਉਚਾਰਦੇ ਹਨ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਮਾਤਾ ਹੈ, ਪਿਤਾ ਹੈ, ਪੁੱਤਰ ਹੈ, ਇਹ ਜਿੰਨੇ ਵੀ ਸੰਬੰਧ ਹੈ ਪਿਛਲੇ ਸੰਯੋਗਾਂ ਨਾਲ ਉਸ ਪਰਮਾਤਮਾ ਨੇ ਪੈਦਾ ਕੀਤੇ ਹੋਏ। ਹੁਣ ਜਨਮ ਤੋਂ ਪਹਿਲਾਂ ਸਾਡਾ ਪਿਤਾ ਕੌਣ ਸੀ, ਮਾਤਾ ਕੌਣ ਸੀ, ਭੈਣ ਭਰਾ ਕੌਣ ਸੀ, ਇਹ ਸਾਰਾ ਕੁਛ ਉਹੋ ਹੀ ਕਰ ਰਿਹਾ ਨਾ। ਇਹਨਾਂ ਸਾਰਿਆਂ ਦੇ ਜਿਹੜੇ ਸੰਬੰਧ ਆ ਉਹ ਵੀ ਨਿਰੰਕਾਰ ਨੇ ਆਪੇ ਕੀਤੇ ਹੋਏ ਆ। ਹਮਰਾ ਜੋਰ ਸਭ ਰਹੋ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੇ ਵਸ ਹੈ ਸਰੀਰ। ਹੇ ਭਰਾਵੋ, ਸਾਡਾ ਸਾਰਾ ਜੋਰ ਜਿਹੜਾ ਬਾਲਿਆ ਸ਼ਬਦ ਉਹਦਾ ਰਹਿ ਚੁੱਕੀ ਹੈ। ਕਿਉਂ? ਇਹ ਸਾਰਾ ਕੁਝ ਤਨ ਮਨ ਤੇਰਾ ਸੂਖਮ ਸਰੀਰ ਹੈ, ਇਹ ਸਾਰਾ ਨਿਰੰਕਾਰ ਦਾ ਬਣਾਇਆ। ਔਰ ਸਾਡਾ ਜਿਹੜਾ ਸਥੂਲ ਸਰੀਰ ਹੈ ਇਹ ਵੀ ਮਹਾਰਾਜ ਦੇ ਬਸ ਹੈ। ਹੁਣ ਦੇਖ ਲਓ, ਕਈ ਲੰਗੜੇ ਲੁੱਲੇ ਪਿੰਗਲੇ ਆ ਪਾਹ ਜਿਹਾ, ਮਨ ਤਾਂ ਚਾਹੁੰਦਾ ਉਹ ਉੱਪਰ ਕੀ ਕਰ ਸਕਦੇ ਆ। ਕਈਆਂ ਦੇ ਨੇਤਰ ਹੈ ਨਹੀਂ, ਬੋਲੇ ਆ, ਗੂੰਗੇ ਹੈ, ਉੱਥੇ ਆਪਣਾ ਬਸ ਚੱਲਦਾ, ਕੋਈ ਬਸ ਨਹੀਂ ਚੱਲਦਾ। ਜੇ ਕਿਸੇ ਦਾ ਸਰੀਰ ਸਥੂਲ ਸਰੀਰ ਸਹੀ ਕਿਰਿਆ ਕਰਦਾ ਉਹ ਵੀ ਮਾਲਕ ਦੀ ਕਿਰਪਾ ਨਾਲ ਜੀ। ਔਰ ਆਹੋ ਵਿਸ਼ਰਾਮ ਦੇ ਕੇ ਕਹਿ ਰਹੇ ਹਾਂ, ਭਗਤ ਜਨਾਂ ਕੋ ਸਰਦਾ ਆਪ ਹਰ ਲਾਈ, ਵਿਚੇ ਗ੍ਰਿਸਤੋ ਦਾਸ ਰਹਾਈ। ਆਪ ਕਿਰਪਾ ਕਰਕੇ ਜਿਹੜੇ ਭਗਤ ਜਨ ਗੁਰਮੁਖ ਜਨ ਪਰਮਾਤਮਾ ਦਾ ਨਾਮ ਜਪਣ ਦੀ ਜਿਹੜੀ ਸ਼ਰਧਾ ਉਹਨਾਂ ਦੇ ਮਨ 'ਚ ਆਪੇ ਲਾਈ ਹੋਈ। ਔਰ ਉਹ ਕਈ ਭਗਤ ਜਿਹੜੇ ਹੈ ਵਿਹੰਗਮੀ ਜੀਵਨ 'ਚ ਹੈ, ਕਈ ਗ੍ਰਿਸਤੀ ਜੀਵਨ 'ਚ ਹੈ, ਉਹਨਾਂ ਨੂੰ ਗ੍ਰਿਸਤੀ ਜੀਵਨ 'ਚ ਵੀ ਉਦਾਸ ਰੱਖਿਆ ਹੋਇਆ। ਭਾਈ ਭਖਾਰੀ ਵਰਗੇ ਜਿਹੜੇ, ਜਦ ਅੰਤਰ ਪ੍ਰੀਤ ਹਰ ਸਿਮਰਨ ਆਈ, ਜਿਸ ਸਮੇਂ ਅੰਦਰਲੀ ਪ੍ਰੀਤੀ ਜਿਹੜੀ ਅੰਦਰੋਂ ਪ੍ਰੀਤ ਆ ਉਹ ਮਹਾਰਾਜ ਨਾਲ ਲੱਗ ਗਈ, ਬਣ ਆਈ ਹੈ। ਬਾਹਰੋਂ ਬਾਹਰ ਤੋਂ ਕਈ ਦਿਖਾਵਾ ਜਿਹਾ ਕਰਦੇ, ਅੰਦਰ ਨਹੀਂ ਹੁੰਦਾ। ਪਰ ਜੇ ਅੰਦਰਲੀ ਪ੍ਰੀਤ ਪੈਦਾ ਹੋ ਜਾਏ ਤਬ ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਕਹਿੰਦੇ ਫਿਰ ਉਸ ਵੇਲੇ ਗੁਰਮੁਖ ਪਿਆਰੇ ਜਿਹੜੇ ਵੀ ਕਰਮ ਕਰਦੇ ਆ ਉਹ ਮੇਰੇ ਨਿਰੰਕਾਰ ਨੂੰ ਪਾ ਜਾਂਦੇ ਹਨ। ਜਿਤ ਕਾਰ ਹੈ ਕੰਮ ਹਮ ਹਰ ਲਾਏ, ਸੋ ਹਮ ਕਰੋ ਜੋ ਆਪ ਕਰਾਏ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਜਿਹੜੇ ਕੰਮ ਕਾਰ 'ਚ ਸਾਨੂੰ ਆਪ ਹੀ ਲਾਉਂਦਾ ਹੈ, ਅਤੇ ਜਿਹੜੇ ਗੁਰਮੁਖ ਹੈ ਉਹਦੇ ਹੁਕਮ 'ਚ ਹੈ। ਇਸ ਕਰਕੇ ਕਹਿੰਦੇ ਅਸੀਂ ਉਹ ਹੀ ਕਾਰਜ ਕਰਦੇ ਹਾਂ ਜੋ ਨਿਰੰਕਾਰ ਸਾਤੋਂ ਕਰਾਉਂਦਾ ਹੈ। ਕਿ ਮਨਮੁਖ ਹੁਣ ਬਹਾਨਾ ਬਣਾ ਲੈਂਦੇ ਆ ਮਾੜੇ ਕੰਮ ਕਰਕੇ, ਵੀ ਕਹਿੰਦੇ ਰੱਬ ਹੀ ਕਰਾਉਂਦਾ, ਰੱਬ ਨਹੀਂ ਮਾੜੇ ਕੰਮ ਕਰਾਉਂਦਾ, ਇਹ ਤਾਂ ਆਪਣੇ ਹੈ ਕੁਸੰਗਤ ਮਨ ਦੇ ਅਧੀਨ ਹੋ ਕੇ ਕਰ ਰਹੇ ਹਾਂ। ਜਿਹੜੇ ਚੰਗੇ ਕੰਮ ਆ ਇਹ ਸਮਝੋ ਮਹਾਰਾਜ ਦੀ ਬਖਸ਼ਿਸ਼ ਹੁੰਦੀ ਤਾਂ ਕਰਦਾ ਹੈ। ਜਿਨਕੀ ਭਗਤ ਮੇਰੇ ਭਰਾ ਭਾਈ, ਔਰ ਜਿਨ੍ਹਾਂ ਗੁਰਮੁਖਾਂ ਦੀ ਸੇਵਾ ਕੀਤੀ ਹੈ ਜਾਂ ਭਗਤੀ ਕੀਤੀ ਉਸ ਮਾਲਕ ਨੂੰ ਪਾ ਗਈ ਹੈ। ਤੇ ਜਨ ਨਾਨਕ ਰਾਮ ਨਾਮ ਲਗਦਾ, ਉਹ ਜਿਹੜੇ ਗੁਰਮੁਖ ਆ ਉਹ ਰੰਮੇ ਹੋਏ ਰਾਮ ਦੇ ਵਿੱਚ ਜਿਸ ਦੀ ਬਿਰਤੀ ਨੂੰ ਲਾਉਂਦੇ ਆ, ਬਿਰਤੀ ਨੂੰ ਜੋੜ ਕੇ ਰੱਖਦੇ ਆ। ਗੁਰੀ ਮਹਲਾ ਪੰਜਵਾਂ, ਚੌਪਦੇ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਹੇਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਭਰਿਆ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਇੱਕ ਆਗਿਆ ਕਰ ਤਰਿਆ। ਸੋ ਇਸ ਵਾਸਤੇ ਜਦੋਂ 1638 ਭਾਦਰੋਂ ਸੁਦੀ ਤੀਜ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚਖੰਡ ਚਲੇ ਗਏ ਜੋਤੀ ਜੋਤ ਸਮਾਗਮ, ਭਾਈ ਗੁਰਦਾਸ ਉਸ ਵੇਲੇ ਆਗਰੇ ਉੱਧਰ ਗਏ ਹੋਏ ਸੀ ਪ੍ਰਚਾਰ ਸੇਵਾ ਵਾਸਤੇ। ਔਰ ਜਦੋਂ ਬਚਨ ਸੁਣਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ, ਇਹ ਭਾਈ ਗੁਰਦਾਸ ਸਾਹਿਬ ਜੀ ਆਏ, ਗੁਰੂ ਮਹਾਰਾਜ ਗੁਰੂ ਅਰਜਨ ਨੂੰ ਮੱਥਾ ਟੇਕ ਕੇ ਪਰਚੋਣੀ ਕੀਤੀ, ਖੁਸ਼ੀ ਰਾਜੀ ਖੁਸ਼ੀ ਪੁੱਛੀ, ਸਮਾਂ ਬੀਤ ਗਿਆ, ਬਚਨ ਮਿਲਾਸ ਹੋਏ ਦੁੱਖ ਸੁੱਖ ਦੇ, ਲਾਂਗੜੀ ਸਿੱਖ ਨੇ ਭੋਜਨ ਛਕਣ ਵਾਸਤੇ ਬੇਨਤੀ ਕੀਤੀ, ਜਿਹੜੇ ਭੋਜਨ ਵਰਤਾਇਆ ਮਿੱਸੇ ਪ੍ਰਸ਼ਾਦੇ ਸੀ ਅਤੇ ਨਾਲ ਲੱਸੀ ਸੀ। ਭਾਈ ਗੁਰਦਾਸ ਕਹਿਣ ਲੱਗੇ ਕਿ ਮੈਂ ਮਹਾਰਾਜ ਦਾ ਮਾਮਾ ਵੀ ਲੱਗਦਾ ਅਤੇ ਮਹਾਰਾਜ ਦੇ ਮਾਤਾ ਮੇਰੇ ਭੈਣ ਲੱਗਦੇ ਆ, ਕਿੰਨੀ ਦੇਰ ਬਾਅਦ ਮੈਂ ਆਇਆ, ਹੁਣ ਗੁਰਤਾ ਗੱਦੀ 'ਤੇ ਬੈਠਣ ਕਰਕੇ ਮੈਂ ਇਹਨਾਂ ਦਾ ਸਿੱਖ ਹਾਂ ਅਤੇ ਸਤਿਕਾਰ ਕਰਨਾ ਚਾਹੀਦਾ ਸੀ ਕਿੰਨੇ ਚਿਰਾਂ ਬਾਅਦ ਆਇਆ। ਅਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਕਿ ਇੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਗੁਰੂ ਲੰਗਰ ਵਰਤੇ। ਮਹਾਰਾਜ ਕਹਿੰਦੇ ਭਾਈ ਗੁਰਦਾਸ ਲੋਕੇ ਤਾਂ ਇਹ ਖਾਧਾ ਨਹੀਂ ਜੋ ਤੈਨੂੰ ਪਰੋਸਿਆ ਹੋਵੇ ਸਾਨੂੰ ਪਰੋਸਿਆ, ਕਿ ਅੰਦਰ ਤੁਹਾਡੀ ਭੈਣ ਬੈਠੀ ਹੈ ਉਹਨੂੰ ਪੁੱਛ ਲਓ ਅਤੇ ਆ ਗਏ। ਕਹਿੰਦੇ ਕੀ ਮਾਇਆ ਇਕੱਠੀ ਕਰਨ ਲੱਗ ਪਏ ਜਾਂ ਰੁੱਖੇ ਪ੍ਰਸ਼ਾਦੇ ਤੁਰ ਪਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਤਾਂ ਰੋਜ਼ਾਨਾ ਕੜਾਹ ਖੀਰਾਂ ਪੜਾਰੇ ਹੁੰਦੇ ਸੀ। ਅਤੇ ਬੀਬੀ ਭਾਨੀ ਜੀ ਕਹਿਣ ਲੱਗੇ ਵੀਰ ਜੀ ਹਾਂਜੀ ਅੱਜ ਤਾਂ ਸ਼ੁਕਰਿਆ ਵੀ ਮਸਤਾਨੇ ਇਸ ਲੰਗਰ 'ਚ ਜਿੱਥੇ ਮਿਲ ਗਿਆ ਪ੍ਰਸ਼ਾਦੇ ਕੇ ਵੀ ਤਾਂ ਇਹ ਵੀ ਮਸਤਾਨਾ ਹੋ ਜਾਂਦਾ ਤੁਹਾਨੂੰ, ਕਿਉਂਕਿ ਪਿਰਥੀ ਚੰਦ ਜੀ ਰਾਹ 'ਚ ਸਾਰੀ ਸੇਵਾ ਸੰਗਤਾਂ ਤੋਂ ਲੈ ਲੈਂਦੇ ਆ। ਅਤੇ ਹੁਣ ਜਿਸ ਤਰ੍ਹਾਂ ਖਰਚ ਵੱਧ ਗਿਆ ਅਤੇ ਰਸਤ ਪਾਣੀ ਘੱਟ ਆਉਂਦੀ ਸਾਰਾ ਉਹੀ ਲੈ ਜਾਂਦਾ ਸਿੱਖ ਜੀ, ਅਤੇ ਹੁਣ ਪ੍ਰਸ਼ਾਦੇ ਇਸ ਤਰ੍ਹਾਂ ਹੀ ਸੇਵਾ ਕਰਿਆ। ਉਦੋਂ ਕੋਈ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਉੱਥੇ ਵੀ ਖਰਚਾ ਹੁੰਦਾ, ਮਹਾਰਾਜ ਹੁਕਮ ਸੀ ਵੀ ਸੇਵਾ ਸੰਪੂਰਨ ਕਰਨੀ। ਭਾਈ ਸਾਹਿਬ ਦੇ ਮਨ ਨੂੰ ਬੜਾ ਦੁੱਖ ਹੋਇਆ ਵੀ ਸਾਨੂੰ ਬਹੁਤ ਮਾੜੀ ਗੱਲ ਹੈ, ਜਿੱਥੇ ਪੀਪਲੀ ਸਾਹਿਬ ਉੱਥੇ ਫਿਰ ਬੈਠ ਗਏ ਜਿਹੜੇ ਸੰਗ ਤੋਂ ਆਵੇ ਕਹਿੰਦੇ ਗੁਰਮੁਖ ਭਾਈ ਅਤੇ ਜਿਹੜਾ ਤੁਹਾਡੇ ਦਿਲ ਦੀ ਗੱਲ ਬੁਝੇ ਉਹ ਹੀ ਸਤਿਗੁਰੂ ਹੋ। ਅਤੇ ਫਿਰ ਉਹ ਭਾਈ ਗੁਰਦਾਸ ਨੇ ਉਹਨਾਂ ਦੇ ਸਾਰੇ ਸ਼ੰਕੇ ਜਿਹੜੇ ਕੱਢੇ, ਫਿਰ ਉਹ ਰਸ ਪਾਣੀ ਲੰਗਰ ਚੋਣ ਲੱਗਾ ਅਤੇ ਗੁਰੂ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੂੰ ਉਦੋਂ ਫਿਰ ਇਸ ਤਰ੍ਹਾਂ ਉਪਦੇਸ਼ ਦਿੱਤਾ ਸੀ, ਗੁਜਰੀ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ, ਗੁਜਰੀ ਰਾਗ ਪੰਜਵੇਂ ਸਤਿਗੁਰੂ ਜੀ ਚਾਰ ਪਦਾਂ ਦਾ ਸ਼ਬਦ ਆ, ਪਹਿਲੇ ਘਰ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਏਕਾਨ ਅਦਵੈਤ ਸਰੂਪ ਮੰਗਲ ਸਰੂਪ ਪ੍ਰਕਾਸ਼ ਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ, ਕਾਹੇ ਰੇ ਮਨ ਚਿਤਵ ਹੈ ਉਦਮ ਜਾਂ ਆਹਰ ਹਰ ਜੀਉ ਭਰਿਆ। ਕਿਉਂਕਿ ਜਿੰਨੇ ਵੀ ਸ਼ਬਦ ਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਅਥਾਨਕਾ ਭੂਮਿਕਾ ਕਿਹੜੇ ਨਿਮਿਤ ਕਦੋਂ ਉਚਾਰੇ ਇਹ ਸਾਰਾ ਕੁਝ ਹੁੰਦਾ ਹੈ। ਹੁਣ ਇਹ ਭਾਈ ਗੁਰਦਾਸ ਸਾਹਿਬ ਪ੍ਰਤੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ, ਕਹਿੰਦੇ ਇਹ ਮਾਮਾ ਜੀ ਤੁਸੀਂ ਆਪਣੇ ਮਨ 'ਚ ਕਾਹਦੇ ਵਾਸਤੇ ਇਹੋ ਜਿਹਾ ਉੱਦਮ ਕੀਤਾ, ਇਹ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹ ਤਾਂ ਸਾਡੇ ਸਾਰਿਆਂ ਦੇ ਖਾਣ ਪੀਣ ਦੇ ਆਹਰ ਉੱਦਮ ਵਿੱਚ ਆਪੇ ਲੱਗਿਆ ਹੋਇਆ ਪਿਆ ਭਰਿਆ ਮੈਨੂੰ ਪਿਆ ਹੋਇਆ, ਤੁਸੀਂ ਗੱਲ ਪਿੱਪਲੀ ਸਾਹਿਬ ਜਾ ਕੇ ਕਰਦੇ ਹੋ ਹੈਂ ਅਤੇ ਸ਼ੁਕਰਿਆ ਭਾਵੇਂ ਰੁੱਖਾ ਭੋਜਨ ਆ ਰੱਬ ਤਾਂ ਚੇਤੇ ਆ, ਉਹਨਾਂ ਪਦਾਰਥਾਂ ਦਾ ਕੀ ਫਾਇਦਾ ਖਾ ਕੇ ਕੰਧ ਬਣਾਉਣਾ ਜੀ ਪਰਮਾਤਮਾ ਚੇਤੇ ਆ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾਰਜ ਕਾਗਿਆ ਕਰਦਾ ਰਿਹਾ। ਦੇਖੋ ਨਿਰੰਕਾਰ ਦੀ ਲੀਲਾ ਕਿਹੋ ਜਿਹੀ ਹੈ, ਪੱਥਰਾਂ ਦੀਆਂ ਜਿਹੜੀਆਂ ਸਿਲਾ ਸੈਲ ਜਿਹੜੇ ਬੜੇ ਬੜੇ ਭਾਰੇ ਪੱਥਰ ਹੁੰਦੇ ਆ, ਪਾਤਸ਼ਾਹ ਕਹਿੰਦੇ ਸੈਲ ਕੁਛ ਪੱਥਰਾਂ ਨੂੰ ਵੀ ਕਹਿੰਦੇ, ਉੱਥੇ ਵੀ ਕਿੰਨੇ ਜੀਵ ਜੰਤ ਪਹਾੜਾਂ 'ਚ ਪੈਦਾ ਕੀਤੇ ਆ। ਉਹਨਾਂ ਦਾ ਜਿਹੜਾ ਰਿਜ਼ਕ ਆ, ਖਾਣਾ ਪੀਣਾ ਭੋਜਨ ਆ, ਨਿਰੰਕਾਰ ਨੇ ਅੱਗੇ ਧਰਿਆ ਰੱਖਿਆ ਹੋਇਆ, ਉਹਦੇ ਪਰਮੇਸ਼ੁਰ ਆਪੇ ਸਾਰਿਆਂ ਨੂੰ ਦੇ ਰਿਹਾ। ਹਾਲੇ ਮਹਾਰਾਜ ਭਾਈ ਗੁਰਦਾਸ ਸਾਹਿਬ ਨੂੰ ਇਸ ਉਪਦੇਸ਼ ਦੇ ਰਿਹਾ ਸੀ। ਇੰਨੇ ਨੂੰ ਸੰਤ ਮਾਧਵ ਦਾਸ ਜੀ ਕਸ਼ਮੀਰ ਤੋਂ ਸੰਗਤ ਔਰ ਉੱਥੇ ਦਾ ਜਿਹੜਾ ਰਾਜਾ ਸੀ ਉਹਨੂੰ ਲੈ ਕੇ ਆ ਗਏ। ਬਸ ਉਸ ਵੇਲੇ ਇੰਨਾ ਚੜਾਵਾ ਭੇਟਾ ਜਿਹੜੀ ਢੇਰ ਲੱਗ ਗਿਆ ਭਾਈ ਗੁਰਦਾਸ ਦੇ ਅੰਦਰ, ਕੁਝ ਐਸਾ ਭਾਵ ਸੀ। ਉਹਦੀ ਨਿਵਿਰਤੀ ਵਾਸਤੇ ਮਹਾਰਾਜ ਭਾਈ ਮਾਧੋ ਦਾਸ ਨੂੰ ਦੇਖ ਕੇ ਕਹਿ ਰਹੇ ਹਨ, ਮੇਰੇ ਮਾਧੋ ਜੀ ਸਤ ਸੰਗਤ ਮੇਲੇ ਚੇਤਰਿਆ। ਇਹ ਗੁਰੂ ਸਿੱਖੋ, ਮੇਰੇ ਪਿਆਰੇ ਮਾਧੋ ਦਾਸ ਜੀ, ਜਿਹੜਾ ਵੀ ਗੁਰੂ ਕੀ ਸੰਗ 'ਚ ਮਿਲ ਗਿਆ ਮਨ ਕਰਕੇ ਉਤਰ ਗਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ, ਕਿਉਂਕਿ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਰਮ ਪਦ ਆਤਮ ਪਦ ਪਾਇਆ ਜਾਂਦਾ। ਸੂਕਾ ਕਾਠ ਜਿਹੜਾ ਲੱਕੜ ਸੁੱਕੀ ਹੈ ਉਹ ਵੀ ਹਰੀ ਹੋ ਜਾਂਦੀ, ਭਾਵ ਸੁੱਕੀ ਸੂਲੀ ਜਿਹੜੀ ਹਰੀ ਭਰੀ ਹੋ ਗਈ। ਸਾਰਿਆਂ 'ਚ ਮੇਰਾ ਮੈਨੂੰ ਉਹ ਨਿਰੰਕਾਰ ਮਿਲਿਆ ਹੋਇਆ, ਜੋ ਮਾਧਵ ਮਾਇਆ ਦਾ ਪਤੀ ਹੈ ਨਿਰੰਕਾਰ, ਉਸ ਦੀ ਪਵਿੱਤਰਤਾ ਜਿਹੜਾ ਮਿਲ ਗਿਆ ਉਹ ਉਤਰ ਗਿਆ। ਸਤਿਗੁਰਾਂ ਨੇ ਪ੍ਰਸਾਦ ਕਿਰਪਾ ਪਰਮ ਪਦ ਆਤਮਾ ਪਦ ਵੀ ਉਹਨਾਂ ਨੇ ਪਾ ਲਿਆ। ਗੁਰਮੁਖਾਂ ਨੇ ਸੂਕੇ ਕਾਠ, ਸੁੱਕਾ ਕਾਠ ਕਠੋਰ ਜਿਹੜਾ ਹਿਰਦਾ ਸੀ ਉਹ ਸ਼ੁਭ ਗੁਣਾਂ ਨਾਲ ਹਰਿਆ ਭਰਿਆ ਹੋ ਗਿਆ ਹੈ ਆਰਾਮ, ਕਿਉਂਕਿ ਭਾਈ ਮਾਧਵ ਜੀ ਬੜੇ ਸੇਵਾ ਕਰਦੇ ਹੁੰਦੇ ਸੀ। ਉੱਥੇ ਚੋਰੀਆਂ ਹੋਣ ਲੱਗ ਪਈਆਂ, ਉਹ ਜਾਂਦੇ ਸੀ ਸੇਵਾ ਕਰਕੇ, ਉਹਨੀ ਵੇਲੇ ਅੱਧੀ ਰਾਤ ਘੁੰਮਦਾ ਚੋਰੀ ਹੋਣੀ, ਉਹ ਫੜ ਲਿਆ। ਉਹ ਘਰਦਿਆਂ ਨੂੰ ਪੁੱਛਿਆ, ਘਰਦੇ ਵੀ ਕਹਿਣ ਲੱਗੇ ਵੀ ਇਹਦੇ ਪਿੱਛੇ ਸਾਨੂੰ ਵੀ ਕੁੱਟਣਾ ਪਵੇ ਜਾਂ ਜੇਲ੍ਹ ਨਾ ਸੁੱਟਣ, ਉਹ ਤਾਂ ਮੁਕਰੇ ਗਏ। ਬਾਅਦ ਉਹਨੂੰ ਕਿ ਮੇਰੇ ਤਾਂ ਕਹਿੰਦੇ ਮਹਾਰਾਜ ਜੀ, ਉਹ ਰਾਜਿਆਂ ਦਾ ਕੰਮ ਹੁੰਦੇ ਆ ਫਤਵਾ ਚਾੜਦੇ ਨੂੰ, ਫਾਂਸੀ ਦੇ ਦਿਓ ਜਾਂ ਸੂਲੀ ਚਾੜ ਦਿਓ। ਉਹ ਜਿਹੜੀ ਸੂਲੀ ਸੀ ਉਹ ਕੇਲੇ ਨੂੰ ਨਰਮ ਹੋ ਗਈ, ਉਹ ਫਾਹੀ ਦੀ ਰਸਤੀ ਜਿਹੜੀ ਸੀ ਅਤੇ ਉਹ ਵੀ ਰਬੜ ਵਾਂਗ ਬਣ ਗਈ। ਫਿਰ ਉਹਨੇ ਮਾਫ਼ੀ ਮੰਗੀ ਕਿ ਤਾਂ ਸੱਚਾ ਬੰਦਾ ਐਵੇਂ ਪਾ ਲਿਆ, ਕਹਿੰਦੇ ਵੀ ਤੇਰੀ ਰੱਖਿਆ, ਕਹਿੰਦੇ ਮੇਰੀ ਰੱਖਿਆ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ, ਇਹ ਰਾਜੇ ਨੂੰ ਵੀ ਸਿੱਖ ਬਣਾਇਆ, ਉਹਨੂੰ ਨਾਲ ਲੈ ਕੇ ਆਏ ਸੀ। ਮਹਾਰਾਜ ਕਹਿੰਦੇ ਹੇ ਮਾਧੋ, ਜਿਹਨਾਂ ਨੇ ਤੇਰੇ ਵਰਗੇ ਗੁਰਸਿੱਖਾਂ ਦੀ ਸੰਗਤ ਕੀਤੀ ਉਹ ਵੀ ਤਰ ਗਿਆ, ਅਤੇ ਗੁਰੂ ਦੀ ਪ੍ਰਸਾਦ ਕਰ ਪਰਮ ਪਦਵੀ ਨੂੰ ਪਾਲਣ ਦੇ ਸੁੱਕੇ ਕਾਸ਼ ਜਿਹੜੇ ਨਾਸਤਕ ਆ ਉਹ ਵੀ ਆਸਤਕ ਬਣਦੇ, ਉਹਨਾਂ ਦਾ ਹਿਰਦਾ ਵੀ ਭਰਾ ਭਰਾ ਹੋ ਜਾਂਦਾ। ਰਾਹੁਲ ਵਿਸ਼ਰਾਮ ਦੇ ਕੇ ਕਿਰਪਾ ਕਰਦੇ, ਜਨਨ ਪਿਤਾ ਲੋਕ ਸਤਵੰਤਾ ਕੋਈ ਨਾ ਕਿਸ ਕੀ ਧਰਿਆ, ਜਨਨੀ ਨਾਮ ਹੁੰਦਾ ਮਾਤਾ ਦਾ ਅਤੇ ਪਿਤਾ ਲੋਕ ਅਤੇ ਸੁੱਤ ਪੁੱਤਰ ਬੰਤਾ ਇਸਤਰੀ ਕੋਈ ਨਾ ਕਿਸ ਕੀ ਧਰਿਆ। ਕਹਿੰਦੇ ਜਿੰਨੇ ਵੀ ਰਿਸ਼ਤੇ ਹੈ ਅਤੇ ਜਿਹੜਾ ਗੁਰਸਿੱਖ ਉਹਨਾਂ ਨੇ ਇਹਨਾਂ 'ਚੋਂ ਕਿਸੇ ਦਾ ਵੀ ਆਸਰਾ ਧਰਿਆ ਉਹ ਸਮਝਦਾ ਕਿਸੇ ਦਾ ਵੀ ਆਸਰਾ ਨਹੀਂ, ਆਸਰਾ ਇੱਕ ਨਿਰੰਕਾਰ ਪਰਮੇਸ਼ਰ ਦਾ ਹੀ ਹੈ। ਮਾਧੋ ਦਾਸ ਨੂੰ ਮਹਾਰਾਜ ਨੇ ਬੜੇ ਵਰ ਦਿੱਤੇ, ਸਾਰੇ ਨੂੰ ਵਧਾਇਗੀ ਦੇ ਕੇ ਫਿਰ ਭਾਈ ਗੁਰਦਾਸ ਸਾਹਿਬ ਨੂੰ ਸਿੱਖਿਆ ਸਮਝਾ ਰਹੇ ਹਨ। ਸਿਰ ਸਿਰ ਇੱਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ, ਕਿ ਭਾਈ ਗੁਰਦਾਸ ਸਾਹਿਬ ਜੀ ਮਾਮਾ ਜੀ ਉਹ ਠਾਕੁਰ ਜਿਹੜਾ ਨਿਰੰਕਾਰ ਸਾਰੇ ਜੀਆਂ ਨੂੰ ਸਿਰ ਸਿਰ ਸਿਰ ਸਿਰ ਕੇ ਪੈਦਾ ਕਰ ਕਰਕੇ ਸਿਰ ਸਿਰ ਸਿਰ ਬ ਸਿਰ ਜਿੱਥੇ ਵੀ ਕੋਈ ਹੈਗਾ ਨਾ ਉਸੇ ਜਗ੍ਹਾ ਹਰ ਜੀਵ ਮਾਤਰ ਨੂੰ ਰਜੇ ਖਾਣ ਪੀਣ ਨੂੰ ਪਹੁੰਚਾ ਦਿੰਦਾ। ਤੇ ਤੁਸੀਂ ਭਾਈ ਗੱਲਾਂ ਅਸੀਂ ਆਪਣੇ ਮਨ 'ਚ ਕਾਹਦੇ ਲਈ ਭਾਉ ਕਰਿਆ, ਡਰ ਕਾਹਦੇ ਤਾਰਿਆ, ਹੈਂ ਉਹ ਪਹੁੰਚਾਉਂਦਾ ਸਾਰਿਆਂ ਨੂੰ, ਠੀਕ ਆ। ਹੈਂ ਤੂੰ ਜਿੱਥੇ ਬੈਠੇ ਆ ਤੇਰਾ ਆਟਾ ਉੱਥੇ ਲਿਆਦਾ ਗਾ, ਉਡੈ ਉਡਾ ਵੈ ਸਹਿ ਕੋਸਾ ਤਿਸ ਪਾਛੇ ਬਚਰੇ ਛਰਿਆ। ਹੁਣ ਦਿਸ਼ਟਾਂਤ ਦਿੰਦੇ ਆ, ਕਹਿੰਦੇ ਚੰਗੀ ਤਰ੍ਹਾਂ ਦੇਖੋ, ਉਡੈ ਜਿਹੜੀਆਂ ਕੂੰਜਾਂ ਆ ਨਾ ਸਹਿ ਕੋਸ, ਅਤੇ ਸੈਂਕੜੇ ਕੋਲ ਸਾਰੀ ਏਰੀਆ ਟੁੰਡਰਾਂ ਦਾ ਮੈਦਾਨ, ਜਿਹੜੇ ਬਰਫ਼ ਪੈ ਜਾਂਦੀ ਨਾ ਫਿਰ ਇੱਧਰ ਨੂੰ ਆ ਜਾਂਦੀ, ਅਤੇ ਉੱਥੇ ਆਂਡੇ ਦਿੰਦੀ, ਆਂਡਿਆਂ ਦੇ ਬੱਚੇ ਕੌਣ ਕੱਢਦਾ, ਕੌਣ ਪਾਲਦਾ, ਕੌਣ ਖਾਣ ਨੂੰ ਦਿੰਦਾ, ਸਹਿ ਕੋਸ ਸੈਂਕੜੇ ਕੋਲ, ਕਹਿੰਦੇ ਉੱਡ ਕੇ ਇੱਥੇ ਆ ਜਾਣੀ, ਅਤੇ ਸਪੱਛ ਹੈ ਅਤੇ ਇਸ ਮੈਨੇ ਆਪਣੇ ਆਉਣ ਤੋਂ ਪਿੱਛੇ ਬਚਰੇ ਛਰੇ, ਆਪਣੇ ਬੱਚਿਆਂ ਨੂੰ ਛਰਿਆ ਮੈਨੇ ਛੱਡ ਕੇ ਆਉਣੀ ਹੈ, ਉਹਨਾਂ ਨੂੰ ਉੱਥੇ ਕੌਣ ਪਾਪ ਤਾਂ ਬਰਫ਼ ਤੋਂ ਡਰਦੀਆਂ, ਠੰਡ ਤੋਂ ਐਨੂੰ ਆ ਗਈਆਂ, ਕਿਉਂਕਿ ਮਹਾਰਾਜ ਹੀ ਪਾਲਦੇ ਆ, ਜਾਂ ਕੱਛੂ ਆ ਆਪ ਪਾਣੀ ਜੇ ਰਹਿੰਦਾ, ਆਂਡੇ ਬਰੇਤੀ ਦਿੰਦਾ, ਆਂਡਿਆਂ 'ਚ ਬੱਚੇ ਕੌਣ ਕੱਢਦਾ, ਹੈਂ ਕੌਣ ਪਾਲਦਾ, ਮਹਾਰਾਜ ਜੀ ਹੈ। ਉਹਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਇਹ ਥੋੜ੍ਹੇ ਪਾਠਾਂ ਦੇ ਭੇਦ ਹੈਗੇ ਆ। ਉਹਨ ਮੈਨੇ ਉਹਨਾਂ ਉਹ ਜਿਹੜੇ ਬੱਚੇ ਹੈ ਚਿੜੀਆਂ ਵਾਂਗ, ਕਹਿੰਦੇ ਉਹਨਾਂ ਨੂੰ ਕੌਣ ਖਵਾਲਦਾ, ਜਾਨਵਰ ਜਿਹੜੇ ਚੁੰਝੇ ਨਾਲ ਚੁੰਝੇ ਦਾਣੇ ਪਾਉਂਦੇ ਨਾ, ਹੈਂ ਅਤੇ ਕੁਕੜੀ ਜਿਹੜੀ ਕੁਕੜੀ ਵਾਂਗ ਕੌਣ ਚੋਗਾ ਚੁਗਾਉਂਦਾ, ਭਾਵ ਕੋਈ ਵੀ ਨਹੀਂ ਚੁਗਾਉਂਦਾ, ਹੈਂ ਅਤੇ ਨਾ ਕੋਈ ਚੋਗਾ ਚੁਗਾਉਂਦਾ ਉੱਥੇ ਉਹਨਾਂ ਨੂੰ, ਉਹਨਾਂ ਬੱਚਿਆਂ ਦੀ ਪਾਲਣਾ ਫਿਰ ਕਿਸ ਤਰ੍ਹਾਂ ਹੋ ਰਹੀ ਹੈ। ਬੱਚਿਆਂ ਦੀ ਮਾਂ ਕੂਈ ਤਾਂ ਆਪਣੇ ਮਨ ਵਿੱਚ ਉਹ ਜਿਹੜੇ ਬੱਚੇ ਨਾ ਹਾਂਜੀ ਉਹਨਾਂ ਦਾ ਸਿਮਰਨ ਕਰਦੀ ਰਹਿੰਦੀ ਹੈ, ਇਹ ਮਾਲਕਾ ਹੁਣ ਤਾਂ ਤੇਰੇ 'ਤੇ ਹੀ ਹੈ, ਪਰਮੇਸ਼ਰ ਦਾ ਯਾਦ ਕਰਦੀ ਹੈ, ਕਛੂ ਧਿਆਨ ਕਰਦਾ, ਹੈ ਕਹਿੰਦੀ ਇਹਦੇ ਨਾਲ ਉਹਨਾਂ ਦੀ ਪਾਲਣਾ ਪੋਸ਼ਣਾ ਹੋ ਰਹੀ ਹੈ, ਕਿਉਂਕਿ ਮਨ ਵਿੱਚ ਬੱਚਿਆਂ ਨੂੰ ਯਾਦ ਕਰਦੀ ਹੈ, ਨਿਰੰਕਾਰ ਤੇਰੇ ਆਸਰੇ ਛੱਡਿਆ ਹੀ ਹਾਂ, ਹੁਣ ਤੇਰਾ ਸਿਮਰਨ ਕਰਨੀ, ਤੂੰ ਹੀ ਪਾਲਣੇ ਆ, ਤਾਂ ਹੀ ਰੱਖਿਆ ਕਰਨੀ ਹੈ, ਮਰ ਕਿਰਪਾ ਕਰਦੇ। ਪਰ ਬੰਦੇ ਨੂੰ ਯਕੀਨ ਨਹੀਂ ਵੱਜਦਾ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਸਿਧਾਨ ਸੱਸੀ ਨੂੰ ਇੱਥੇ ਸਿਆਰੀ, ਹੇ ਭਾਈ ਗੁਰਦਾਸ ਸਾਹਿਬ ਜੀ ਸਾਰੇ ਨਿਧਾਨ ਜਿੰਨੇ ਖਜ਼ਾਨੇ ਆ, ਔਰ ਦਸ ਅਸ਼ਟ ਅਠਾਰਾਂ ਜਿਹੜੀਆਂ ਸਿੱਧੀਆਂ, ਦਸ ਅਤੇ ਅੱਠ ਹੋ ਗਈਆਂ ਅਠਾਰਾਂ ਸਿੱਧੀਆਂ, ਠਾਕੁਰ ਨਿਰੰਕਾਰ ਪਰਮੇਸ਼ੁਰ ਨੇ ਆਪਣੇ ਕਰਮੇ ਨੇ ਹੱਥ ਦੀ ਤਲੀ 'ਤੇ ਰੱਖੀਆਂ। ਜਿਸ ਵੇਲੇ ਕੋਈ ਪਿਆਰਾ ਆ ਕੇ ਮੰਗਦਾ ਤਾਂ ਉਹਨੂੰ ਦੇਣ ਲੱਗਾ ਕਿ ਉਹ ਰੱਬ ਦੇਰੀ ਵੀ ਨਹੀਂ ਕਰਦਾ, ਜੇ ਉਹਦੇ ਬਣ ਜਾਈਏ ਸਾਰੀਆਂ ਨਿਧੀਆਂ ਰਿਧੀਆਂ ਸਿੱਧੀਆਂ, ਠਾਕੁਰ ਨੇ ਆਪਣੇ ਦਾਸਾਂ ਦੀ ਹੱਥ 'ਤੇ ਤਲੀ 'ਤੇ ਰੱਖ ਦਿੱਤੀ। ਕਿਉਂ ਜਿਹੜੇ ਕਈ ਸੇਵਕ ਆ ਉਹ ਮਨ 'ਚ ਸ਼ਰਮ ਜੀ ਮੰਨਦੇ ਵੀ ਕਾਹਨੂੰ ਮੰਗਣਾ, ਮਾਰੇ ਆਪੇ ਦੇ ਦਿੰਦੇ, ਜਾਂ ਨਾਨਕ ਬਲ ਬਲ ਸਤਬਲ ਜਾਈਏ ਤਰੰਤ ਨਾ ਪਾਰਾ ਪੁਰਿਆ। ਪਾਤਸ਼ਾਹ ਕਹਿੰਦੇ ਨਿਰੰਕਾਰ, ਅਸੀਂ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਇਹ ਬਲ ਪ੍ਰਕਾਸ਼ ਰੂਪੀ ਨਿਰੰਕਾਰ ਤੋਂ ਸਦਾ ਬਲਿਹਾਰ ਜਾਂਦੇ, ਆਪ ਦੇ ਔਰਾਰ ਦਾ ਅਤੇ ਪਾਰ ਦਾ ਅੰਤ ਨਹੀਂ ਜਾਣਿਆ ਜਾ ਸਕਦਾ ਹੈ। ਅੰਤ ਤੇਰਾ ਅੰਤ ਨਾ ਪਾਰਾਵਰ, ਤੇਰੇ ਪਾਰਾਵਰ ਦਾ ਕੋਈ ਅੰਤ ਲੈ ਸਕਦਾ। ਗੁਜਰੀ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮ ਇਤਰਾਤੇ ਸੰਸਾਰੀ। ਇਹ ਜਿਤਨੇ ਵੀ ਜੀਵ ਆ ਨਾ, ਇਹ ਵੇਦਾਂ ਦੇ ਮੁਤਾਬਕ ਯੋਗ ਆਦਿਕ ਜਿੰਨੀਆਂ ਵੀ ਕਿਰਿਆ ਆ ਖਟ, ਛੇ ਪ੍ਰਕਾਰ ਦੇ ਕਰਮ ਜਿਹੜੇ ਆ, ਸੰਧਿਆ ਆ, ਤਰਪਣ ਆ, ਇਹਨਾਂ ਕਰਮਾਂ ਨੂੰ ਕਰਦੇ ਆ ਜਿਹੜੇ ਸੰਸਾਰੀ ਜੀਵ ਆ, ਇਤਮੇ ਨੇ ਇਹਨਾਂ ਕਰਮਾਂ 'ਚ ਲੱਗੇ ਆ, ਇਤਿਆਦਿ ਕਰਮਾਂ 'ਚ ਰਾਤੀ ਮਿਹਨਤ ਦਿਨ ਰਾਤ ਅਦਾਕਾਰ ਹੋ ਰਿਹਾ, ਇਹਨਾਂ 'ਚ ਲੀਨ ਹੋਏ ਪੈ ਫਸੇ ਰਹਿੰਦੇ। ਬਾਹਮਣ ਦੇ ਛੇ ਕਰਮ ਆ, ਪੜ੍ਹਨਾ ਵੇਦ, ਪੜ੍ਹਨਾ ਪੜ੍ਹਾਉਣਾ, ਜਗ ਕਰਨਾ ਕਰਾਉਣਾ, ਦਾਨ ਦੇਣਾ ਅਤੇ ਲੈਣਾ, ਇਹ ਛੇ ਕਰਮ ਦੱਸੇ। ਅਤੇ ਛੇ ਨਿੱਤ ਕਰਮ ਆ, ਉਹ ਕਿਹੜੇ ਆ, ਹੋਮ ਸੰਧਿਆ ਜਪ ਇਸ਼ਨਾਨ ਪੰਚਮ ਪੂਜ ਅਥਿਤ ਦੇਵ ਅਰਚਨ ਹੈ ਖਸ਼ਟਮੋ ਖਟੈ ਕਰਮ ਇਹ ਨਿਤ। ਹੋਮ ਜਾ ਕਰਨ ਸੰਧਿਆ ਸੂਰਜ ਦੇ ਚੜ੍ਹਨ ਛੁਪਣ ਵੇਲੇ ਹੈਂਜੀ ਜਾਪ ਜਪ ਕਰਨਾ ਇਸ਼ਨਾਨ ਕਰਨਾ ਪੂਜਾ ਕਰਨੀ ਆਏ ਅਤਿਥੀ ਦੀ ਸੇਵਾ ਕਰਨੀ ਅਤੇ ਦੇਵਤਿਆਂ ਦੇ ਉੱਤੇ ਕੋਈ ਚੰਗਾ ਸੁਗੰਧੀ ਵਾਲੀਆਂ ਚੀਜ਼ਾਂ ਛਿੜਕਣੀਆਂ ਉਹਨੂੰ ਅਰਚਨਾ ਕਹਿੰਦੇ। ਇਹ ਛੇ ਕਰਮ ਨਿਤ ਮੰਨੇ ਰੋਜ਼ ਕਰਨੇ। ਅੰਤਰ ਮਿਲਣ ਉਤਰੈ ਹੋਮੈ ਬਿਨ ਗੁਰ ਬਾਜੀ ਹਰੀ। ਸਤਿਗੁਰ ਸੱਚੇ ਪਾਤਸ਼ਾਹ ਤੋਂ ਬਿਨਾਂ ਇਹ ਜਿਹੜੇ ਕਰਮ ਹਨ ਇਹ ਕਰਕੇ ਕਈ ਵਾਰੀ ਅੰਗਤਾ ਮਮਤਾ ਹੋ ਜਾਂਦੀ ਹੈ ਕਿ ਮੈਂ ਤਾਂ ਇਹ ਕਰਮ ਕਰਦਾ। ਕਹਿੰਦੇ ਉਹ ਜਿਹੜੀ ਹੰਗਤਾ ਮਮਤਾ ਫਿਰ ਮੈਲ ਲੱਗ ਜਾਂਦੀ ਹੰਕਾਰ ਦੀ ਇਹ ਉਤਰਦੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਤੋਂ ਬਿਨਾਂ ਜਿਹੜੇ ਜੀਵ ਆਪਣੀ ਚਤਰਾਈ 'ਚ ਲੱਗ ਕੇ ਕਰਮ ਕਰਦੇ ਆ ਪਾਤਸ਼ਾਹ ਕਹਿੰਦੇ ਉਹਨਾਂ ਨੇ ਮਨੁੱਖ ਦੇਹ ਤਾਂ ਪਾ ਲਈ ਪਰ ਗੁਰੂ ਦੇ ਬਚਨ 'ਚ ਆ ਕੇ ਕਮਾਈ ਨਹੀਂ ਕੀਤੀ ਉਹਨੇ ਮਨੁੱਖ ਜਨਮ ਰੂਪੀ ਬਾਜੀ ਹਾਰ ਦਿੱਤੀ ਹੈ। ਮੇਰੇ ਠਾਕਰ ਰੱਖ ਲੇ ਬਹੁ ਕਿਰਪਾ ਧਰ। ਕਹਿੰਦੇ ਮਹਾਰਾਜ ਤਾਂ ਇਹ ਜਾਣਦੇ ਨਹੀਂ ਇਹੋ ਜਿਹੀਆਂ ਗੱਲਾਂ ਕਿਰਪਾ ਕਰਕੇ ਸਾਨੂੰ ਸੇਵਕਾਂ ਨੂੰ ਰੱਖ ਲਓ। ਕੋਟ ਮਤੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹੋ। ਪਾਤਸ਼ਾਹ ਦੇ ਕਰੋੜਾਂ 'ਚੋਂ ਨਿਰੰਕਾਰ ਦੇ ਚਰਨਾਂ ਦਾ ਸੇਵਕ ਤਾਂ ਕੋਈ ਬਿਰਲਾ ਹੀ ਹੈ ਬਾਕੀ ਤਾਂ ਵਪਾਰੀ ਹੈ। ਕੋਈ ਸਵਰਗ ਦੀ ਪ੍ਰਾਪਤੀ ਵਾਸਤੇ ਕਰਮ ਕਰਦੇ ਕੋਈ ਕਹਿੰਦੇ ਮੈਂ ਕਨੇਡੇ ਚੱਲ ਜਾਂ ਅਮਰੀਕਾ ਚੱਲ ਜਾਂ ਝਾੜੂ ਫਿਰਦੇ ਪਾਠ ਸੁੱਕਦੇ ਰੁਮਾਲੇ ਚੜਾਉਂਦੇ ਕੜਾਹ ਪ੍ਰਸ਼ਾਦ ਕਰਾਉਂਦੇ ਮੇਰੀ ਬਿਮਾਰੀ ਹਟ ਜਾਏ ਮੇਰਾ ਮੁਕੱਦਮਾ ਜਿੱਤਿਆ ਜਾਏ ਕਈ ਭੈੜੀ ਵਿਰਤੀ ਵਾਲੇ ਤਾਂ ਮੇਰਾ ਦੁਸ਼ਮਣ ਮਰ ਜਾਏ ਇਹਨਾਂ ਗੱਲਾਂ ਦਾ। ਹੁਣ ਤੁਸੀਂ ਬਹਿ ਜਾਓ ਕਾਪੀ ਪੈਨ ਲੈ ਕੇ ਜਿੰਨੇ ਜਾਂਦੇ ਨਾ ਲਿਖਣ ਲੱਗ ਕਿਵੇਂ ਚੱਲਿਆ ਨਾਮ ਜਪਣ ਲਈ ਮੁਕਤੀ ਵਾਸਤੇ ਤਾਂ ਕੋਈ ਨਿਕਲੂਗਾ ਸ਼ਾਇਦ ਨਾਲ ਨਿਕਲੇ ਬਾਕੀ ਆਪੋ ਆਪਣੀਆਂ ਕਾਮਨਾ ਲੈ ਕੇ ਦੌੜੇ ਫਿਰਦੇ ਆ। ਮਹਾਰਾਜ ਕਹਿੰਦੇ ਬਿਹਾਰੀ ਬੰਦੇ ਆ ਵਪਾਰੀ ਹੈ ਇਹ। ਤੁਲਸੀਦਾਸ ਜੀ ਗਏ ਸੀ ਨਾ ਜਗਨਨਾਥ ਯਾਤਰਾ ਪਿੱਛੋਂ ਮਹਾਰਾਜ ਆ ਗਿਆ ਸ਼੍ਰੀ ਰਾਮ ਚੰਦਰ ਜੀ ਨਾਲ ਲਕਸ਼ਮਣ ਜੀ ਉਹ ਬੀਬੀ ਨੂੰ ਪੁੱਛਿਆ ਬਈ ਤੁਲਸੀਦਾਸ ਜੀ ਕਿੱਥੇ ਆ ਕਹਿੰਦੇ ਮਹਾਰਾਜ ਜਗਨਨਾਥ ਯਾਤਰਾ ਗਏ ਅਤੇ ਤੁਲਸੀਦਾਸ ਜੀ ਨੇ ਉੱਥੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਖਰੀਦੀ ਸੀ। ਮੈਂ ਦੇਖ ਲਓ ਮਹਾਰਾਜ ਦੀ ਮੂਰਤੀ ਖਰੀਦੀ ਆ। ਮਹਾਰਾਜ ਕਹਿੰਦੇ ਨੇ ਉਹ ਤਾਂ ਸੌਦਾ ਖਰੀਦਣ ਗਿਆ ਮਹਾਰਾਜ ਚਲੇ ਗਿਆ। ਜਦੋਂ ਆ ਗਿਆ ਬੀਬੀ ਨੂੰ ਪੁੱਛਿਆ ਵੀ ਕੋਈ ਮਿਲਣ ਗਲਤ ਨਹੀਂ ਆਇਆ ਕਹਿੰਦੇ ਆ ਦੋ ਬੜੇ ਬੜੇ ਜਵਾਨ ਸੀਗੇ ਉਹ ਆਏ ਉਹਨੇ ਪੁੱਛਿਆ ਮੈਂ ਕਿਹਾ ਜਗਨਨਾਥ ਯਾਤਰਾ ਕਹਿੰਦੇ ਨਹੀਂ ਉਹ ਤਾਂ ਸੌਦਾ ਖਰੀਦਣ ਗਿਆ। ਉਸ ਕਹਿੰਦੇ ਮਹਾਰਾਜ ਨਾਰਾਜ਼ ਹੋ ਗਿਆ ਵੀ ਮੈਂ ਤਾਂ ਮੂਰਤਾਂ ਹੀ ਖਰੀਦਦਾ ਰਿਹਾ ਇਹ ਮੋਟ ਚਲੇ ਗਿਆ। ਮਹਾਰਾਜ ਫਿਰ ਆ ਗਿਆ ਕਹਿੰਦੇ ਤੁਲਸੀਦਾਸ ਜੀ ਕਹਾਂ ਬੀਬੀ ਕਹਿਣ ਲੱਗੀ ਮਹਾਰਾਜ ਉਹ ਤਾਂ ਜਗਨਨਾਥ ਯਾਤਰਾ ਗਿਆ ਉਹ ਵਿਚਾਰੀ ਭੋਲੀ ਕਹਿੰਦੇ ਨਹੀਂ ਉਹ ਤਾਂ ਸੌਦਾ ਮੋਟਣ ਗਿਆ। ਇਹ ਪੁੱਛਿਆ ਤੁਲਦਾਨ ਵਿਆਹ ਤਾਂ ਨਹੀਂ ਅਸੀਂ ਆਇਆ ਸੀ ਆਹ ਗੱਲ ਕਰ ਗਿਆ ਅੱਛਾ ਫਿਰ ਸਿੱਧਾ ਗਿਆ

0: ਸਵੇਰੇ ਮਹਾਰਾਜ ਕਹਿਣ ਲੱਗੇ, ਸੁਣਾਓ ਬਾਬਾ ਜੀ, ਇਹ ਰਾਤ ਕੋਈ ਪੇਟ ਵਿੱਚ ਦਰਦ ਵਗੈਰਾ ਤਾਂ ਨਹੀਂ ਹੋਈ, ਜਾਂ ਕੋਈ ਸਿਰ ਦੁਖਿਆ, ਜਾਂ ਕੋਈ ਹੋਰ ਤਕਲੀਫ, ਜਾਂ ਕੋਈ ਕਰਮ ਕਿਰਿਆ ਕਰਨ ਵਿੱਚ ਕੋਈ ਤੰਗੀ ਤਕਲੀਫ? ਕਹਿੰਦੇ ਕੋਈ ਤਕਲੀਫ, ਨੀਂਦ ਠੀਕ ਆ ਗਈ? ਸੋ ਵੀ ਕਹਿੰਦੇ ਠੀਕ ਸੀ। ਮਹਾਰਾਜ ਕਹਿੰਦੇ ਉੱਥੇ ਤੁਹਾਨੂੰ ਜਾਣਾ ਮਸਨੂਈ ਜੋ ਸਿੰਨ ਬੋਕੇ ਦਾ ਪੜਾ ਹੈ। ਕਹਿਣ ਲੱਗੇ ਅੱਛਾ, ਇਹ ਚੰਦ ਚਾੜਤਾ? ਮਹਾਰਾਜ ਕਹਿੰਦੇ ਵੀ ਛੁਪਿਆ ਕਦੋਂ ਸੀ ਤੁਹਾਡੇ ਅੰਦਰ? ਤਾਂ ਹਮੇਸ਼ਾ ਹੀ ਚੰਦ ਚੜਿਆ, ਮਿਠਿਆ ਅੰਧੇਰਾ ਚੰਦ ਚੜਿਆ ਤੁਹਾਡੇ ਅੰਦਰ, ਤਾਂ ਹਮੇਸ਼ਾ ਹੀ ਗਿਆਨ ਦਾ ਚੰਦਰਮਾ ਪ੍ਰਕਾਸ਼ ਕਰ ਰਿਹਾ। ਤੋ ਫਿਰ ਉਹ ਕਈ ਵਾਰੀ ਆ ਜਾਣੇ ਨਾ, ਅਸੀਂ ਜੀ ਵਿਵੇਕੀ ਹੁੰਦੇ ਹਾਂ, ਉਹਨਾਂ ਹੁੰਦਾ ਵੀ ਰਸ ਪਾਣੀ ਲਵਾਂਗੇ ਤੇ ਆਪ ਕਰਾਂਗੇ ਤੇ ਬਾਬਾ ਜੀ ਨੇ ਫਿਰ ਹੱਥ ਪੈਣਾ। ਕਹਿੰਦੇ ਬਬੋਕੀ ਆ ਗਿਆ, ਬਬੋਕੀ ਆ ਗਿਆ। ਇਸ ਕਰਕੇ ਕਹਿੰਦੇ ਵੀ ਤੁਸੀਂ ਤਾਂ ਹੁਣ ਕਿੱਥੇ ਪਹੁੰਚ ਚੁੱਕੇ ਹੋ, ਇਸ ਵਾਸਤੇ ਫਿਰ ਕਹਿੰਦੇ ਜਿਹੜੀਆਂ ਇਹ ਸੋਚਾਂ ਆ, ਜੇ ਅੰਦਰ ਆਤਮਾ ਦਾ ਗਿਆਨ ਨਹੀਂ, ਮਨ ਇੰਦਰੀਆਂ ਬੁੱਧੀ ਤੋਂ ਵਿਕਾਰਾਂ ਦੀ ਮੈਲ ਨਹੀਂ ਧੋਤੀ, ਤੇ ਫਿਰ ਗੱਲਾਂ ਫੁਟਕਲ ਬਣ ਕੇ ਰਹਿ ਜਾਣੀਆਂ। ਅਣਕ ਸੋਚ ਕਰਿਆ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਹੈਂ, ਕਹਿੰਦੇ ਦਿਨ ਰਾਤ ਜਿੰਨੀਆਂ ਮਰਜ਼ੀ ਇਸ ਤਰ੍ਹਾਂ ਸੋਚ ਪਵਿੱਤਰਤਾ ਕਰ ਲਈਆਂ ਜਾਣ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਜਿਹੜਾ ਅਗਿਆਨਤਾ ਦਾ ਹਨੇਰਾ ਆ, ਇਹ ਵਿੱਦਿਆ ਦੀ ਕਾਲੀ ਵਿਰੋਧ ਰਾਤ ਉਵੇਂ ਬਣੀ ਰਹਿੰਦੀ ਹੈ, ਇਹ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਸਵੱਛ ਪਵਿੱਤਰ ਰੱਖਣੀ ਨਹੀਂ, ਹਰ ਚੀਜ਼ ਮਰਯਾਦਾ ਵਿੱਚ ਹੈ। ਜੇ ਐਵੇਂ ਪਖੰਡ ਬਣਾ ਲਓ ਉਹ ਫਿਰ ਠੀਕ ਨਹੀਂ, ਕਿ ਐਵੇਂ ਦੂਆਂ ਨਾਲ ਨਫ਼ਰਤੇ ਕਰੀ ਜਾਓ। ਕਿਉਂਕਿ ਸੋਚ ਮੈਂ ਗਲਾਨ ਵਸੇ, ਪ੍ਰਾਪਤੀ ਮੈਂ ਹਾਨ ਵਸੇ, ਅਤੇ ਗੁਣ ਮੈਂ ਗਰਭ ਵਸੇ, ਸੇਵਾ ਵਸੇ ਦੀਨ। ਜਿੱਥੇ ਦੀਨਤਾ ਗਰੀਬੀ ਉੱਥੇ ਸੇਵਾ ਵਸਦੀ, ਉੱਥੇ ਹੰਕਾਰ ਹੈ ਉੱਥੇ ਸੇਵਾ ਨਹੀਂ। ਕਿੰਨਾ ਮੀਂਹ ਪਈ ਜਾਏ, ਨੀਵੀਂ ਜਗ੍ਹਾ ਪਾਣੀ ਖੜਨਾ, ਟਿੱਬਿਆਂ 'ਤੇ ਨਹੀਂ ਖੜਦਾ, ਪਹਾੜਾਂ 'ਤੇ। ਜਿਸ ਤਰ੍ਹਾਂ ਘੜਾ ਮੂੰਦਾ ਹੋਵੇ ਅਤੇ ਮੀਂਹ ਪੈਂਦਿਆਂ ਵੀ ਖਾਲੀ ਹੈ, ਸਿੱਧਾ ਹੂਤ ਭਰੂਗਾ, ਇਸ ਤਰ੍ਹਾਂ ਹੀ। ਧਾਵ ਧਾਵ ਸਭ ਜਗ ਧਾਇਓ, ਅਭ ਆਏ ਹਰ ਦੁਆਈ। ਧਾਵ ਧਾਵ ਘੁੰਮਦਿਆਂ ਘੁੰਮਦਿਆਂ ਸਾਰਾ ਸੰਸਾਰ ਘੁੰਮ ਫਿਰ ਕੇ ਆਏ, ਧਾਵ ਮੈਨੇ। ਇਹ ਜਿਹੜੇ ਪਦਾਰਥ ਹੈ ਤਾਂ ਦੌੜ ਜਾਣ ਵਾਲੇ, ਇਹਨਾਂ ਪਦਾਰਥਾਂ 'ਚ ਧਾਵਣੇ ਵਾਲਾ ਜਿਹੜਾ ਦੌੜਨੇ ਵਾਲਾ ਸਾਰਾ ਸੰਸਾਰ, ਧਾਵ ਮੈਨੇ ਦੌੜ ਰਿਹਾ, ਇਹਨਾਂ ਮਗਰ ਕਿਵੇਂ ਦੌੜ ਰਿਹਾ? ਕਹਿੰਦੇ ਅਸੀਂ ਤਾਂ ਹੁਣ ਇਹ ਭਟਕਣਾ ਛੱਡ ਕੇ ਨਾ, ਮਿਲਣਾ ਉਹੀ ਹੈ ਜੋ ਪਰਾਰਾ ਉਹਦਾ, ਜਿੰਨਾ ਮਰਜ਼ੀ ਭੱਜ ਲਓ। ਕਹਿੰਦੇ ਅਸੀਂ ਤਾਂ ਹੁਣ ਨਿਰੰਕਾਰ ਦੇ ਦੁਆਰੇ ਸਤਸੰਗਤ ਦੀ ਸ਼ਰਨ ਜਾਵੇ। ਕਿਉਂ, ਜਿੰਨਾ ਮਰਜ਼ੀ ਬੋਲ ਲਾ ਲਓ ਢਿੱਡ 'ਚ ਤਾਂ ਉਨਾ ਹੀ ਪੈਣਾ, ਜਿੰਨੀ ਮਰਜ਼ੀ ਮਾਂ ਇਕੱਠੀ ਕਰ ਲਓ। ਹੈਂ, ਜਿਹੜੇ ਵੱਡੇ ਅਮੀਰ ਲੋਕ ਹੈ ਕਹੋਮੇ ਹੀ ਆ, ਬਾਕੀ ਮਜ਼ਦੂਰ ਕੰਮ ਕਰਦੇ ਆ, ਉਹਨਾਂ ਨੂੰ ਹਾਲੇ ਗਰੀਬ ਤਾਂ ਰੋਟੀ ਸਵਾਦ ਦੀ ਖਾਂਦਾ, ਬੜੇ ਬੜੇ ਅਮੀਰ ਆ ਉਦੋਂ ਗੋਲੀਆਂ ਦੇ ਸਿਰ 'ਤੇ ਹੀ ਆ, ਟੀਕਿਆਂ ਦੀ ਤਾਂ ਨਹੀਂ, ਹਾਜ਼ਮੇ ਖਰਾਬ ਹੋ ਜਾਂਦੇ ਬੈਠਿਆਂ ਦੇ, ਰੋਟੀ ਨਹੀਂ ਹਾਜ਼ਮ ਹੁੰਦੀ। ਕਿ ਗਰੀਬ ਆਦਮੀ ਰੂਕੀ ਰੋਟੀ ਖਾਂਦਾ, ਮਿਹਨਤ ਕਰਦਾ, ਨੀਂਦ ਵੀ ਸੋਹਣੀ ਆਉਂਦੀ ਹੈ, ਬਿਮਾਰ ਵੀ ਨਹੀਂ ਹੁੰਦਾ। ਦੁਰਮਤ ਮੇਟ ਬੁੱਧ ਪ੍ਰਗਾਸੀ, ਜਾਂ ਨਾਨਕ ਗੁਰਮੁਖ ਤਾਰੀ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਦੀ ਸੰਗਤ ਤਾਰੀ, ਉਹਨਾਂ ਗੁਰਮੁਖਾਂ ਦੀ ਸੰਗਤ ਤਾਰੀ ਨਾਲ ਹੁੰਦਾ ਨੌਕਾ ਬੇੜੀ ਵਰਗੀ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਹੈ, ਉਹਨਾਂ ਨੇ ਜਿਹੜੀ ਦੁਰਮਤ ਖੋਟੀ ਬੁੱਧੀ ਨੂੰ ਨਾਸ ਕਰ ਲਿਆ, ਜਿਹੜੀ ਆਤਮਾ ਵਿਛਾਣੀ ਬੁੱਧ ਹੈ, ਇਹਨੂੰ ਪ੍ਰਗਟ ਕਰਕੇ ਸੰਸਾਰ ਸਾਗਰ ਤੋਂ ਤਾਰੀ ਮੈਨੇ ਤਾਰ ਦਿੱਤਾ। ਉਹ ਤਾਂ ਫਿਰ ਤਾਰੀ ਮੈਨੇ ਤਾੜੀ ਲਾਉਂਦੇ ਆ ਸਮਾਧੀ ਆਨੰਦ ਸਰੂਪ ਵਿੱਚ, ਅਤੇ ਜਿਹੜੇ ਮਨਮੁਖ ਆ ਉਹ ਤਾੜੀ, ਹਾਂ ਉਹ ਤਾੜ ਦਰਖਤ ਦੀਆਂ ਸ਼ਰਾਬਾਂ ਕੱਢ ਕੇ ਪੀਂਦੇ, ਹੈਂ ਉਹ ਨਹੀਂ ਫਿਰ ਡੁੱਬਣਾ ਹੀ ਆ। ਗੁਜਰੀ ਮਹੱਲਾ ਪੰਜਵਾਂ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾ। ਮਹਾਰਾਜ ਹੁਣੀ ਗਏ ਇੱਕ ਵਾਰੀ ਬਕੇਰੀਆਂ ਇਲਾਕੇ, ਕਹਿੰਦੇ ਮਹਾਰਾਜ ਮੁੰਡਾ ਇਹਦੀ ਸਿਹਤ ਨਹੀਂ ਬਣਦੀ। ਮਹਾਰਾਜ ਕਹਿੰਦੇ ਅੱਛਾ। ਮਹਾਰਾਜ ਕਹਿੰਦੇ ਉਹਨੂੰ ਸੁੱਕੀ ਰੋਟੀ ਨਾ, ਲੂਣ ਵਾਲੇ ਦਹੀਂ ਨਾ ਖਿਲਾ ਦਿੱਤੀ, ਅਤੇ ਸਵੇਰੇ ਇਹਨੂੰ ਥੋੜ੍ਹਾ ਥੋੜ੍ਹਾ ਦੌੜ ਲਵਾਇਆ ਕਰੋ, ਵਰਜਿਸ਼, ਅਤੇ ਬਾਕੀ ਖੁਰਾਕ ਜਿਹੜੀ ਹੈ ਮੱਖਣ ਖਾਏ, ਦੁੱਧ ਪੀਏ, ਉਹ ਜਿਹੜਾ ਤੁਸੀਂ ਗਲਤ ਚੀਜ਼ਾਂ ਖਿਲਾਉਣੀ ਦਵਾਈਆਂ ਦੇ ਸਿਰ 'ਤੇ, ਉਹ ਸਗੋਂ ਦੇਹ ਗਾਲੀ ਜਾਂਦੀ। ਅਤੇ ਮਹਾਰਾਜ ਦੇ ਬਚਨਾਂ ਨਾਲ ਕਿ ਵਰਜਿਸ਼ ਨਾਲ ਕਰਨੀ ਮਿਹਨਤ, ਫਿਰ ਉਹ ਇੱਕ ਦਿਨ ਬਹੁਤ ਵੱਡਾ ਪਹਿਲਵਾਨ ਬਣਿਆ। ਤੇ ਹੁਣ ਖਾ ਲੈਣਾ, ਖਾ ਕੇ ਡੰਨ ਲੁੱਕ ਦੇ ਗੱਦੇ ਤੇ ਲੇਟ ਜਾਣਾ। ਜੇ ਤਾਂ ਉਹ ਜਿਹੜੇ ਖੁਰਾਕ ਉਹ ਗਾਲ ਦਿੰਦੀ ਸਰੀਰ ਨੂੰ, ਵਰਜੀ ਨਹੀਂ ਕਰਦੇ, ਉਹ ਫਿਰ ਬਿਮਾਰੀਆਂ ਲੱਗ ਜਾਂਦੀਆਂ। ਜਿਹੜੇ ਮੰਜੇ ਨਾਲ ਪ੍ਰੇਮ ਕਰਦੇ, ਮੰਜਾ ਵੀ ਪ੍ਰੇਮ ਕਰਨ ਲੱਗ ਪੈਂਦਾ, ਇਹ ਛੱਡਦਾ ਨਹੀਂ, ਨਾਲ ਹੀ ਚਮੇੜ ਲੈਂਦਾ ਉਹ। ਅੱਜ ਕੱਲ੍ਹ ਬਹੁਤੀ ਦੁਨੀਆਂ ਤੇ ਐਵੇਂ ਬਿਮਾਰ ਹੋਈ ਹੈ। ਕਹਿੰਦੇ ਸਿੰਪਲੈਸਟ ਐਂਡ ਦੀ ਚੀਪੈਸਟ ਫੂਡ ਇਜ਼ ਦੀ ਬੈਸਟ ਫੂਡ। ਸਧਾਰਨ ਅਤੇ ਸਸਤਾ ਖੁਰਾਕ ਸਭ ਨੂੰ ਵਧੀਆ ਖੁਰਾਕ ਹੈ। ਜਿਹੜੇ ਤਰ੍ਹਾਂ ਤਰ੍ਹਾਂ ਦੇ ਖੁਰਾਕ ਖਾਂਦੇ ਚਟਪਟੇ, ਉਹ ਫਿਰ ਦੇਹ ਗਲ ਜਾਂਦੀ, ਮਿਹਨਤ ਕਰਦੇ ਨੇ। ਮੂੰਹ ਦਾ ਸਵਾਦ, ਮੱਛੀ ਜਦੋਂ ਮਰਦੀ ਮੂੰਹ ਦੇ ਸਵਾਦ ਨਾਲ ਮਰਦੀ, ਐਡੇ ਵੱਡੇ ਦਰਿਆ ਸਮੁੰਦਰ 'ਚ ਮੱਛੀ ਨੂੰ ਕੌਣ ਫੜ ਸਕਦਾ? ਕੁੰਡੀ ਨੂੰ ਲਾਉਂਦੇ ਨਾ ਆਟਾ, ਉਹ ਮੂੰਹ ਦੇ ਸਵਾਦ ਲਈ ਭੱਜਦੀ ਹੈ, ਅਤੇ ਕੀ ਹਾਲ ਹੁੰਦਾ ਉਹਦਾ। ਬਹੁਤੀ ਦੁਨੀਆ ਮੂੰਹ ਦੇ ਸਵਾਦਾਂ ਨਾਲ ਪੱਟੀ ਹੋ, ਰੋਗ ਲਾਏ ਹੋਏ। ਤਾਂ ਹੀ ਮਾਰਨ ਦਾ ਸੋ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ, ਤਨ ਪੀੜੀ ਮਨ ਮੈਂ ਚੱਲੈ ਬਕਾਰ। ਹਰ ਤਨ ਜਾਪ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ। ਜਿਨੀ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਕਲਿਆਣ ਰੂਪ ਜਾਣ ਕੇ ਜਾਪ ਕੀਤਾ, ਪਰਮੇਸ਼ਰ ਦੇ ਨਾਮ ਰੂਪੀ ਧਨ ਰੂਪ ਤਪੱਸਿਆ ਕੀਤੀ, ਨਾਮ ਰੂਪੀ ਧਨ ਨੂੰ ਇਕੱਠਾ ਕਰਨ ਲਈ ਤਪੱਸਿਆ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਦੀ ਤਪੱਸਿਆ ਦੇਖੋ ਕਿਸ ਤਰ੍ਹਾਂ, ਗਾਗਰ ਜਲ ਦੀ ਲਿਆਉਣੀ, ਲੰਗਰ ਸੇਵਾ ਕਿਵੇਂ, ਖੂਹਾਂ ਤੋਂ ਜਲ ਕਿਵੇਂ ਕਰਨਾ, ਮਹਾਰਾਜ ਦੀ ਹਜ਼ੂਰੀ ਸੇਵਾ, ਬਾਬਾ ਮੰਝ ਸਾਹਿਬ 84 ਪਿੰਡਾਂ ਦੀ ਚੌਧਰ ਛੱਡ ਕੇ ਕਿਵੇਂ ਸੇਵਾ ਕੀਤੀ। ਹਰ ਤਨ ਭੋਜਨ ਪਾਇਆ, ਹਰੀ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਉਹਨਾਂ ਨੂੰ ਪਾਇਆ, ਮੈਨੂੰ ਬੜਾ ਚੰਗਾ ਲੱਗਿਆ। ਨਿਮਖਨਮ ਵਿਸਰਾ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਹੇ ਪਾਤਸ਼ਾਹ ਕਿਰਪਾ ਕਰੋ ਮੇਰੇ ਮਨ 'ਚ ਇੱਕ ਨਿਮਖ, ਅੱਖ ਦੇ ਝਮਕਣ ਦੇ ਮਾਤਰ, ਜਿਵੇਂ ਬੋੜ ਦੇ ਪੱਤੇ 'ਚ ਸੂਲ ਕੱਢਦੇ ਕਿੰਨਾ ਕੁ ਟਾਈਮ ਲੱਗਦਾ, ਇੰਨਾ ਟਾਈਮ ਵੀ ਤੇਰਾ ਨਾਮ ਭੁੱਲੇ ਨਾ। ਇਸ ਵਾਸਤੇ ਨਿਮਖ ਨਾ, ਥੋੜ੍ਹਾ ਮਾਤਰ ਵੀ ਮਨ ਤੋਂ ਨਾ ਭੁੱਲੇ। ਹਰ ਹਰ ਹਰੀ ਹਰ ਨਾਮ ਨਾ ਭੁੱਲੇ, ਸਾਧ ਸੰਗਤ ਮੈਂ ਪਾਇਆ। ਇਹ ਜਿਹੜਾ ਨਾਮ ਆ ਇਹ ਸੱਚੀ ਸੰਗਤ 'ਚੋਂ ਪਾਇਆ ਜਾਂਦਾ, ਬਾਜ਼ਾਰੀ ਸੌਦਾ ਥੋੜ੍ਹੀ ਆ, ਦੁਕਾਨ ਤੋਂ ਮੁੱਲ ਲੈ ਲਾਂਗੇ, ਮਾਇਆ ਨਾਲ ਖਰੀਦ ਲਾਂਗੇ, ਜਾਂ ਚਤਰਾਈ ਨਾਲ ਮਿਲ ਜੂ, ਨਹੀਂ, ਇਹ ਤਾਂ ਗੁਰੂ ਕੀ ਬਖਸ਼ਿਸ਼ ਨਾਲ ਹੈ। ਮਾਈ ਖਾਟ ਆਇਓ ਘਰ ਪੂਤਾ, ਮਾਈ ਮੈਨੂੰ ਮਾਤਾ ਜੀ, ਮੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਧੰਨ ਗੁਰੂ ਅਰਜਨ ਸਾਹਿਬ ਮਾਤਾ ਜੀ ਨੂੰ ਆਪਣੇ, ਮੈਂ ਤੁਹਾਡਾ ਜਿਹੜਾ ਪੁੱਤਰ ਆ ਨਾ, ਸੁਪੁੱਤਰ, ਜਿਹੜਾ ਅਸਲੀ ਪਰਮੇਸ਼ਰ ਨਾਮ ਰੂਪੀ ਧੰਨ ਆ, ਉਹਦੀ ਖੱਟੀ ਖੱਟ ਕੇ ਘਰ ਵਿੱਚ ਆਇਆ। ਧੰਨ ਮਾਤਾ ਜੀ। ਅੱਜ ਕੱਲ੍ਹ ਹੁਣ ਜੋ ਹੀ ਰਹਿੰਦੇ ਉਹ ਜਿਵੇਂ ਚੋਰੀ ਯਾਦ ਪਏ ਨਾ ਨਿਆਣੇ, ਕਿਸੇ ਪੈਨਸਲ ਚੱਕ ਲੈਣ, ਕਾਪੀ ਚੁੱਕ ਲੈਂਦੀ, ਕਿਤਾਬ ਚੁੱਕ ਲੈਂਦੀ, ਮੋਬਾਈਲ ਕੱਢ ਲਿਆ, ਹੋਰ ਚੀਜ਼ਾਂ ਚੁੱਕ ਲਿਆ, ਮਾਂ ਸ਼ਾਬਾਸ਼ ਦਿੰਦੀ ਹੈ, ਫਿਰ ਉਹਦੀ ਆਦਤ ਵਿਗੜ ਜਾਂਦੀ। ਇਸ ਤਰ੍ਹਾਂ ਹੀ ਕਿਸੇ ਮਾਤਾ ਦਾ ਪੁੱਤਰ ਸੀ, ਹੌਲੀ ਹੌਲੀ ਫਿਰ ਆਦਤ ਵੱਢੀ, ਇੱਕ ਦਿਨ ਉਹ ਚੋਰ ਡਾਕੂ ਬਣਦਾ, ਰਾਜੇ ਚੋਰੀ ਕੀਤੀ ਫੜਿਆ ਗਿਆ, ਫਾਂਸੀ, ਰਾਜਾ ਕਹਿੰਦਾ ਮਿਲਣਾ, ਕਹਿੰਦਾ ਮਾਤਾ ਨੂੰ ਮਿਲਣਾ, ਮਾਤਾ ਨੂੰ ਲੈ ਆਉਂਦਾ, ਕਹਿੰਦੇ ਉਹ ਰੇਕਾਰ ਕੰਨ, ਤੇਰੇ ਕੰਨ 'ਚ ਗੱਲ ਦੱਸਣੀ, ਜਿਹਦੇ ਕੰਨ ਕੀਤਾ ਉਹਨੂੰ ਮੂੰਹ 'ਚ ਪਾ ਕੇ ਮੁੰਡੋਂ ਵੱਢ ਸੁੱਟਿਆ ਦੰਦਾਂ ਨੂੰ, ਕਹਿੰਦੇ ਉਹ ਇਹ ਕਿ ਤੂੰ ਤਾਂ ਹੁਣ ਫਾਂਸੀ ਲੱਗਣਾ, ਮਾਂ ਨੂੰ ਗੁੱਚੀ ਬਣਾਤਾ। ਕਹਿੰਦੇ ਜਿਹੜੇ ਮੈਂ ਛੋਟੀ ਛੋਟੀ ਚੋਰੀਆਂ ਕਰਦੇ ਨੂੰ ਦੱਸਦਾ ਸੀ, ਇਹ ਸੁਣ ਕੇ ਖੁਸ਼ ਹੁੰਦੀ ਸੀ, ਜੇ ਮੈਨੂੰ ਰੋਕਦੀ ਅੱਜ ਮੈਂ ਫਾਂਸੀ ਤਾਂ ਨਾ ਚੜ੍ਹਦਾ। ਉਦੋਂ ਸ਼ਾਬਾਸ਼ ਦਿੰਦੀ ਸੀ ਮਾੜੇ ਕੰਮ, ਜਿਹੜੇ ਮਾਂ ਪਿਓ ਮਾੜੇ ਕੰਮ ਦੀ ਸ਼ਾਬਾਸ਼ ਦਿੰਦੇ ਆ, ਬੱਚੇ ਫਿਰ ਗਲਤੀਆਂ ਕਰਦੇ ਕਰਦੇ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਹੈਂ ਜੇਲ੍ਹਾਂ ਭੁਗਤਦੇ ਆ, ਹੈਂਜੀ ਜਾਂਦੇ। ਇਸ ਤਰ੍ਹਾਂ ਹੁਣ ਘਰਾਂ ਜਿਵੇਂ ਆ, ਪਹਿਲਾਂ ਆਪ ਸ਼ਰਾਬਾਂ ਪੀਂਦੇ, ਨਸ਼ੇ ਉਹ ਨਿਆਣਿਆਂ ਨੂੰ ਲਾਉਂਦੇ ਆ, ਫਿਰ ਜੇਲ੍ਹ ਲੱਗ ਜਾਂਦੇ ਆ, ਆਪ ਤਾਂ ਫਿਰ ਡੁੱਬਦੇ ਹਨ, ਪਰਿਵਾਰ ਨੂੰ ਵੀ ਡੁੱਬਦੇਗਾ। ਉਹ ਜਿਵੇਂ ਕੋਈ ਅਮਰੀ ਸੀ ਨਾ, ਉਹਦੇ ਘਰ ਵਾਲੀ ਕਹਿੰਦੇ ਉਹ ਕੁੜੀ ਜਵਾਨ ਆ, ਕੋਈ ਫਿਕਰ ਕਰ, ਬਸ ਸਮਾਂ ਬੀਤਦਾ ਗਿਆ। ਇੱਕ ਦਿਨ ਬੜਾ ਖੁਸ਼, ਕਹਿੰਦੇ ਸੁਣਾ, ਕਹਿੰਦੇ ਬਹੁਤ ਵਧੀਆ ਘਰ ਲੱਗਿਆ, ਕੁੜੀ ਮੰਗਿਆ, ਕਹਿੰਦੇ ਕਿੱਥੇ, ਕਹਿੰਦੇ ਉਹ ਤਾਂ ਮਾਚੀਏ ਤੋਂ ਡੰਬ ਲਈ ਆ, ਕਹਿੰਦੇ ਆਪ ਤਾਂ ਡੁੱਬਿਆ ਸੀ, ਹੁਣ ਕੁੜੀ ਨੂੰ ਵੀ ਡੁੱਬਣ ਲੱਗਾ, ਅਤੇ ਅਮਲੀਆਂ ਦੇ ਉਹਨੂੰ ਵੀ ਅਮਲੀ ਲੱਜਾਂਗੇ ਤਾਂ ਮੈਨੂੰ ਉੱਥੇ ਕੰਮ ਮਿਲਿਆ ਕਰੂ, ਕਹਿੰਦੇ ਆਪ ਤਾਂ ਡੁੱਬਿਆ ਸੀ, ਹੁਣ ਕੁੜੀ ਨੂੰ ਵੀ ਡੁੱਬਣ ਲੱਗਾ। ਇਸ ਤਰ੍ਹਾਂ ਬਹੁਤਿਆਂ ਦਾ ਆਪ ਤਾਂ ਡੁੱਬੇ ਆ, ਗਾਂ ਕੁੜੀਆਂ ਦਾ ਜੀਵਨ ਗਾਲਦੇ, ਬੁੱਢਿਆਂ ਠੇਰਿਆਂ ਨਾ, ਮਤਲਬ ਤਾਂਬੇ ਚਾਹ ਵਿੱਚ ਸ਼ਰਾਬੀਆਂ ਗੁਆਬੀਆਂ ਨਾ, ਹੈਂ ਨਗੁਰਿਆਂ ਨਾ, ਉਹ ਸਾਰੀ ਜ਼ਿੰਦਗੀ ਉਹਨਾਂ ਦੀ ਪੱਠ ਪੈ ਜਾਂਦੀ ਹੈ। ਫੁੱਫੇ ਸਿਆਪਾ ਕਰਦੀਆਂ ਵਿਚਾਰੀਆਂ। ਹੁਣ ਪਾਤਸ਼ਾਹ ਦੱਸਦੇ ਆ ਕਿ ਮਾਤਾ, ਮੈਂ ਤਾਂ ਨਾਮ ਰੂਪੀ ਧਨ ਖੱਟ ਕੇ ਲਿਆਇਆ, ਹਰ ਤਨ ਚੱਲਦੇ ਹਰ ਤਨ ਵੈਸੇ ਹਰ ਤਨ ਜਾਗ ਸੂਤਾ ਰਹੋ। ਕਹਿੰਦੇ ਜਿਹੜੇ ਚੱਲਦੇ ਆ ਉਸ ਵੇਲੇ ਵੀ ਨਾਮ ਧਨ, ਬੈਠੇ ਵੀ ਨਾਮ ਧਨ, ਜਾਗਦੇ ਵੀ ਨਾਮ ਧਨ, ਸੁੱਤਿਆਂ ਵੀ। ਇਹ ਪਰਮੇਸ਼ਰ ਦਾ ਨਾਮ ਰੂਪੀ ਧਨ ਭੁੱਲਦਾ ਨਹੀਂ, ਹਰ ਵੇਲੇ ਨਾਮ ਨੂੰ ਚੇਤੇ ਕਰਦੇ ਨੇ, ਆਰਾਮ ਵਿਸਰਾਮ ਦੇ ਕਿਰਪਾ ਕਰਦੇ ਨੇ। ਹਰ ਤਨ ਇਸਨਾਨ, ਹਰ ਤਨ ਗਿਆਨ, ਹਰ ਸੰਗ ਲਾਏ ਧਿਆਨ। ਪਰਮੇਸ਼ਰ ਦਾ ਨਾਮ ਤਾਂ ਨਹੀਂ ਮੇਰਾ ਇਸ਼ਨਾਨ ਹੈ, ਇਸ਼ਨਾਨ ਕਰਕੇ ਨਾਮ ਜਪਿਆ ਜਾਂਦਾ। ਅਤੇ ਮਨ ਦਾ ਇਸ਼ਨਾਨ ਸਿਮਰਨ ਨਾਲ ਹੁੰਦਾ, ਸਰੀਰ ਦਾ ਇਸ਼ਨਾਨ ਪਾਣੀ ਨਾਲ, ਸਾਬਣ ਨਾਲ। ਪਰਮਾਤਮਾ ਦਾ ਨਾਮ ਧਨ, ਇਹਦੇ ਦੁਆਰਾ ਮੈਨੂੰ ਗਿਆਨ ਦੀ ਪ੍ਰਾਪਤੀ। ਔਰ ਨਾਮ ਧਨ ਦੇ ਨਾਲੇ ਮੈਂ ਧਿਆਨ ਲਾਇਆ, ਦੁਆ ਧਿਆਨ ਤਾਂ ਮਨ ਨੂੰ ਚੰਚਲ ਕਰਦਾ ਨਾ। ਕਹਿੰਦੇ ਮਹਾਂਪੁਰਖ ਸਵੇ ਉਹ ਭਜਨ ਕਰਨ, ਕੋਈ ਪ੍ਰੇਮੀ ਆਇਆ ਲੱਕ ਗਲ ਗਲ ਪਾਣੀ ਖੜ ਕੇ ਜਾਂ ਲੱਕ ਲੱਕ ਪਾਣੀ, ਉਹ ਆ ਕੇ ਨਾ ਬੰਸਲੀ ਅੱਗੇ ਹੁੰਦੀਆਂ ਸੀ, ਉਹ ਲੱਕ ਨਾ ਬਣ ਗਿਆ, ਬਣ ਗਿਆ ਧਿਆਨ ਟਿਕੇ ਨਾ। ਸੰਤ ਕਹਿੰਦੇ ਕੀ ਗੱਲ, ਸਾਡਾ ਧਿਆਨ ਅੱਗੇ ਬੜਾ ਟਿਕਦਾ ਸੀ, ਇਹ ਕੀ ਗੱਲ ਹੋਈ। ਜਿਹੜੇ ਮਨ ਨਾ ਟਿਕੇ ਫਿਰ ਬੰਦਾ ਅਪਰਾਮ ਹੋ ਜਾਂਦਾ। ਜਿਹੜੇ ਦੇਖਿਆ ਵੀ ਆ ਲੱਕ ਨਾ ਕੀ ਹੈ, ਉਹ ਮਾਇਆ ਦੀ ਬਾਂਸਲੀ ਕੋਈ ਬਣ ਗਿਆ। ਕਹਿੰਦੇ ਲਿਆ ਮਾਇਆ ਨੇ, ਹੈਂ ਸਾਨੂੰ ਪਤਾ ਵੀ ਹੈ ਨਹੀਂ, ਇਹ ਵੀ ਆਪਣਾ ਅਸਰ ਪਾਇਆ ਅਤੇ ਧਿਆਨ ਵਿੱਚ ਵਿਘਨ ਪਾਇਆ। ਜੜ ਮਾਇਆ ਵੀ ਅਤੇ ਚੇਤਨ ਮਾਇਆ, ਇਹ ਭਜਨ 'ਚ ਵਿਘਨ ਪਾਉਂਦੀ ਹੈ। ਜਿਹੜਾ ਜੜ ਚੇਤਨ ਮਾਇਆ ਤੋਂ ਮਨ ਪ੍ਰਾਮ ਕਰਦਾ, ਉਹਦੀ ਵਿਰਤੀ ਪਰਮਾਤਮਾ ਦੇ ਚਰਨਾਂ 'ਚ ਜੁੜਦੀ ਹੈ। ਹਰ ਸੰਗ ਲਾਏ ਧਿਆਨ, ਕਹਿੰਦੇ ਹਰੀ ਨਿਰੰਕਾਰ ਨਾਲ ਧਿਆਨ ਲਾਉਂਦੇ। ਇਸੇ ਕਰਕੇ ਰਿਸ਼ੀ ਮੁਨੀ ਅਕਾਂ 'ਚ ਰਹਿੰਦੇ ਸੀ, ਕਿਸੇ ਨਾਲ ਗੱਲਾਂ ਕਰਨ ਬੰਦਾ ਨੇੜੇ ਨੇ, ਗੱਲਾਂ ਸੁਣੀਆਂ ਕਿੱਥੇ ਕਰਨੀਆਂ ਕਿਨ, ਜੇ ਕੋਈ ਮਨ ਕਾਬੂ ਕਰਨ ਰਹਿ ਗਿਆ ਫਿਰ ਉਹ ਮਨ ਦੇ ਨਾਲ ਦਿਨ ਰਾਤ ਝਗੜਦੇ ਸੀ, ਮਨ ਨਾਲ ਝਗੜਾ, ਮਨ ਨਾਲ ਸੱਤ, ਮਨ ਨਹੀਂ ਮੰਜ ਮਿਆਂ ਨੂੰ। ਇਸ ਵਾਸਤੇ ਮਨ ਨੂੰ ਕਾਬੂ ਕਰਨ ਲਈ ਫਿਰ ਉਹ ਸਾਧਨ ਕਰਦੇ ਆ, ਟਾਈਮ ਦਿੰਦੇ ਆ। ਅਤੇ ਹੁਣ ਅਸੀਂ ਮਨ ਨੂੰ ਚੰਚਲ ਕਰਨ ਵਾਲੇ ਕੰਮ ਕਰਦੇ ਹਾਂ, ਹਰ ਵੇਲੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਣਨੇ, ਗੰਦੀਆਂ ਗੱਲਾਂ ਕਰਨੀਆਂ, ਅਤੇ ਮਨ ਚੰਚਲ ਹੋਣਾ ਹੀ ਆ, ਮਾੜੀਆਂ ਸੁਸਾਇਟੀਆਂ 'ਚ ਜਾਣਾ। ਹਰ ਤਨ ਤੁਲਹਾ, ਹਰ ਤਨ ਬੇੜੀ, ਹਰ ਹਰ ਤਾਰ ਪਰਾਨਾ। ਫਿਰ ਪਾਤਸ਼ਾਹ ਕਹਿੰਦੇ ਆ ਇਹ ਜਿਹੜੇ ਸੰਕਲਪ ਆ ਵਿਕਲਪਾਂ ਰੂਪੀ, ਹਾਂਜੀ, ਇਹ ਜਿਹੜੇ ਨਦੀਆਂ ਨਾਲੇ ਇਹਨਾਂ ਤੋਂ ਪਾਰ ਕਰਨ ਵਾਲਾ ਕੀ ਹੈ, ਇਹ ਪਰਮੇਸ਼ਰ ਦਾ ਨਾਮ ਰੂਪੀ ਧਨ ਤੁਲਹਾ ਆ। ਇਹ ਜਿਹੜੀ ਆਸਾ ਤ੍ਰਿਸ਼ਨਾ ਰੂਪੀ ਨਦੀ ਆ, ਇਹ ਤੋਂ ਪਾਰ ਕਰਨ ਵਾਲੀ ਪਰਮਾਤਮਾ ਦੇ ਨਾਮ ਦੀ ਬੇੜੀ ਆ। ਹਰੀਹਰ ਪਰਮੇਸ਼ਰ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਪ੍ਰਾਣਾ ਮੈਨੇ ਜਹਾਜ਼ ਹੈ। ਸਰਦਾਰ ਬਰਿਆਮ ਸਿੰਘ ਅਤੇ ਮਹਾਰਾਜ ਨੇ ਉੱਥੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਖੰਡ ਗਏ ਨਾ, ਲੰਗਰ ਲਾਇਆ ਸੀ ਕਿ ਮੋਹਰੀ ਰਾਵੀ ਦਰਿਆ ਚੜ੍ਹਿਆ। ਸਰਦਾਰ ਬਰਿਆਮ ਸਿੰਘ ਬਹੁਤ ਸ਼ਰਧਾਵਾਨ ਸੀ, ਫਿਰ ਤਾਂ ਉਹ ਗ੍ਰਿਸਤੀ 'ਚੋਂ ਰਾਮ ਹੋ ਕੇ ਫਿਰ ਡੇਰੇ ਰਹਿੰਦੇ ਹੁੰਦੇ ਸੀ, ਝੌਂਪੜੀਆਂ ਸੀ, ਬਹੁਤ ਸਾਲ ਉੱਥੇ ਫਿਰ ਰਹੇ, ਬੜੀ ਕਮਾਈ ਕੀਤੀ, ਸਾਰੇ ਟੱਬਰ ਨੂੰ ਮਹਾਰਾਜ ਨੇ ਜੋੜਿਆ। ਅਤੇ ਉਹ ਫਿਰ ਮਹਾਰਾਜ ਲੰਗਰ ਲਾਉਂਦੇ ਸੀ ਨਨਕਾਣਾ ਸਾਹਿਬ, ਬਾਬਾ ਈਸ਼ਰ ਸਿੰਘ ਜਿਹੜੇ ਹੁਕਮ ਸੀ ਮਹਾਰਾਜ ਅਵਤਾਰਪੁਰ ਅਤੇ ਜੋਤੀ ਜੋ ਕਰਤਾਰਪੁਰ ਸ਼ਹੀਦੀ ਅਤੇ ਗੁਰੂ ਅਰਜਨ ਸਾਹਿਬ ਡੇਰਾ ਸਾਹਿਬ ਲਾਹੌਰ, ਜਨਮ ਦਿਨ 'ਤੇ ਗੁਰੂ ਰਾਮਦਾਸ ਦੇ, ਹੈਂ ਚੂਨਾ ਮੰਡੀ ਅਤੇ ਹੋਲੇ ਦੇ ਅਨੰਦਪੁਰ, ਚੇਤ ਭਾਦੋਂ ਮੱਸਿਆ ਤਰਨ ਤਾਰਨ ਅੰਮ੍ਰਿਤਸਰ ਸੁਹਾਸ ਦੀਆਂ ਟੂਟੀਆਂ, ਪੁੰਨਿਆਂ ਦੇ ਮਹਾਰਾਜ ਦੇ ਗੁਰਪੁਰਬ ਦੇ ਗੋਂਦਵਾਲ ਸਰ, ਕਰਤਾਰਪੁਰ ਮੱਸਿਆ ਅਤੇ ਹੋਲੇ ਦੇ ਅਨੰਦਪੁਰ, ਔਰ ਦੁਸਹਿਰੇ ਦੇ ਚਮਕੌਰ ਸਾਹਿਬ, ਸਭਾ ਦੇ ਫਤਿਹਗੜ੍ਹ ਸਾਹਿਬ, ਮਾਘੀ ਦੇ ਮੁਕਤਸਰ, ਵਿਸਾਖੀ ਦੇ ਦਮ ਅਤੇ ਪਟਨਾ ਸਾਹਿਬ ਮਹਾਰਾਜ ਅਵਤਾਰਪੁਰ, ਹਜੂਰ ਸਾਹਿਬ ਜੋਤੀ ਜੋਸ਼ ਗੁਰਤਾ ਗੱਦੀ, ਡੇਗਾਂ ਲੰਗਰ ਅਤੇ ਮਹਾਰਾਜ ਨੇ ਜਿਹਨੂੰ ਜੋ ਮਾਇਆ ਜਿੱਥੇ ਆਈ ਆ ਉੱਥੇ ਲਾ ਦੇਣੀ, ਕਦੀ ਚੁੱਕਣੀ ਨਹੀਂ, ਉੱਥੇ ਹੀ ਛੱਡ ਦੇਣੀ, ਉੱਥੇ ਲਾ ਦੇਣੀ ਲੰਗਰ। ਕੋਈ ਬੈਂਕ ਨਹੀਂ ਗਏ, ਬਸ ਇਸੇ ਤਰ੍ਹਾਂ ਹੁਣ ਗੁਰਦਾਰਪੁਰ ਸੀ ਲੰਗਰ, ਲੰਗਰ ਲਾਇਆ ਅਤੇ ਸਰਦਾਰ ਬਿਆਮ ਸਿੰਘ ਉਦੋਂ ਬੈਲ ਗੱਡੀਆਂ ਹੁੰਦੀਆਂ ਸੀ ਮੋਹਰੇ ਨਦੀ, ਅਤੇ ਲੰਗਰ ਦੀ ਰਾਸਤਿਆ ਕੜਾਹ ਪ੍ਰਸ਼ਾਦ ਦੀ ਦੇਗ ਦੀ ਰਾਸਤਿਆ, ਹੁਣ ਕਿਵੇਂ ਕਰਾਂ, ਅਤੇ ਨਦੀ ਚੜ੍ਹੀ ਉਹ بس پھر سن گرو نانک پاتشاہ مہاپرش کا دھیان کر کے بیڑی چل دیتی اپنی گڈی جہی بیڑی بنا کے انہوں نے چل دیتا بیڑی بیڑا ملیا نا گڑی لینے کو ملے گیا مہاراج نے بیٹھا کے کہ مہاراج بھول ہو گئی کہ جو ڈوب کے مر جانا دو ٹیچر کرتے تنا کالی کیوں کی پارو جلے پریم ہوں تو پریمی بندہ جا اپنے پریم چی لین ہو جائے باہر علاج رکھتے سانو گرو نانک پاتشاہ اس واسطے جڑے پریمی ہیں انہوں نے ندیاں نالے بھی پائے راہ دے دیں ہر ہر تار پر آنا کہ ہری ہر پرمیشر دا میں سنسار ساگر تو پار کرنے والا پرانا میں نے جہاز بن جانا ہر تن میری چند وساری ہر تن لایا دھوکھا ہری ہر پرمیشر دا نام تن کہنے کہنے میری ساری چنتا چنتا وساریاں دور کر دیتیاں ہر تن لایا تو ہری پرمیشر نام تن نے سارا دھوکھا جڑا فکر سی غم سی وہ سارا لا دیتا ہر تن تے میں نورند پائی ہاتھ چرو ہر تھوکا ہری ہر پرمیشر نام تن تو کہتے میں نو ندیاں پا لی اور ہری پرمیشر نام روپی تھوکا تھوک نام ہوں پدارتھ یہ پدارتھ پا لیں یہ پدارتھ میرے من روپی ہاتھ پہ چڑھو چڑھ گیا کہ پراپت ہو گیا گل کی میرا جڑا من سی پرمیشر دے نام سمرن وچ جڑ گیا ہے خواب ہو خرچ ہو توٹ نہ آوے حالت پالت کے سنگے یہ پرمیشر دے نام روپ دے تانے کہندے انہوں آپ بھی کھاؤ اور نہ دے بھی خرچ نہ ہو یہ کہندے کدے توٹ نہیں آئی یہ نام روپی تن اس لوگ تا سہتا کردہ پاشاہ دے پرلوک چوی نالے جاندہ ہے وہ دے نال رہندہ آئی لاد خزانہ گرو نانک دیا یہ من ہر رنگ رنگے کھاو کر جو توٹنا وے ہلد پلت کے سنگی لوگ پر لوگ سنگی سہائی ہوں لاد خزانہ گرو نانک دیا یہ من ہر رنگ رنگے تن گرو نانک پاتشاہ نام روپی خزانہ تن شری گرو رام داس جی نے میرے سر کے اوپر لاد میں نے لاد دا کی رکھ دتا جی نے تن گرو انگد صاحب کے سر سے ندیم کی پنڈ رکھتی سی نا ماتا ہی گیا سی مہاراج دیکھ دے نہیں آئے گئے سکھوں آ جاما تو اس طرح خراب ہو گیا کہتے چونی ہیں یہ تو کیس کریا یہ تو یہ سر پہ اپنے شطر رکھا سو اس واسطے لاد خزانہ گرو نانک دیا یہ من ہر رنگ رنگے جہدے کر کے یہ جڑا ساڈا من ہے پرماتما دے پریم روپی رنگ وچ رنگیا گیا ہے گجری محلہ پاتشاہ اگے کرپا کر رہے ہیں جے سمر سب کل ویک نہ صاحب پتری ہوئے ادھارو سو ہر ہر تم سد ہی جاپو جاگانت نہ پارو پوتا ماتا کی اسی ہوں تائے ساری مل دے گرو رام دس صاحب کے بڑے بھرا جی سی انہوں کے پتر کا بیاہ گرو مہاراج نے بینتی کی مہارا آپ کرپا کرو لاہور چلو پاتشاہ کہندے پائی اتنے ہوں سنگت کافی آتی ہے تو بڑا جانا کٹھن ہے دوجا اِسی جاواں گے تو تیرا خرچہ بہ جائے گا سنگت بہت آئے گی تو سنگت کی سنبھال کرے گا آئے گا میل گیل کی رشتے دار تیرتھی چند جی لے جاؤ انہوں نے کہا وہ کہتے لے مہاراج میرے بنا تو کم ہی نہیں چلتا ماں دیو کہتے جی مینو تو دنیا کے بہار کا کوئی بہتا گیان نہیں تو گرو ارجن صاحب نے کہا آپ جاؤ کہتے مہاراج جی میں آپ کا حکم تو ساری آگیا چ رہنا جنا چر سدی ہے نا انی دیر آنا جی پھر آگیا لے کے جدو چلے پھر ماتا جی نو نمسکار گیا ماتا جی نے پھر آشیرواد دیتی اس ویلے جڑا شبد ماتا جی نے جو سکھیا دیتی وہ مہاراج پھر اس طرح شبد وچ ورنن کرتے ہیں جی سمرن صاحب کے لوگ نہ صاحب پتری ہوئے داروں جس نرنکار کے پتر سمرن کرنے نہ ਸਾਰੇ ਕਿਲੇ ਪਾਪ ਨਾਸ ਹੋ ਜਾਂਦੇ ਹਨ ਅਤੇ ਜਿਹੜੇ ਪਿੱਤਰ ਲੋਕ ਆ ਉਹਨਾਂ ਦਾ ਵੀ ਆਧਾਰ ਹੋ ਜਾਂਦਾ। ਸੋ ਹਰ ਤੁਮ ਸਾਰੀ ਜਾਪੋ ਜਾਗਾਂਤ ਨੂੰ ਪਾਰੋ। ਐਸਾ ਜਿਹੜਾ ਨਿਰੰਕਾਰ ਪਰਮੇਸ਼ਰ ਦਾ ਨਾਮ ਉਹਨੂੰ ਤੁਸੀਂ ਸਦਾ ਜਪੋ, ਜਿਸ ਪਰਮੇਸ਼ਰ ਦਾ ਔਰਾਰ ਪਾਰ ਦਾ ਅੰਤ ਨਹੀਂ ਆਉਂਦਾ ਹੈ। ਪੂਤਾ ਮਾਤਾ ਕੀ ਇਹ ਪੁੱਤਰ, ਮਾਤਾ ਜੀ ਕਹਿੰਦੇ ਮੇਰੇ ਵੱਲੋਂ ਤੁਹਾਨੂੰ ਇਹ ਅਸੀਸ ਆਸ਼ੀਰਵਾਦ ਪ੍ਰਾਪਤ ਹੋਵੇ। ਨਿਮਖ ਨਵੇਸਰਾ ਤੁਮਕੋ ਹਰ ਹਰ ਸਦਾ ਭਜ ਹੋ ਜਗਦੀਸ਼ ਰਾਓ। ਕਹਿੰਦੇ ਤੁਹਾਨੂੰ ਇੱਕ ਨਿਮਖ, ਥੋੜ੍ਹਾ ਮਾਤਰ ਵੀ ਪਰਮੇਸ਼ਰ ਦਾ ਨਾਮ ਨਾ ਭੁੱਲੇ। ਸੰਸਾਰ ਦਾ ਮਾਲਕ ਪਰਮਾਤਮਾ ਦਾ ਭਜਨ ਸਦਾ ਕਰਦੇ ਰਹੋ, ਇਹਨੂੰ ਕਦੇ ਤਿਆਗਿਓ ਨਾ ਰਹੋ। ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗਤ ਰੀਤੀ। ਸਤਿਗੁਰ ਕੌਣ? ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡੇ 'ਤੇ ਸਦਾ ਹੀ ਦਿਆਲੂ ਰਹਿਣ ਔਰ ਸੰਤਾਂ ਦੇ ਨਾਲ ਤੁਹਾਡੀ ਪ੍ਰੀਤੀ ਬਣੀ ਰਹੇ। ਹੁਣ ਮਾਤਾ ਇਹ ਸਿੱਖਿਆ ਦੇ ਰਹੀ ਹੈ, ਅੱਜ ਹੁਣ ਕਈਆਂ ਨੇ ਤਾਂ ਲਕੀਰੇ ਫੇਰਤੀ ਵੀ ਸੰਤ ਹੈ ਜੀ। ਮਾਤਾ ਇਹ ਸਿੱਖਿਆ ਦੇ ਰਹੀ ਧੰਨ ਧੰਨ ਮਾਤਾ ਭਾਨੀ ਜੀ ਮਹਾਰਾਜ। ਕਾਪੜ ਵੱਲ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀ ਉਹ ਨਿਰੰਕਾਰ ਦੇ ਰੱਬ ਪਤ ਇੱਜਤ ਰੂਪੀ ਕੱਪੜਾ ਜਿਹੜਾ ਆ ਉਹ ਹਮੇਸ਼ਾ ਬਣਾਈ ਰੱਖਣ, ਨੇਤਾ ਪ੍ਰਤੀ ਹਮੇਸ਼ਾ ਹੈ ਕੀਰਤਨ ਕਰਨੇ ਰੂਪੀ ਜਿਹੜਾ ਜਸ ਕਰਨੇ ਰੂਪ ਭੋਜਨ ਆ ਇਹ ਤੁਸੀਂ ਨੀਤ ਹਮੇਸ਼ਾ ਛੱਕ ਦੇ ਰਹੋ। ਹਮੇਸ਼ਾ ਹਰੀ ਦਾ ਜਸ ਕਰਿਓ। ਅੰਮ੍ਰਿਤ ਪੀਵੋ ਸਦਾ ਚਿਰ ਜੀਵ ਹਰ ਸਿਮਰਤ ਆਨੰਦ ਅਨੰਤਾ। ਅਤੇ ਨਾਮ ਅੰਮ੍ਰਿਤ ਨੂੰ ਪੀਂਦੇ ਰਹੋ, ਨਾਮ ਦਾ ਹੋਇਆ ਸ਼ਬਦ ਸੁਰ ਦਾ ਅਭਿਆਸ ਕਰਿਓ, ਸਦਾ ਚਿਰ ਜੀਵੀ ਰਹੋ, ਤੁਹਾਡਾ ਜਸ ਸਦਾ ਬਣਿਆ ਰਹੇ। ਪਰਮਾਤਮਾ ਸਿਮਰਨ ਕਰਕੇ ਅਨੰਤਾ ਇਹ ਪੁੱਤਰ ਬੇਅੰਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਤਾ ਭਾਨੀ ਜੀ ਨੇ ਜੋ ਸਿੱਖਿਆ ਦਿੱਤੀ ਉਹ ਗੁਰੂ ਮਹਾਰਾਜ ਸ਼ਬਦ ਦੁਆਰਾ ਕਹਿ ਰਹੇ ਹਨ। ਰੰਗ ਤਮਾਸ਼ਾ ਪੂਰਨਾਸਾ ਕਵੇ ਨਾ ਵਿਆਪਿਆ ਚਿੰਤਾ। ਔਰ ਰੰਗਾਂ ਰੰਗਾਂ ਦੇ ਜਿਹੜੇ ਤਮਾਸ਼ਿਆਂ ਦਾ ਦੇਖਣਾ ਹੈ ਉਹ ਇਹ ਹੀ ਹੈ ਜਿਹੜੀ ਤੁਹਾਡੀ ਮਨ ਦੀ ਮੁਰਾਦ ਆਸਾ ਪੂਰਨ ਹੋ ਗਈ ਹੈ। ਹੁਣ ਤੁਹਾਨੂੰ ਕਦੇ ਵੀ ਕੋਈ ਚਿੰਤਾ ਜਿਹੜੀ ਨਹੀਂ ਵਿਆਪੇ, ਕਦੇ ਨਾ ਵਿਆਪੇ ਚਿੰਤਾ। ਤੁਹਾਡੇ ਦੇ ਰੰਗ ਤਮਾਸ਼ੇ ਇਹ ਹੈ ਜਿਹੜਾ ਗੁਰੂ ਕੀ ਸੰਗਤ 'ਚ ਹਰੀ ਜਸ ਕਰਨਾ, ਨਾਮ ਜਪਣਾ, ਸਿਮਰਨ ਕਰਨਾ ਕਰਾਉਣਾ, ਲੰਗਰ ਚਲਾਉਣੇ, ਗੁਰੂ ਦੇ ਬਚਨਾਂ ਦੀ ਪਾਲਣਾ ਕਰਨੀ। ਹਾਂਜੀ, ਤੁਹਾਨੂੰ ਕਦੇ ਵੀ ਕੋਈ ਚਿੰਤਾ ਨਹੀਂ ਵਿਆਪੇਗੀ ਜੇ ਗੁਰੂ ਦੇ ਬਚਨ ਵਿੱਚ ਰਹੋਗੇ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ। ਨਿਰੰਕਾਰ ਦੇ ਚਰਨ ਕਮਲਾਂ, ਜਿਹੜੇ ਨਿਰੰਕਾਰ ਦੇ ਚਰਨ ਕਮਲ ਸਤਿਗੁਰਾਂ ਦੇ ਸਰਗੁਣ ਸਰੂਪ, ਇਹ ਕਹਿੰਦੇ ਫੁੱਲਾਂ ਦੇ ਸਮਾਨ ਹੈ। ਉਹ ਜਿਹੜੇ ਸਤਿਗੁਰਾਂ ਦੇ ਚਰਨ ਆ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਰੂਪੀ ਕਬਲ ਫੁੱਲਾਂ ਉੱਤੇ ਤੁਹਾਡਾ ਜਿਹੜਾ ਮਨ ਨਾ ਭਵਰ ਮੈਨੇ ਭੌਰੇ ਵਾਂਗ ਮਸਤ ਹੋ ਜਾ। ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਨਾ ਤੋੜਿਓ ਕਦੇ ਵੀ। ਨਾਨਕ ਦਾਸ ਹੁਣ ਸੰਗਲ ਪਟਾਇਓ ਜਿਉਂ ਬੁੰਦ ਹੈ ਚਾਤਰ ਕਮਾਉਂਦਾ। ਪਾਤਸ਼ਾਹ ਕਿਰਪਾ ਕਰਦੇ ਕਿ ਮਾਤਾ ਜੀ ਨੇ ਉਪਦੇਸ਼ ਦਿੱਤਾ, ਜਿਸ ਤਰ੍ਹਾਂ ਸਵੰਤੀ ਬੂੰਦ ਜਿਹੜੀ ਅੰਮ੍ਰਿਤ ਦੀ ਆਕਾਸ਼ ਚੋਂ ਡਿੱਗਦੀ ਹੈ, ਪਪੀਹਾ ਮੌਲਾ ਮੈਨੇ ਮਿਲ ਕੇ ਮੌਲਾ ਖਿੜ ਜਾਂਦਾ, ਖੁਸ਼ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਮੈਂ ਦਾਸ ਸਤਿਗੁਰਾਂ ਦੇ ਚਰਨਾਂ ਨੂੰ ਹਮੇਸ਼ਾ ਹੀ ਲਪਟਾਇਓ, ਲਪਟਿਆਰ ਹੋਇਆ ਉਹਨਾਂ ਚਰਨਾਂ ਦੇ ਨਾਲ ਹੀ ਹਮੇਸ਼ਾ ਜੁੜਿਆ ਰਹਿੰਦਾ। ਗੁਜਰੀ ਮਹਲਾ ਪੰਜਵਾਂ, ਮਾਤਾ ਕਰਿਆ ਪੱਛਮ ਗਿਆ ਤਾਂ ਇਹ ਪੂਰਬ ਹੀ ਲੈ ਜਾ। ਆ ਕੇ ਪ੍ਰਸ਼ਨ ਕੀਤਾ ਕਿ ਜੀਵ ਸੁਤੰਤਰ ਆ ਕਿ ਪਤੰਤਰ ਆ? ਪਾਤਸ਼ਾਹ ਦੇ ਜੀਵ ਪਤੰਤਰ ਆ, ਕਿਉਂਕਿ ਆਪਣੇ ਆਪ ਤਾਂ ਇਹ ਕੁਝ ਵੀ ਨਹੀਂ ਕਰ ਸਕਦਾ। ਪਾਤਸ਼ਾਹ ਕੇ ਦੱਸਦੇ ਸਿਆਣਪ ਕਾਹੂ ਕਾਮਨਾ, ਇਹ ਮਨੁੱਖ ਦੀਆਂ ਜਿੰਨੀਆਂ ਵੀ ਸਿਆਣਪਾਂ ਆ ਇੱਥੇ ਤਾਂ ਜਿੰਨੀਆਂ ਮਰਜ਼ੀ ਇਸ ਤਰ੍ਹਾਂ ਹੀ ਕਰੀ ਜਾਂਦਾ, ਦਰਗਾਹ 'ਚ ਉੱਥੇ ਕੰਮ ਨਹੀਂ ਆਉਂਦੀ। ਜੇ ਜੀਵ ਮਤਾ ਕਰੇ ਪੱਛਮ ਕਹਿੰਦੇ ਪੂਰਵੀ ਦਾ ਜਾ, ਕਈ ਵਾਰੀ ਕਿਸੇ ਕੰਮ ਨੂੰ ਇਹ ਚਾਹੁੰਦਾ ਮੈਂ ਪੱਛਮ 'ਚ ਜਾਵਾਂ, ਮਤਾ ਮੈਂ ਸਲਾਹ ਕਰਦਾ, ਪਰ ਨਿਰੰਕਾਰ ਦੀ ਲੀਵ ਲਾਇਓ ਸੀ ਆ ਉਹਨੂੰ ਪੂਰਬ ਵੱਲੇ ਲੈ ਜਾਂਦਾ। ਕਿਨਵੇਂ ਥਾਪ ਥਾਪਣ ਹਾਰਾ ਆਪਣਾ ਹਾਥ ਮਤਾ, ਉਹ ਨਿਰੰਕੇ ਕਿਨ 'ਚ ਥਾਪ ਪੈਦਾ ਕਰਨ ਵਾਲਾ, ਥਾਪਣ ਨਾਸ਼ ਕਰਨ ਵਾਲਾ, ਆਪੇ ਪਾਲਣਾ ਕਰਨ ਵਾਲਾ, ਆਪਣਾ ਹੱਥ ਮਤਾਤ। ਸਾਰੀਆਂ ਮਤਾਤਮੇ ਨੇ ਜਿਹੜੀਆਂ ਸਲਾਹਾਂ ਉਹ ਨਿਰੰਕਾਰ ਪਰਮੇਸ਼ਰ ਨੇ ਆਪਣੇ ਹੱਥ ਬਸ ਵਿੱਚ ਰੱਖੀਆਂ ਹੋਈਆਂ। ਸਿਆਣਪ ਕਾਹੂ ਕਾਮਨਾ, ਇਸ ਵਾਸਤੇ ਮਨੁੱਖ ਦੀਆਂ ਜਿੰਨੀਆਂ ਸਿਆਣਪਾਂ ਇਹਦੇ ਕੰਮ ਨਹੀਂ ਆਉਂਦੀ। ਜੋ ਅਨੁਰੂਪਿਓ ਠਾਕਰ ਮੇਰਾ ਹੋਏ ਰਹੀ ਉਹ ਬਾਤ ਰਹੋ। ਮੇਰਾ ਠਾਕਰ ਜਿਹੜਾ ਮਾਲਕ ਹੈ, ਜਿਹੜੀ ਗੱਲ ਅਨੁਰੂਪੀਓ ਅਨੁਰੂਪਿਓ ਉਸਨੇ ਮਨ 'ਚ ਠੱਟੀ ਆ ਧਾਰੀ ਭਾਵ ਕਹੀ ਹੈ, ਉਹ ਗੱਲ ਉਹ ਬਚਨ ਹੋ ਰਿਹਾ, ਕਿਉਂਕਿ ਜੋ ਕਰਨਾ ਚਾਹੁੰਦਾ ਉਹ ਕਰਕੇ ਦਿਖਾ ਦਿੰਦਾ। ਔਰੰਗਜ਼ੇਬ ਕਹਿੰਦਾ ਸੀ ਕਿ ਮੈਂ ਦੋ ਤੋਂ ਇੱਕ ਕਰਨਾ, ਮਹਾਰਾਜ ਕਹਿੰਦੇ ਤਿੰਨ ਹੋ ਰਿਹਾ, ਪੀਆ ਖਾਲਸਾ ਪੈਦਾ ਕਰਕੇ ਦਿਖਾ ਤਾ। ਗੁਰੀਆਂ ਮੰਨਦੀਆਂ ਵਿੱਚ ਰਹਿ ਗਈਆਂ, ਕਿੰਨਾ ਕੁਛ ਕੀਤਾ, ਕਿੰਨੇ ਸਿੰਘ ਸਿੰਘਣੀਆਂ ਸ਼ਹੀਦ ਕੀਤੇ, ਤੁਸੀਂ ਕਿੰਨੇ ਸਾਧੂ, ਕਿੰਨਾ ਕੁਛ ਕੀਤਾ, ਪਰ ਮੰਨਦੀਆਂ ਮਨ 'ਚ ਲੈ ਗਿਆ। ਪਰ ਗੁਰੂ ਮਹਾਰਾਜ ਜੋ ਕਰਨਾ ਚਾਹੁੰਦੇ ਸੀ ਕਰਕੇ ਦਿਖਾ ਦਿੱਤਾ, ਹੈਂ, ਅਤੇ ਬਹਾਦਰ ਸ਼ਾਹ ਚਰਨਾਂ ਡਿੱਗਿਆ ਅਤੇ ਤਾਰਾ ਜੀ ਨੂੰ ਮਾਰ ਕੇ ਆਪ ਅਤੇ ਗੱਡੀ 'ਤੇ ਵਹਾ ਲਿਆ ਅਤੇ ਬਚਨ ਲੈ ਲਿਆ ਅਤੇ ਇਹਨਾਂ ਬਚਨਾਂ 'ਚ ਚੱਲੇਗਾ, ਨਹੀਂ ਤਾਂ ਆਪਣਾ ਫਿਰ ਬੰਦਾ ਭੇਜ ਦੇਣਾ। ਅਤੇ ਬਚਨਾਂ ਤੋਂ ਆਨੀ ਕਾਨੀ ਕਰਨ ਲੱਗਾ ਅਤੇ ਮਹਾਰਾਜ ਨੇ ਮਾਧੂ ਨੂੰ ਮਿਸਕਾ ਕੇ ਗੁਰੂ ਗੋਬਿੰਦ ਸਿੰਘ ਬੰਦਾ ਬਹਾਦਰ ਬਣਾ ਕੇ ਭੇਜਿਆ ਅਤੇ ਰੋਲ ਕੇ ਰਾਤ। ਇਸ ਵਾਸਤੇ ਜੋ ਮਹਾਰਾਜ ਕਰਨਾ ਚਾਹੁੰਦੇ ਕਰਕੇ ਦਿਖਾ ਦਿੰਦੇ ਆ। ਰਾਹੁਲ ਵਿਸਰਾਮ ਦੇ ਕਹਿ ਰਿਹਾ, ਦੇਸ ਕਮਾਵਨ ਧਨ ਜੋੜਨ ਕੀ ਮਨਸਾ ਬੀਚੇ ਨਿਕਸੇ ਸਾਸ, ਦੇਸ ਕਮਾਵਨ ਧਨ ਜੋੜਨ ਕੀ ਮਨਸਾ ਬੀਚੇ ਨਿਕਸੇ ਸਾਸ, ਕਹਿੰਦੇ ਦੇਸਾਂ ਜਾ ਕੇ ਧਨ ਕਮਾਇਆ ਕਮਾਊਂਗਾ, ਧਨ ਜੋੜਨ ਇਕੱਠਾ ਕਰਨ ਜਿਹੜੀ ਮਨਸਾ ਆਸਾਂ ਲੱਗੀਆਂ ਨੇ, ਹੈਂ, ਉਹ ਵਿਛੇ ਰਹਿ ਜੀ, ਜਦ ਨੂੰ ਇਹਦੇ ਪ੍ਰਾਣ ਨਿਕਲ ਜਾਂਦੇ, ਭੂਗ ਨਿਕਲ ਜਾਂਦੀ। ਇਹ ਤਾਂ ਕਹਿੰਦੇ ਇਹਨਾਂ ਧਨ ਜੋੜੂ ਆਹ ਕਰੂੰਗਾ, ਹੈਂ, ਉਹ ਨਿਕਲ ਵਿੱਚੋਂ ਭੂਕ ਨਿਕਲ ਜਾਂਦੀ, ਗੁਬਾਰਾ ਹੀ ਆ ਭਰਿਆ ਆ, ਹੈਂ, ਗੁਬਾਰੇ 'ਚ ਹਵਾ ਤੋੜਿਆ ਫਿਰਦਾ, ਭੂਕ ਨਿਕਲ ਕੇ ਗੰਦੀ ਨਾਲੀ ਜਾ ਡਿੱਗਦਾ, ਹੈਂ, ਪਤੰਗ ਆ ਆਕਾਸ਼ ਉੜਿਆ, ਡੋਰ ਟੁੱਟ ਗਈ ਤੇ ਕਿੱਥੇ ਗੰਦੀ ਨਾਲੀ ਡਿੱਗਦਾ ਕਿ ਨਹੀਂ। ਲਸ਼ਕਰ ਨੇਬ ਖਵਾ ਸਭ ਤਿਆਗੇ ਜੰਮਪੁਰ ਉੱਠ ਸੁਧਾ, ਚਾਰ ਪ੍ਰਕਾਰ ਦੇ ਲਸ਼ਕਰ ਫੌਜਾਂ ਹੁੰਦੀਆਂ। ਨੇਬ ਮੈਨੇ ਚੋਬਦਾਰ, ਖਵਾਸ ਮੈਨੇ ਚੌਰ ਬਰਦਾਰ, ਚੌਰ ਕਰਨ ਵਾਲੇ, ਖਵਾਸ ਜਿਹੜੇ ਖਾਸ ਸੇਵਕ ਹੁੰਦੇ, ਜਿਹੜੇ ਮੰਤਰੀ ਮੰਤਰੀ ਜਿਹੜੇ, ਇਹਨਾਂ ਸਾਰਿਆਂ ਨੂੰ ਕਹਿੰਦੇ ਤਿਆਗ ਕੇ ਇਹ ਫਿਰ ਜਿਹੜੀ ਜੰਮ ਦੀ ਪੂਰੀ ਹੈ ਉੱਠ ਕੇ ਸੁਧਾਰਸ ਮੈਨੂੰ ਤੁਰ ਜਾਂਦਾ। ਚਾਰ ਪ੍ਰਕਾਰ ਫੌਜ ਹੁੰਦੀ, ਰਥਾਂ ਵਾਲੀ ਹੈ, ਹਾਥੀਆਂ ਦੀ ਹੈ, ਘੋੜਿਆਂ ਦੀ ਹੈ, ਪੈਦਲ ਹੈ। ਅੱਜ ਕੱਲ੍ਹ ਤੋਪਖਾਨਾ, ਹਵਾਈ ਸੈਨਾ, ਸਮੁੰਦਰੀ ਸੈਨਾ, ਇਨਫੈਂਟਰੀ ਹੈ, ਮੇਰੀ ਪੈਦਲ ਹੈ। ਅੱਜ ਕੱਲ੍ਹ ਇਹ ਹੈਗੀ ਹੁਣ ਵੀ ਚਾਰ ਪ੍ਰਕਾਰ ਦੀ ਹੈ। ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ ਆਪਸ ਕੋ ਜਾਣਾ, ਜੇ ਅਨੰਨ ਭਗਤ ਹੋ ਕੇ ਭਾਵ ਇੱਕ ਰਸ ਭਗਤੀ ਕਰਨਾ। ਅਨੰਨਵੇਂ ਨੇ ਦੂਜੀਆਂ ਤੋਂ ਰਹਿਤ, ਦੂਆ ਭਾਵਨਾ ਮਨ 'ਚ ਆ ਜਾ, ਬਿਲਕੁਲ ਅਸੰਗ ਹੋ ਕੇ ਇਹ ਹੱਠ ਵਾਲੇ ਮਨ ਦੀ ਦ੍ਰਿੜਤਾ ਕਰਕੇ ਆਪਣੇ ਆਪ ਨੂੰ ਵੱਡਾ ਜਣਾਉਂਦਾ ਹੈ, ਇਹਨੂੰ ਆਤੇ ਪਈ ਹੈ। ਅਨੰਨ ਭਗਤ ਹੋ ਗਏ ਇੱਕ ਰਸ ਭਗਤੀ ਕਰਨ ਵਾਲਾ ਹੋ, ਅਥਵਾ ਦੂਜਾ ਜਿਹੜੇ ਅਨੰਨ ਅਨੰਨਵੇਂ ਨੇ ਦੂਜਿਆਂ ਤੋਂ ਰਹਿਤ ਭਾਵ ਕੀ ਅਸੰਗ ਹੋ ਕੇ ਇਹ ਹੱਠ ਵਾਲੇ ਮਨ ਦੀ ਦ੍ਰਿੜਤਾ ਕਰਕੇ ਆਪਣੇ ਜਾਣਦਾ ਮੈਂ ਬਹੁਤ ਵੱਡਾ ਹਾਂ। ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ, ਜਿਹੜੇ ਅਨ ਅਨਿੰਦ ਨਿੰਦ ਨਿੰਦੂ ਰਹਿਤ ਉਹਨੂੰ ਤਾਂ ਨਿੰਦ ਕਰਕੇ ਲੋਕਾਂ ਦੇ ਸਾਹਮਣੇ ਛੱਡ ਗਿਆ ਹੈ। ਉਹ ਹੋਏ ਹਨ ਜਿਹੜੇ ਰਾਤ ਹੁੰਦੀ ਨਾ ਅਤੇ ਲੋਕੇ ਫਿਰ ਮੁੜ ਮੁੜ ਕੇ ਖਾਂਦਾ, ਜਿਵੇਂ ਹੁਣ ਗਏ ਸੀ ਨਾ ਬਾਲਣ ਗੁਰੂ ਸੰਦੀਪ ਨੂੰ ਕੋਲ ਪੜ੍ਹਦੇ ਕ੍ਰਿਸ਼ਨ ਮਹਾਰਾਜ ਅਤੇ ਸੁਦਾਮਾ ਵੀ ਨਾਲ ਸੀ, ਅਤੇ ਮਹਾਰਾਜ ਦੇ ਰਸਤੇ ਸੁੱਕੀਆਂ ਲੱਕੜਾਂ ਲਾਉਣ, ਇਹ ਮਾਲਕ ਮਲੀ ਮੁੜ ਮੁੜੇ ਚੱਬੀ ਜਾਏ। ਮਹਾਰਾਜ ਕਹਿੰਦੇ ਉਹ ਆ ਕੀ ਖੜਕਾ ਜਿਹਾ ਹੋ ਰਿਹਾ, ਕਹਿੰਦੇ ਮਹਾਰਾਜ ਠੰਡ ਨਾ ਦੰਦ ਵੱਜਦੇ, ਕਹਿੰਦੇ ਉਹ ਮੁੱਠ ਛੋਲਿਆਂ ਵਾਸਤੇ ਝੂਠ ਬੋਲਿਆ ਬਾਹਮਣ, ਜਾਂ ਦਲਿੱਦਰੀ ਹੈ, ਇਹ ਦਲਿੱਦਰੀ ਹੋ ਗਿਆ। ਕ੍ਰਿਸ਼ਨ ਮਹਾਰਾਜ ਹੁਣ ਮਥੁਰਾ ਰਾਜੇ ਘਰ ਦੱਸਿਆ, ਮੇਰੇ ਗੁਰ ਭਾਈ ਹੈ, ਕਹਿੰਦੇ ਜਾ ਉੱਥੋਂ, ਕਹਿੰਦੇ ਅੱਗੇ ਕੋਈ ਨਹੀਂ ਮਿਲਿਆ ਹੁਣ ਕੀ, ਚੱਲ ਚਲੇ ਗਿਆ ਬਾਹਮਣੀ ਨੇ ਥੋੜ੍ਹੇ ਚੌਲ ਬੰਨ ਅਤੇ ਲੜੂ ਚਲੇ ਗਿਆ। ਮਹਾਰਾਜ ਮੈਂ ਗੁਰ ਭਾਈ ਹਾਂ, ਮਿਲਣਾ ਚਾਹੁੰਦਾ। ਮਹਾਰਾਜ ਨੂੰ ਦੱਸਿਆ ਕਿ ਦੁਆਰ ਪਾ, ਮਹਾਰਾਜ ਨੂੰ ਪੁੱਛਿਆ, ਕਹਿੰਦੇ ਲਿਆਓ ਮੇਰੇ ਲਿਆ। ਮਹਾਰਾਜ ਸਾਡੇ ਸਿੰਘਾਸਨ ਹਰਜੀ ਆਏ, ਸਤਿਕਾਰ ਵਾਸਤੇ ਅੱਗੇ ਆਏ, ਜੱਫੀ ਲੈ ਲਿਆ, ਤਖ ਦੇ ਬਰਾਬਰ ਵਹਾ ਲਿਆ, ਆਪ ਚਰਨ ਧੋਤੇ, ਤਖ ਤੇ ਵਹਾ ਲਿਆ, ਬੜਾ ਸਤਿਕਾਰ, ਜਲ ਪਾਣੀ, ਲੰਗਰ ਪਾਣੀ। ਆਓ ਪੰਡਿਤ ਜੀ, ਕਹਿੰਦੇ ਭਰਜਾਈ ਨੇ ਕੋਈ ਭੇਜੀ ਭੇਟਾ ਛੇਟਾ, ਉਹ ਚੇਤਾ ਭੁੱਲ ਗਿਆ, ਕਹਿੰਦੇ ਬਾਹਮਣ ਅੱਗੇ ਮੁੱਠ ਮੁਰ ਮਰਿਆ, ਪਿੱਛੇ ਤਾਂ ਆਹ ਕੁਝ ਹੁਣ ਚੌਲ ਫੇਲ ਪਈ ਜਾਂਦਾ, ਹੈਂ। ਉਹ ਛੁੱਟੀ ਮੰਗੇ, ਛੁੱਟੀ ਦੇਣ, ਅਤੇ ਮਹਾਰਾਜ ਨੂੰ ਕੋਈ ਚੀਤਾ ਨਾ ਪੀਣ ਵਾ ਦੇ ਦਿਓ। ਕਹਿੰਦੇ ਕਿਤੇ ਚਲ ਜਾਓ ਕਿਸਮਤ ਨਾਲ ਹੀ। ਮਹਾਰਾਜ ਜਾਣਦਾ 6 ਮਹੀਨੇ ਪਿੱਛੋਂ ਫਿਰ ਸਾਰੇ ਭੇਜ ਕੇ ਘਰ ਘੁਰ ਬਣਾਤੇ ਆ, ਸਾਰਾ ਪ੍ਰਬੰਧ ਕਰਤਾ, ਹਰ ਤਰ੍ਹਾਂ ਖਾਣ ਪੀਣ ਪੈਣ, ਫਿਰ ਛੁੱਟੀ ਦਿੱਤੀ। ਫਿਰ ਪਤਾ ਲੱਗਾ ਵੀ ਮੈਨੂੰ ਛੁੱਟੀ ਨਾ ਦਿੰਦੇ, ਆ ਸਾਰੇ ਕੰਮ ਕਰਦੇ, ਭਲੇ ਭਲੇ ਕਰ ਮੰਨਣ ਬੁਰਿਆਂ ਕਿ ਹਰ ਕਾਜ ਸਵਾਰੇ। ਇਸ ਵਾਸਤੇ ਕਹਿੰਦੇ ਅੰਨ ਅਨਿੰਦ, ਜਿਹੜਾ ਨਿੰਦਣੇ ਤੁਰਿਆ ਉਹਦੀ ਦੇ ਨਿੰਦਿਆ ਕਰਕੇ ਦੁਨੀਆਂ ਦੇ ਸਾਹਮਣੇ ਕਹਿੰਦਾ ਮੈਂ ਆਹ ਚੀਜ਼ਾਂ ਛੱਡ ਦੂੰ, ਅਤੇ ਉਸੇ ਨੂੰ ਰਾਤ ਨੂੰ ਫੇਰ ਲੋਕ ਕੇ ਵਾਰ ਵਾਰ ਖਾਂਦਾ ਅਨਿੰਦ ਨਿੰਦਿਆ ਤੁਰਿਆ। ਜਿਹੜੇ ਸ੍ਰੇਸ਼ਟ ਮਹਾਤਮਾ ਹੈਗੇ ਆ, ਜਿਹੜੇ ਪਦਾਰਥ ਨਿੰਦ ਨਿੰਦਣੇ ਯੋਗ ਜਾਣ ਕੇ ਬੁਰਾ ਉਹਨੇ ਤਿਆਗ ਦਿੱਤਾ, ਇਹ ਜਿਹੜਾ ਜੀ ਮੁੜ ਮੁੜ ਕੇ ਉਹਨਾਂ ਪਦਾਰਥਾਂ ਹੈ ਉਹਨਾਂ ਪਦਾਰਥਾਂ ਨੂੰ ਭਾਵ ਕਿ ਵਿਸ਼ਵਕਾਰ ਨੂੰ ਖਾਤਮੇ ਨਹੀਂ ਖਾਂਦਾ, ਭੋਗਦਾ। ਜਿਹੜੇ ਵਿਸ਼ਵਕਾਰ ਇਹਨੇ ਨਿੰਦਿਆ ਕਰਦੇ ਆ, ਇਹ ਵਾਰ ਵਾਰ ਉਹਨਾਂ ਨੂੰ ਭੋਗਦਾ, ਉਸ ਨਰਕ 'ਚ ਪੈ ਰਿਹਾ। ਸਹਿਜ ਸੁਭਾਅ ਪੈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ, ਜਿਹਨਾਂ ਦੇ ਮਹਾਰਾਜ ਨੇ ਸਹਿਜ ਸੁਭਾਅ ਸੁਤੇ ਕਿਰਪਾ ਕਿਰਪਾਲੂ ਹੋਇਆ, ਦਿਆਲੂ ਹੋਇਆ, ਮਹਾਰਾਜ ਕਹਿੰਦੇ ਉਹਨਾਂ ਗੁਰੂ ਪਿਆਰਿਆਂ ਦੀ ਫਾਹੀ ਕੱਟ ਦਿੱਤੀ ਹੈ। ਉਹਨਾਂ ਨੂੰ ਗੁਰਪੂਰਾ ਪੇਟਿਆ, ਪ੍ਰਵਾਨ ਗ੍ਰਸਤ ਹੋਣਾ। ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਪੂਰੇ ਗੁਰੂ ਮਿਲ ਗਏ ਨਾ, ਚਾਹੇ ਤਾਂ ਉਹ ਗ੍ਰਸਤੀ ਜੀਵਨ 'ਚ ਰਹਿੰਦੇ ਆ ਭਾਈ ਬੁਖਾਰੀ ਵਾਂਗ, ਚਾਹੇ ਉਦਾਸ ਸਾਧੂ ਪੁਣੇ ਬਿਹੰਗਵੀ ਜੀਵਨ 'ਚ ਰਹਿੰਦੇ ਆ, ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੋ ਗਈ ਉਹ ਪ੍ਰਮਾਣ ਨੇ ਕਿਹਾ, ਉਹਨਾਂ ਦਾ ਗ੍ਰਸਤ ਪ੍ਰਵਾਨ ਆ, ਉਹਨਾਂ ਦਾ ਤਿਆਗ ਪ੍ਰਮਾਣ ਆ, ਜਿਹੜੇ ਮਹਾਰਾਜ ਦੇ ਹੁਕਮ ਰਜ਼ਾ ਵਿੱਚ ਆ ਗਏ, ਜਿਹੜੇ ਹੁਕਮ 'ਚ ਨਹੀਂ ਆਉਂਦੇ ਉਹਨਾਂ ਦਾ ਨਹੀਂ। ਗੁਰੂ ਜੀ ਮਹਲਾ ਚੌਥਾ, ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕੱਟ। ਜਿਹੜੇ ਗੁਰੂ ਪਿਆਰਿਆਂ ਨੇ ਨਿਧਾਨ, ਦੀਦੀਆਂ ਦਾ ਖਜ਼ਾਨਾ ਰੂਪ ਕੀ ਹੈ ਪਰਮੇਸ਼ਰ ਨਾਮ, ਜਿਹਨੇ ਨਾਮ ਨੂੰ ਜਪਿਆ ਨਾਮ ਦੀ ਕਮਾਈ ਕੀਤੀ, ਪਾਤਸ਼ਾਹ ਨੇ ਸੰਸਾਰ ਦੇ ਜਿੰਨੇ ਬੰਧਨ ਸੀ ਸਾਰੇ ਕੱਟ ਦਿੱਤੇ ਉਹਨਾਂ ਗੁਰੂ ਪਿਆਰਿਆਂ ਦੇ। ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਹ 'ਤੇ ਹਟ, ਕਾਮ ਕ੍ਰੋਧ ਲੋਭ ਅਹੰਕਾਰ ਬਿਖ, ਇਹ ਜ਼ਹਿਰ ਰੂਪੀ ਜਿਹੜੀ ਮਾਇਆ ਇਹਦੀ ਮਮਤਾ ਲੋਕਾਂ ਨੂੰ ਕਿਵੇਂ ਭਟਕਣਾ ਲੱਗੀ ਹੈ, ਇਹ ਜਿੰਨੇ ਵੀ ਇਹਨਾਂ ਦੀਆਂ ਵਿਆਧੀਆਂ, ਇਹਨਾਂ ਦੇ ਜਿਹੜੇ ਰੋਗ ਸੀ ਵਿਆਹ ਹਟੇ ਉਹ ਤਾਂ ਹਟ ਗਏ, ਹਰ ਜਾ ਸਾਧ ਸੰਗ ਮਿਲ ਗਾਇਓ। ਜਿਹੜੇ ਗੁਰੂ ਕੇ ਪਿਆਰੇ ਆ ਸੱਚੀ ਸੰਗ 'ਚ ਮਿਲ ਕੇ ਪਰਮਾਤਮਾ ਦੀ ਜਸ ਨੂੰ ਉਗਾਉਂਦੇ ਹਨ। ਗੁਰਪ੍ਰਸਾਦ ਪਾਇਓ ਮਨ ਨਿਰਮਲ, ਸਰਬ ਸੁਖਾ ਸੁਖ ਪਾਇਓ ਰਹੋ, ਸਤਿਗੁਰ ਨੇ ਬਖਸ਼ਿਆ ਉਹਨਾਂ ਦਾ ਮਨ ਪਵਿੱਤਰ ਹੋ ਗਿਆ। ਸਾਰੇ ਸੁੱਖਾਂ ਦਾ ਮੂਲ ਮੁੰਡ ਕੀ ਹੈ, ਉਹ ਹੈਗਾ ਆਤਮਾ ਸੁੱਖ, ਉਹਨਾਂ ਗੁਰੂ ਪਿਆਰਿਆਂ ਨੇ ਪ੍ਰਾਪਤ ਕਰ ਲਿਆ। ਜਿਹਨੂੰ ਇਹ ਸੁੱਖ ਪ੍ਰਾਪਤ ਹੋ ਗਿਆ, ਭਾਈ ਤਾਰੂ ਸਿੰਘ ਨੂੰ ਖੋਪਰੀ ਵੀ ਲੈ ਜਾਏ ਕਿ ਕੀ ਦਿਨ ਫਿਰ ਵੀ ਆਪਣੇ ਉਹਨਾਂ ਦੇ 'ਚ ਬੈਠੇ, ਕਿਉਂਕਿ ਆਤਮਾ ਸੁੱਖ ਪਾ ਲਿਆ ਨਾ। ਜੋ ਕੁਛ ਕੀ ਉਹ ਸੋਈ ਭਲ ਮਨ, ਐਸੀ ਭਗਤ ਕਮਾਈ, ਉਹ ਜਿਹੜੇ ਗੁਰੂ ਪਿਆਰੇ ਉਹਨਾਂ ਨੇ ਐਸੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਮਾਈ ਹੈ। ਨਿਰੰਕਾਰ ਨੇ ਜੋ ਕੁਝ ਕੀਤਾ ਉਹਨੂੰ ਭਲਾ ਕਰਕੇ ਮੰਨਦੇ ਆ ਵੀ ਇਹ ਵੀ ਤੇਰੇ ਹੁਕਮ 'ਚ ਹੀ ਹੈ, ਹਾਲਾਂ ਬਚਨ ਕਰਦੇ ਜੋ ਮਰਜ਼ੀ ਕਰ ਸਕਦੇ, ਬਰਸਰਬ ਦੀ ਸ਼ਕਤੀ ਆ ਜਾਂਦੀ, ਪਰ ਨਹੀਂ ਭਾਣੇ ਨੂੰ ਮੰਨਿਆ। ਮਿੱਤਰ ਸਤਰ ਸਭ ਇੱਕ ਸਮਾਨ ਨੇ, ਯੋਗ ਯੋਗ 'ਚ ਨਹੀਂ ਸਨ, ਮਿੱਤਰ ਆ ਬੈਰੀ ਇੱਕ ਸਮਾਨ ਜਾਣਦੇ ਹੈ, ਇਹ ਨਹੀਂ ਸਾਡੀ ਕੋਪਰੀ ਲਾਈ, ਜਾਂ ਸਾਡਾ ਬੰਦੋਬਸਤ ਕੱਟ ਰਿਹਾ, ਜਾਂ ਸਾਡੇ ਆਰਾ ਫੇਰ ਰਿਹਾ, ਜਗੂਰਾਂ ਨੂੰ ਮਾਸ ਸੋਚ ਰਹੇ, ਚਰਖੜੀਆਂ ਤੁੰਬੇ ਤੁੰਬੇ ਕਰ ਰਹੇ, ਇਹ ਆਇਆ ਨਹੀਂ ਕਿ ਸਾਡੇ ਬੈਰੀ ਸਾਡਾ ਬੁਰਾ ਕਰਦੇ। ਕਹਿੰਦੇ ਤੇਰੇ ਹੁਕਮ 'ਚ ਇਹ, ਜੇ ਤੂੰ ਇਹਨਾਂ ਨੂੰ ਇਹ ਮੱਤ ਦਿੱਤੀ ਤੀ ਨਹੀਂ ਇਹ ਕੁਛ ਕਰਨਾ, ਇਸ ਮੱਤ ਦੇ ਮੈਂ ਉਹ ਸਤਿਕਾਰ ਕਰਦੇ, ਪਰ ਗੁਰਸਿੱਖਾਂ ਦੀ ਅਵਸਥਾ ਦੇ ਉਹ ਮਿੱਤਰ ਸੱਤਰ ਸਭ ਇੱਕ ਸਮਾਨ, ਇੱਕ ਸਮਾਨ ਇਹ ਹੈ ਸਵਾਦ, ਇਹਦਾ ਨਾਂ ਹੈ ਭਗਤੀ। ਯੋਗ ਯੋਗਤ ਨੇ ਸਾਨੂੰ, ਇਹ ਹੈ ਯੋਗ ਵਿੱਚ ਜੁੜੇ ਰਹਿੰਦੇ, ਇਹ ਗੁਰਮੁਖਾਂ ਦੀ ਸੱਚੀ ਅਸਲੀ ਨਿਸ਼ਾਨੀ ਹੈ। ਆਹ ਜਿਹੜਾ ਦੂਆ ਯੋਗ ਆ, ਜਿੱਦਾਂ ਇੱਥੇ ਆ ਕੇ ਘੰਟਾ ਗਿਆ ਫਿਰ ਤਾਂ ਪਤਾ ਲੱਗ ਜੂ ਕਿ ਪੂਰਾ ਉਤਰਿਆ, ਨਹੀਂ ਤਾਂ ਇੱਕ ਐਕਸਰਸਾਈਜ਼ਾਂ ਹੈਗੀਆਂ ਜਿੰਨੀਆਂ ਮਰਜ਼ੀ ਕਰੀ ਜਾ, ਜਿਹੜੇ ਯੋਗਾ ਕਰਦੇ ਐਕਸਰਸਾਈਜ਼ਾਂ ਆ, ਪਤਾ ਤਾਂ ਉਦੋਂ ਲੱਗਣਾ ਨਾ ਆਰਾ ਫਿਰਦਾ ਵੀ ਹੁਣ ਮਨ ਜੁੜਿਆ ਕਿ ਨਹੀਂ ਜੁੜਿਆ, ਬੰਦ ਮੰਦ ਕੱਟਿਆ ਮਨ ਜੁੜਿਆ, ਖੋਪਰੀਲੀ ਮਨ ਜੁੜਿਆ। ਪਰ ਗੁਰਸਿੱਖਾਂ ਨੇ ਜਿਹੜਾ ਯੋਗ ਕਰਕੇ ਦਿਖਾਇਆ, ਦੁਨੀਆਂ ਦੇ ਯੋਗ ਗੁਰਸਿੱਖਾਂ ਦੇ ਯੋਗ ਅੱਗੇ ਫੇਲ ਹੋ ਗਏ। ਪੂਰਨ ਪੂਰੇ ਹੋ ਸਿਰਫ ਉਠਾਈ ਆਨਾ ਕਤ ਹੂੰ ਜਾਤਾ, ਇਹ ਯੋਗ, ਇਹ ਹੈ ਜੁਗਤੀ, ਇਹ ਨਿਸ਼ਾਨੀ ਹੈ ਉਹਨਾਂ ਦੀ, ਯੋਗੀਆਂ ਦੀ। ਅਸਲੀ ਯੋਗੀ ਗੁਰਸਿੱਖ ਆ, ਪੂਰਨ ਪੂਰ ਹੈ ਉਹ ਸਰਬ ਠਾਈ, ਕੋਈ ਨਿਰੰਕਾਰ ਪਰਿਪੂਰਨ, ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਹੈ, ਸਾਰੀਆਂ ਜਗ੍ਹਾ 'ਚ ਪਰਿਪੂਰਨ ਹੋ ਰਿਹਾ। ਆਨਾ ਕਾ ਤੂੰ ਜਗ੍ਹਾ ਉਹਨਾਂ ਗੁਰਮੁਖ ਪਿਆਰਿਆਂ ਨੇ ਹੋਰ ਕਿਸੇ ਨੂੰ ਨਹੀਂ ਜਾਣਿਆ ਕਿ ਸਾਰਿਆਂ 'ਚ ਉਹਦੀ ਜੋਤ ਸੱਤਾ ਨੂੰ ਜਾਣਿਆ। ਘਟਗੜ ਅੰਤਰ ਸਰ ਨਿਰੰਤਰ ਰੰਗ ਰਵਿਓ ਰੰਗ ਰਾਤਾ, ਜਿਹੜਾ ਰੰਗ ਰਾਤਾ ਰੰਗ ਸਾਰਿਆਂ ਘਟਾਂ ਘਟਾਂ ਸਰੀਰਾਂ ਫਿਰਦਿਆਂ ਅੰਦਰ ਨਿਰੰਤਰ ਇੱਕ ਰਸ ਵਿਆਪਕ ਹੋ ਰਿਹਾ, ਉਹ ਗੁਰਮੁਖ ਜਿਹੜੇ ਆ ਉਹਦੇ ਰੰਗ ਵਿੱਚ ਪ੍ਰੇਮ ਕਰਦੇ, ਨਿਰੰਕਾਰ ਸਾਰੇ ਘਟਾਂ ਘਟਾਂ ਦਾ ਨਿਰੰਤਰ ਇੱਕ ਰਸ ਰਵਿਆ ਵਿਆਪਕ ਹੋ ਰਿਹਾ। ਉਹਦੇ ਰੰਗ ਦੇ ਵਿੱਚ ਰਾਤਾ ਪ੍ਰੇਮ ਵਿੱਚ ਕਦਾਕਾਰ ਗੁਰਮੁਖ ਪਿਆਰੇ ਰੰਗਮੇ ਨੇ, ਆਤਮਾ ਆਨੰਦ ਵਿੱਚ ਹਮੇਸ਼ਾ ਜੁੜੇ ਰਹਿੰਦੇ ਹਨ। ਭੈ ਕਿਰਪਾਲ ਦਿਆਲ ਗੋਪਾਲਾ ਤਾਂ ਨਿਰਭੈ ਕਰਿਆ ਆ, ਨਿਰਭੈ ਕਹਿ ਕਰਿਆ। ਜਦੋਂ ਪਾਤਸ਼ਾਹ ਜੀ ਦਿਆਲੂ ਹੋ ਗਿਆ, ਗੋਪਾਲ ਪਿਰਥਵੀ ਦੇ ਪਾਲ ਕਿਰਪਾਲੂ ਹੋ ਗਿਆ, ਇਹ ਜਿਹੜਾ ਜੀਵ ਦੇ ਮਨ 'ਚੋਂ ਫਿਰ ਭੈ ਡਰ ਤੋਂ ਉੱਡ ਜਾਂਦਾ ਖੰਭ ਲਾ ਕੇ, ਉਹ ਨਿਰਭੈਤਾ ਦੇ ਘਰ 'ਚ ਆ ਜਾਂਦਾ, ਸਰੂਪ ਘਰ 'ਚ ਆ ਗਿਆ। ਕਹਿੰਦੇ ਡਰਾਵੇ ਦਿੰਦੇ ਰਹੇ, ਤੁਹਾਡਾ ਬਾਂਧਾ ਕੱਟ ਦਿਆਂਗੇ, ਆਰੇ ਫੇਰਾਂਗੇ, ਲਾਲਚ ਦਿੰਦੇ ਰਹੇ, ਤੁਹਾਡੇ ਚੰਗੇ ਘਰ ਵਿਆਹ ਹੋ ਜਾਣਗੇ, ਮਾਇਆ ਮਿਲੂ, ਉੱਚੀਆਂ ਪਦਵੀਆਂ ਮਿਲਣਗੀਆਂ, ਨਹੀਂ ਮੰਨੋਗੇ, ਆਹ ਦੇਖ ਲਓ ਆ ਰਿਹਾ ਥੱਲੇ ਦੇਗਾਂ 'ਚ ਆਲੂ ਆਵਾਂਗੇ ਉਬਾਲ ਦਿਆਂਗੇ। ਪਰ ਉਹ ਨਿਰਭਉ ਦੇ ਘਰ ਵਿੱਚ ਆ ਗਿਆ, ਉੱਥੇ ਕੋਈ ਡਰ ਨਹੀਂ, ਆਨੰਦ ਸਰੂਪ ਹੋ ਗਿਆ। ਕੱਲ ਕਲੇਸ਼ ਮਿਟੇ ਕਿਨ ਪੀਤਰ ਨਾਨਕ ਸਾਹਿਬ ਸੁਣਿਆ। ਪਾਤਸ਼ਾਹ ਕਹਿੰਦੇ ਆ ਉਹਨਾਂ ਗੁਰਮੁਖ ਪਿਆਰਿਆਂ ਦੇ ਕਲਪਣਾ ਕਲੇਸ਼ ਸਾਰੇ ਮਿਟ ਗਏ ਆ, ਕਿਉਂਕਿ ਉਹ ਜਿਹੜੇ ਗੁਰਮੁਖ ਪਿਆਰੇ ਆ ਕਲਯੁਗ ਦੇ ਕਲੇਸ਼ ਰਾਗ ਦੁਆਸ਼ ਵਿਦਿਆ ਅਸਿਮਤਾ ਅਭਿਨਿਵੇਸ਼ ਜਿਹੜੇ ਕਲੇਸ਼ ਸਾਰੇ ਦੂਰ ਹੋ ਗਏ, ਸਹਿਜ ਜਿਹੜਾ ਗਿਆਨ ਔਰ ਗਿਆਨ ਕਰਕੇ ਸਹਿਜ ਆਤਮਕ ਸੁੱਖ ਜਿਹੜਾ ਰੂਹਾਨੀ ਸੁੱਖ ਆ ਉਹਦੇ 'ਚ ਉਹ ਗੁਰਮੁਖ ਪਿਆਰੇ ਸਮਾ ਗਏ ਹਨ। ਗੁਜਰੀ ਮਹਲਾ ਪੰਜਾ, ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਕਹਿੰਦੇ ਕਿਹਦੇ ਕੋਲ ਗੱਲ ਕਰਨੀ, ਜਿਹੜੇ ਮਨੁੱਖ ਦੇ ਪੈਸੇ ਮੈਂ ਪਾਸ ਕੋਲ ਆਪਣੀ ਬੇਨਤੀ ਕਰਦਾ, ਆਪਣਾ ਦੁੱਖ ਸੁਣਾਉਣਾ, ਕਹਿੰਦੇ ਉਹ ਤਾਂ ਅੱਗੇ ਵਿਚਾਰਾ ਮੇਰੇ ਨਾਲ ਵੱਧ ਦੁੱਖਾਂ ਨਾਲ ਭਰਿਆ ਹੋਇਆ। ਉਹ ਕਹਿੰਦਾ ਮੈਨੂੰ ਕੀ ਦੱਸਦਾ, ਮੈਂ ਤਾਂ ਤੇਰੇ ਨਾਲ ਵੀ ਦੁਖੀ। ਪਾਰੂਣਾਮ ਜਿਹਨਾਂ ਹਿਰਦੇ ਆਰਾਧਿਆ ਤਿੰਨ ਪਉ ਸਾਗਰ ਕਰੇ, ਜਿਹਨਾਂ ਗੁਰਮੁਖ ਪਿਆਰਿਆਂ ਨਿਰੰਕਾਰ ਦਾ ਆਪਣੇ ਮਨ 'ਚ ਸਿਮਰਨ ਕੀਤਾ, ਉਹਨਾਂ ਨੇ ਜਿਹੜਾ ਭੈ ਦੇਣ ਵਾਲਾ ਸੰਸਾਰ ਸਮੁੰਦਰ ਸੀ ਇਹ ਤੋਂ ਤਰਿਆ ਤਰ ਗਿਆ। ਗੁਰਬਿਨ ਗੁਰ ਹਰਬਿਨ ਕੋ ਨਾ ਬ੍ਰੇਥਾ ਦੁੱਖ ਘਟ, ਗੁਰੂ ਔਰ ਨਿਰੰਕਾਰ ਤੋਂ ਬਿਨਾਂ ਜੰਮਣ ਵਾਲਾ ਦੁੱਖ, ਜਿਹੜੀ ਬ੍ਰੇਥਾ ਪੀੜਾ ਲੱਗੀ ਹੋਈ ਹੈ ਇਹਨੂੰ ਕੋਈ ਗੁਰੂ ਬਿਨਾਂ ਕੱਟ ਸਕਦਾ, ਕੋਈ ਵੀ ਨਹੀਂ ਕੱਟ ਸਕਦਾ। ਮਹਾਰਾਜ ਕਿਰਪਾ ਕਰਦੇ ਉਹ ਸਾਡੇ ਪਿਤਾ ਜੀ ਦੇ ਰੀਹ ਹੋ ਗਈ, ਦਵਾਈਆਂ ਕੀਤੀਆਂ ਵਧੀ ਜਾਏ। ਅਤੇ ਕਹਿੰਦੇ ਫਲੋਰ ਉੱਥੇ ਪੈਰ ਦੀ ਨਾੜੀ ਕੱਟ ਦੇ, ਉੱਥੇ ਵੀ ਆਉਣਾ ਰੁਕੋ ਹੋਏ ਅਤੇ ਉਹ ਕੰਨ ਬਹਿੰਦੇ। ਅਤੇ ਸੰਧੂ ਆ ਭਾਗ ਸਿੰਘ ਜੋ ਬੜਾਲੇ ਮਹਾਂਪੁਰਖ ਉਹ ਆ ਗਏ, ਕਹਿੰਦੇ ਪੁੱਛੇ ਜਾ, ਕਹਿੰਦੇ ਮਾਰਾ ਹੁਣ ਅੰਬਰ ਛੁ ਗਿਆ ਕੰਨ ਕਿਵੇਂ ਬਣਾਉਣਾ। ਉਹ ਕਹਿੰਦੇ ਕੋਈ ਨਹੀਂ, ਆਪਣੇ ਦੁੱਖ ਲਈ ਆ ਅਤੇ ਜਿਹੜਾ ਹੈਗਾ ਬਚਨ ਕੀਤਾ ਵੀ ਜਾਓ ਉੱਥੇ ਵੀ ਉਹ ਡਾਟ ਟੁੱਕਦੇ ਕੰਨ ਦੇ ਧਾਗਾ ਜਿਹਾ ਪਾਉਂਦੇ ਉਹ ਉਹਨਾਂ ਨਾਲ ਬਸ। ਫਿਰ ਮਹਾਂਪੁਰਖ ਕਹਿਣ ਲੱਗੇ ਤੂੰ ਆਪ ਪੜ੍ਹਿਆ ਲਿਖਿਆ ਅਤੇ ਅਸੀਂ ਇਸ਼ਨਾਨ ਕਰਕੇ ਮਹਾਰਾਜ ਸਰੂਪ ਲਿਆਓ ਅਤੇ ਜੋਤ ਧੂਪ ਪਹਿਲੀ ਪੜੇ ਜਾਪ ਅਤੇ ਆਪ ਮਹਾਰਾਜ ਦਾ ਸਹਿਜ ਪਾਠ ਕਰ। ਕਹਿੰਦੇ ਮਹਾਰਾਜ ਡਰ ਤਾਂ ਇੰਨੀ ਹੈ, ਦਿਨ ਰਾਤ ਚੈਨ ਹੀ ਹਨੀ, ਬਹਿ ਨਹੀਂ ਖਲੋ ਨਹੀਂ ਹੁੰਦਾ ਬਹੁਤ। ਕਹਿੰਦੇ ਕੋਈ ਨਹੀਂ, ਮਹਾਰਾਜ ਨੇ ਕਿਰਪਾ ਕੀਤੀ ਸਰੂਪ ਆਪ ਲੈ ਕੇ ਆਏ। ਉਨਾ ਚਿਰ ਪਾਠ ਕਰਨਾ ਜਿੰਨਾ ਚਿਰ ਮਨ ਟਿਕ ਕਾਲੀ ਨਹੀਂ, ਪਰ ਜਿੰਨਾ ਚਿਰ ਪਾਠ ਕਰਨਾ ਦਰ ਨਹੀਂ, ਜਿਹੜੇ ਭੋਗ ਪਿਆ ਸਾਰੀ ਦਰ ਦੂਰ ਨਹੀਂ। ਦਿਨ ਦਰ ਤੋਂ ਭੰਜਣਾ ਕੱਟ ਕਰ ਨਾਥ ਅਨਾਥ ਸਰਨ ਤੁਮਾਰੀ ਯਾਰ ਨਾਨਕ ਹੈ ਪ੍ਰਸਾਦ। ਪਰ ਜੇ ਯਕੀਨ ਕਰ ਲਈਏ ਬਾਣੀ 'ਚ ਇੱਡੀ ਵੱਡੀ ਤਾਕਤ ਹੈ, ਹਾਂਜੀ, ਇਸ ਵਾਸਤੇ ਪਾਤਸ਼ਾਹ ਕਹਿੰਦੇ ਕਿ ਗੁਰ ਹਰ ਬਿਨ ਕੋ ਬ੍ਰੇਥਾ ਦੁੱਖ ਕੱਟੇ, ਬ੍ਰੇਥਾ ਪੀੜਾ ਨੂੰ ਕੋਈ ਉਹਦੇ ਬਿਨਾਂ ਨਹੀਂ ਕੱਟ ਸਕਦਾ। ਸਤਿਗੁਰਾਂ ਬਿਨਾਂ ਬ੍ਰੇਥਾ ਪੀੜਾ ਅਤੇ ਦੁੱਖ ਨੂੰ ਕੋਈ ਨਹੀਂ ਕੱਟ ਸਕਦਾ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਘੱਟ ਰਹੋ, ਨਿਰੰਕਾਰ ਨੂੰ ਤਿਆਗ ਕੇ ਜੇ ਕਿਸੇ ਹੋਰ ਦਾ ਸੇਵਕ ਹੋ ਜਾਈਏ। ਪਾਤਸ਼ਾਹ ਕਹਿੰਦੇ ਕਿਸ ਕਰਕੇ, ਇਹ ਜਿਹੜਾ ਮਾਨ ਹਾਂਜੀ ਸਨਮਾਨ ਹੈ ਤੇ ਮਹਿਤ ਮਰਾਤਵਾ ਤੇ ਜਾਸ ਘੱਟ ਜਾਂਦਾ। ਜੇ ਉਹਨੂੰ ਛੱਡ ਦੇਈਏ, ਇਹ ਜਿਹੜੀਆਂ ਵਡਿਆਈਆਂ ਮਿਲੀਆਂ ਉਹਦੀ ਕਿਰਪਾ ਨਹੀਂ ਆ, ਉਹਨੂੰ ਪਿੱਟ ਦੇਈਏ, ਵਡਿਆਈਆਂ ਵਡੂਈਆਂ ਵੀ ਸਭ ਉੱਡ ਜਾਣੀਆਂ। ਫਿਰ ਮਾਇਆ ਕੇ ਸੰਬੰਧ ਸਹਿਣ ਸਾਖ ਕੇ ਤੀ ਕਾਮਨਾ। ਆ ਜਿੰਨੇ ਵੀ ਸਹਿਣ ਸਾਥੀ ਹੈ, ਮਿੱਤਰ ਆ, ਸਾਖ ਸੰਬੰਧੀ ਹੈ, ਇਹ ਸਾਰੇ ਮਾਇਆ ਦੇ ਸੰਬੰਧ ਕਰਕੇ ਮਾਇਆ ਕੋਲ ਹੋਵੇ ਤਾਂ ਸਾਰੇ ਜੀ ਜੀ ਕਰਦੇ ਆ, ਨਾ ਹੋਵੇ ਤਾਂ ਅੱਖਾਂ ਹੀ ਫੇਰ ਲੈਂਦੇ ਆ। ਮਾਇਆ ਤੋਂ ਬਿਨਾਂ ਕਿਸੇ ਕੰਮ ਨਹੀਂ ਹੁੰਦਾ। ਅੰਤ ਸਮੇਂ ਜਿੰਨੇ ਸੰਬੰਧੀ ਹੈ, ਇਹ ਕੋਈ ਵੀ ਕੰਮ ਨਹੀਂ ਹੁੰਦਾ, ਕੋਈ ਸਹਾਇਤਾ ਨਹੀਂ ਕਰਦਾ। ਮਾਇਆ ਕੇ ਸੰਬੰਧ ਸਹਿਣ, ਇਹ ਮਾਇਆ ਦੇ ਸੰਬੰਧ ਕਰਕੇ ਸਹਿਣ ਸਾਥੀ ਸਾਖ ਸੰਬੰਧੀ ਹੈ, ਕਿਤੇ ਕੰਮ ਨਹੀਂ, ਕਿਤੇ ਕੰਮ ਨਹੀਂ ਆਉਂਦੇ। ਸਭ ਛੱਡ ਜਾਂਦੇ ਆ ਜਿਹੜੇ ਉੱਥੇ ਆਉਂਦੇ ਆ, ਜਨਾਜਾ ਲੈ ਕੇ ਜਾਂਦੇ ਤੇ ਅਗਨ ਪੇਟ ਕਰੇ ਆਉਂਦੇ, ਡਖਾਏ ਤੋੜ ਕੇ ਸਿੱਟ ਆਉਂਦੇ। ਲੈ ਸਾਡਾ ਤਾਂ ਇੰਨਾ ਕੀ ਸੀਗਾ ਸੰਬੰਧ ਦੇ, ਇਹਦਾ ਹਾ ਹੈ ਗੱਲ। ਹਰ ਕਾ ਦਾਸ ਨੀਚ ਕੋਲ ਉੱਚਾ, ਤੇ ਸੰਗ ਮਨ ਵਾਸ਼ ਫਲ ਪਾਇਆ। ਜਿਹੜਾ ਪਰਮਾਤਮਾ ਦਾ ਦਾਸ, ਭਾਵੇਂ ਨੀਚ ਕੁਲ ਚ ਵੀ ਹੋਵੇ, ਛੋਟੀ ਜਾਤੀ ਦਾ, ਬੰਦਗੀ ਦੇ ਪ੍ਰਤਾਪ ਕਰ ਸਾਰਿਆਂ ਤੋਂ ਉੱਚਾਇਆ, ਉਹਨੂੰ ਉੱਤਮ ਸ੍ਰੇਸ਼ਟ ਪਦ ਵੀ ਪਾ ਲਈ ਹੈ। ਉਸ ਗੁਰਮੁਖ ਦੀ ਸੰਗਤ ਕਰਕੇ ਮਨ ਇੱਛਤ ਫਲ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਲੱਖ ਕੋਟ ਵੇਖਿਆ ਕਿ ਮੈਨੂੰ ਤਾਂ ਮੈਂ ਕ੍ਰਿਸ਼ਨ ਗੋਪਾਲ ਗੁਰਦਾਸ ਜੀ ਇੱਥੇ ਖਰਾਲਗੜ੍ਹ ਆਏ, ਉਹ ਰਾਜਾ ਸੀਗਾ, ਅਤੇ ਮੀਰਾਮ ਬਾਈ, ਪਰਮਾਮ ਬਾਈ, ਸਾਜੇ ਚਾਲਾਂ ਬਾਈ, ਉਹਨਾਂ ਚੋਂ ਇੱਕ ਦਾ ਸ਼ਾਇਦ ਮਾਸੜ ਲੱਗਦਾ ਸੀ। ਇਹਦੇ ਉੱਥੇ ਆਏ, ਉਹਨੂੰ ਪਤਾ ਲੱਗਾ ਇਹ ਸਾਡੀਆਂ ਭਾਣਜੀ ਹੈ ਅਤੇ ਰਵਿਦਾਸ ਇਹ ਹਰੀਆਂ ਨੇ, ਉਹਨੂੰ ਗੁਰੂ ਬਣਾ ਲਿਆ, ਉਹਨਾਂ ਘੁੰਮਦੀਆਂ। ਅਤੇ ਉੱਥੇ ਫਿਰ ਬਹੁਤ ਵੱਡਾ ਆਪਣਾ ਖਰਾਸ ਸੀਗਾ, ਕਿਤੇ ਵੀ ਇਹਨੂੰ ਜੋੜਤਾ, ਵੀ ਇਹਨੂੰ ਪੀਸੋ, ਇਹ ਸਜ਼ਾ ਦਿੱਤੀ। ਬਿਨੇ ਪਾਲੋ ਦਾ ਨਾਮ ਸੀ। ਗੁਰੂ ਦਾਸ ਜੀ ਬੈਠੇ ਰਹੇ, ਉਹ ਫਿਰ ਆਪਣੇ ਆਪ ਚੱਲਦਾ ਰਿਹਾ। ਜਿਹਨੇ ਦੇਖਿਆ ਵੀ ਪੂਰਾ, ਫਿਰ ਮਾਫ਼ੀ ਮੰਗੀ। ਉਹ ਪੁੜ ਹਾਲੇ ਉੱਥੇ ਪਏ ਆ। ਫਿਰ ਉਹ ਕਹਿੰਦਾ ਜੀ ਪਾਣੀ ਦੀ ਬੜੀ ਘਾਟ ਆ, ਪਹਾੜ ਸੀ। ਅਤੇ ਫਿਰ ਉਹ ਕਹਿੰਦੇ ਦੱਸੋ ਵੀ ਜਿੱਥੇ ਜ਼ਿਆਦਾ ਲੋਕਾਂ ਨੂੰ ਲਾਭ ਹੋਵੇ ਲੈ ਗਏ, ਉੱਥੇ ਫਿਰ ਉਹਨੇ ਚਰਨ ਗੰਗਾ ਪੈਦਾ ਕੀਤੀ। ਪਿੱਛੇ ਵੀ ਪਾਣੀ ਨਹੀਂ, ਅੱਗੇ ਵੀ ਨਹੀਂ, ਉਹ ਉੱਥੋਂ ਹੀ ਨਿਕਲਦੀ। ਇੱਕੋ ਚੱਕ ਉੱਥੇ ਪਿਆ ਪੁੜ, ਇੱਕ ਉੱਥੇ ਪਿਆ। ਅਤੇ ਇਸ ਵਾਸਤੇ ਜਿਹੜੇ ਮਹਾਂਪੁਰਖ ਹੈ, ਭਾਵੇਂ ਕਹਿੰਦੇ ਨੀਚ ਕੁਲ ਹੈ, ਪਰ ਬੰਦਗੀ ਦੇ ਪ੍ਰਤਾਪ ਉੱਚੇ ਆ, ਅਤੇ ਸੰਗ ਮਨ ਵਿੱਚ ਜਿਹੜੇ ਉਹਨਾਂ ਦੀ ਸੰਗਤ ਕਰਦਾ ਬ੍ਰਹਮ ਗਿਆਨੀਆਂ ਦੀ, ਉਹ ਮਨ ਇੱਕ ਫਲ ਪਾ ਲੈਂਦਾ ਹੈ। ਲਾਹਕੋਟ ਦੇਖਿਆ ਕਿ ਵਿਅੰਜਨ ਤਾਂ ਮੈਂ ਤ੍ਰਿਸ਼ਨਾ ਬੁੱਝੀ, ਦੇਖਿਆ ਮੈਨੂੰ ਜਿਹੜੀ ਵਿਕਾਰਾਂ ਦੀ ਪ੍ਰਾਪਤੀ ਦੇ ਇਨਸਾਨ ਜ਼ਹਿਰ ਫੱਕਣ ਵਾਸਤੇ ਤਾਂ ਕਰੋੜਾਂ ਯਤਨ ਕਰ ਰਿਹਾ ਹੈ, ਔਰ ਅਨੇਕਾਂ ਦਿਨਾਂ ਵਿਅੰਜਨ ਸਲੂਣੇ ਪਦਾਰਥ ਖਾਂਦਾ, ਫੱਟ ਰਸਾਂ ਦੀ ਦੇਖਿਆ ਜਿਹੜੇ ਮਾਇਆ ਦਾ ਸੋ ਪਾ ਕੇ, ਅਤੇ ਲੱਖਾਂ ਕਰੋੜਾਂ ਤਰ੍ਹਾਂ ਦੇ ਵਿਅੰਜਨ ਭੋਜਨ ਜਿਹੜੇ ਹਲੂਣੇ ਸਲੂਣੇ ਖਾਂਦਾ, ਪਰ ਕਹਿੰਦੇ ਉਹ ਪਦਾਰਥਾਂ 'ਚ ਲੱਗਿਆਂ ਮਨ ਦੀ ਤ੍ਰਿਸ਼ਨਾ ਮੁੜਦੀ ਨਹੀਂ। ਹੈਂ, ਇਹ ਕੰਮ ਚੂਪ ਲਿਆ ਮਿੱਠਾ, ਆਹ ਜ਼ਿਆਦਾ ਮਿੱਠਾ, ਇਹ ਅਗਲਾ ਇਹ ਮਿੱਠਾ, ਹੈਂ ਕੋਈ ਹੋਰ ਜੀ ਨਹੀਂ, ਬੇਸਣ ਬੜਾ ਸਵਾਦ ਹੈ, ਜਲੇਬੀਆਂ ਬੜੀਆਂ ਸਵਾਦ, ਨਹੀਂ ਹੁਣ ਲੂਣ ਵਾਲਾ ਚਾਹੀਦਾ। ਹੈਂ, ਇਸ ਤਰ੍ਹਾਂ ਹੀ ਆ ਹੁਣ, ਜਿਹੜੇ ਸ਼ਰਾਬੀ ਬੈਠੇ ਹੋ ਜਾਂਦੇ ਆ ਨਾਲ, ਅਤੇ ਅਚਾਰ ਚੂਰ ਖਾਂਦੇ ਵੀ ਨਸ਼ਾ ਜ਼ਿਆਦਾ ਖੇਡਦਾ, ਹੈਂ ਇਸ ਤਰ੍ਹਾਂ ਦੇ ਖਾਂਦੇ, ਇਮਲੀਆਂ ਪਾਪਾਂ ਜਿਹੜੇ ਇਸ ਤਰ੍ਹਾਂ ਬਲੀ ਜਾਂਦੇ। ਹੁਣ ਅੱਜ ਕੱਲ੍ਹ ਸਕੂਲਾਂ ਬੱਚੇ ਇਵੇਂ ਹੀ ਆ, ਉਹ ਜਾ ਕੇ ਫਾਸਟ ਫੂਡ ਖਾਂਦੇ, ਗੋਲ ਗੱਪੇ, ਅੱਗੇ ਤੋਂ ਇਮਲੀ ਦਾ ਬਣਾਉਂਦੇ ਸੀ, ਉਹਨੂੰ ਤੇਜ਼ਾਬ ਨਾਲ ਬਣਾਈ ਜਾਂਦੇ, ਉਹ ਖਾਂਦੇ ਅੰਦਰ ਗਲੀ ਜਾਂਦਾ, ਰਸੌਲੀਆਂ, ਕੈਂਸਰ, ਭੈੜੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਇਹ ਜੋ ਆਕੜੇ ਜਿੰਨੇ ਆ, ਇਹੋ ਕੁਛ ਕਰਦੇ ਆ, ਉਹਨੂੰ ਤੇਜ਼ਾਬ ਨਾਲ ਬਣਾਉਂਦੇ ਆ, ਮਠਿਆਈ ਜੋ ਅੰਦਰ ਜਾ ਗਾਲ ਰਿਹਾ, ਤ੍ਰਿਸ਼ਨਾ ਨਹੀਂ ਬੁੱਝਦੀ। ਤਰ੍ਹਾਂ ਤਰ੍ਹਾਂ ਦੇ ਵਿਅੰਜਨ ਭੋਜਨ ਖਾ ਕੇ, ਸਿਮਰਤ ਨਾਮ ਕੋਟੂ ਜੀ ਆਰਾ ਬਸ ਦਾ ਗੋਚਰ ਸੂਝ, ਪਰਮੇਸ਼ਰ ਨਾਮ ਸਿਮਰਨ ਕਰਕੇ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਔਰ ਅਗੋਚਰ ਬਸ ਜਿਹੜੀ ਆਪਣੇ ਨੇਤਰਾਂ ਨਾਲ ਦੇਖੀ ਨਹੀਂ ਜਾਂਦੀ, ਕੰਨਾਂ ਨਾਲ ਸੁਣੀ ਨਹੀਂ ਜਾਂਦੀ, ਪੈਰਾਂ ਕਰਕੇ ਦੌੜ ਕੇ ਪਹੁੰਚਿਆ ਨਹੀਂ ਜਾਂਦਾ, ਹੱਥਾਂ ਨਾਲ ਪਕੜੀ ਨਹੀਂ, ਉਹ ਫਿਰ ਜਿਹੜੀ ਆਤਮਾ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ, ਪੂਰੀ ਪ੍ਰਾਪਤੀ ਹੋ ਜਾਂਦੀ ਹੈ। ਵਾਸਤੋ ਗੋਚਰ ਸੂਝੀ, ਉਹਦੀ ਸੋਝੀ ਪ੍ਰਾਪਤ ਹੋ ਜਾਂਦੀ। ਫਿਰ ਦੁਆਰ ਤੁਮਰਿਆ ਦੁਆਰ ਆਇਆ, ਦੁਆਰ ਆਇਆ ਭੈ ਪੰਜਨ ਹਰ ਆਇਆ। ਪਾਤਸ਼ਾਹ ਕਹਿੰਦੇ ਆ, ਹੇ ਦੁਨੀਆਂ ਦੇ ਭੈ ਪੰਜਨ, ਭੈ ਨੂੰ ਨਾਸ ਕਰਨ ਵਾਲੇ ਨਿਰੰਕਾਰ ਪਰਮੇਸ਼ਰ, ਹਾਂਜੀ ਮੈਂ ਕਈ ਜਨਮਾਂ ਤੋਂ ਭੌਂਦਾ ਭੌਂਦਾ ਘੁੰਮਦਾ ਘੁੰਮਦਾ ਫਿਰਦਾ ਫਿਰਦਾ ਇਹ ਮਨੁੱਖ ਜਨਮ ਮਿਲਿਆ 84 ਲੱਖ ਦੀ ਉਹਨਾਂ ਭੋਗਣ ਤੋਂ ਬਾਅਦ ਮਨੁੱਖ ਜਨਮ ਵਿੱਚ ਆ ਕੇ ਪਾ ਕੇ ਤੁਹਾਡੇ ਸਤਸੰਗਤ ਰੂਪੀ ਜਿਹੜੇ ਦੁਆਰਾ ਇੱਥੇ ਆ ਗਿਆ, ਕਿਰਪਾ ਕਰਦੇ ਸਾਧ ਕੇ ਚਰਨ ਧੂਰ ਜਨਮ ਪਾਤਸ਼ਾਹ ਸੁਖ ਨਾਨਕ ਪਾਏ। ਪਾਤਸ਼ਾਹ ਕਹਿੰਦੇ ਆ, ਕਹਿੰਦੇ ਮੈਂ ਜਾਣ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਬਾਦਸ਼ਾਹ ਮੈਨੂੰ ਚਾਹੁੰਦਾ। ਕਹਿੰਦੇ ਇਹਦੇ ਵਿੱਚ ਅਸੀਂ ਸੁਖ ਪਾਇਆ, ਕਿਉਂਕਿ ਮਹਾਂਪੁਰਖਾਂ ਚਰਨਾਂ 'ਚ ਆਏਗਾ, ਉਹਨਾਂ ਦਾ ਉਪਦੇਸ਼ ਗ੍ਰਹਿਣ ਕਰੇਗਾ, ਬਚਨ ਮੰਨੇਗਾ, ਹੁਕਮੀਕਾਰ ਕਰੇਗਾ, ਅਤੇ ਫਿਰ ਸੁਖ ਪ੍ਰਾਪਤ ਹੋਏਗਾ, ਬੁਰਾਈ ਤੋਂ ਬਚ ਜਾਏਗਾ। ਕਿ ਜੇ ਜਾ ਕੇ ਹੁਣ ਕਸੰਗੀਆਂ 'ਚ ਬਹਿਣਾ, ਅੰਕ ਸੰਗੀ ਵੈਸੇ ਤਾਂ ਪੁੱਛਿਆ ਧਰਮ ਰਾਜ ਕੇ, ਧਰਮ ਰਾਜ ਪੁੱਛੇਗਾ ਕਿ ਸ੍ਰੇਸ਼ਟ ਸੰਗਤ ਜਿਹੜੀ ਉੱਥੋਂ ਤੋਂ ਸੋਝੀ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਮਤੇ ਦਸਤਗੀਰ ਮੁਸ਼ਕਲ ਕਿੱਸਾ ਮਰਦ ਖੁਦਾ ਨਾਨਕ ਸ਼ਬਦ ਸੁਧਾ ਆਰਥ ਅਬਲ ਖੁਦਾ ਵਜ਼ੂਦ ਨਾਨਕ ਇਨਸਾ ਸਾਜਦਾ ਮੌਜੂਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿੱਘੀ ਗੋਦ ਵਿੱਚ ਜੁੜ ਬੈਠੇ ਸਮੂਹ ਮਾਏ ਭਾਏ ਗੁਰੂ ਪਿਆਰ ਵਾਲਿਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਨਿਵਾ ਕੇ ਬੜੇ ਅਦਬ ਔਰ ਸਤਿਕਾਰ ਨਾਲ ਪਹੁੰਚਣੇ ਵਾਲੇ ਮਰਦ ਅਗੰਮੜੇ ਸ਼ਾਹੇ ਸ਼ਹਿਨਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਖਸ਼ੀ ਹੋਈ ਫਤਿਹ ਕਰੋ ਬੁਲੰਦ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸੰਧਿਆ ਸਮੇਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਗੁਰਮਤ ਦੀਆਂ ਵਿਚਾਰਾਂ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਉੱਥੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਆਓ ਸਭ ਤੋਂ ਪਹਿਲਾਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਗੁਰਪੁਰਬ ਦੇ ਲੱਖ ਲੱਖ ਲੱਖ ਵਧਾਈ ਹੋਵੇ। ਵਧਾਈ ਦਾ ਭਾਵ ਕੀ ਹੈ? ਆਪਾਂ ਹਰ ਇੱਕ ਖੁਸ਼ੀ ਦੇ ਸਮੇਂ ਕਹਿੰਦੇ ਹਾਂ ਵੀ ਵਾਧਾਈਆਂ ਹੋਣ, ਵਾਧਾਈਆਂ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਆਪਾਂ ਰੋਜ਼ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਸੁਣਦੇ ਹਾਂ। ਮੇਰੇ ਗੁਰਦੇਵ ਪਾਤਸ਼ਾਹ ਉਚਾਰਨ ਕਰਦੇ ਨੇ ਗੁਰਸਿੱਖਾਂ ਮਨ ਵਾਧਾਈਆਂ, ਜਿਹਨਾਂ ਮੇਰਾ ਸਤਿਗੁਰ ਬੈਠਾ ਰਾਮ ਰਾਜੇ। ਵਾਧਾਈਆਂ ਦੋ ਅਰਥ ਬਣਦੇ ਨੇ ਵਧਾਈਆਂ ਦੇ। ਇੱਕ ਵਧਾਈਆਂ ਦਾ ਭਾਵ ਹੈ ਪ੍ਰਫੁੱਲਤ ਹੋਣਾ, ਵਧਣਾ, ਪ੍ਰਫੁੱਲਤ ਹੋਣਾ। ਜਦੋਂ ਆਪਾਂ ਕੋਈ ਖੁਸ਼ੀ ਦਾ ਸਮਾਗਮ ਹੁੰਦਾ, ਗੁਰਪੁਰਬ ਹੁੰਦਾ, ਬੜੇ ਪਿਆਰ ਸਤਿਕਾਰ ਨਾਲ ਕਹਿੰਦੇ ਹਾਂ ਗੁਰਪੁਰਬ ਦੀਆਂ ਵਧਾਈਆਂ ਹੋਣ, ਵਾਧਾਈਆਂ। ਵਧਾਈਆਂ ਦਾ ਭਾਵ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਮੰਨਣ ਵਾਲੇ ਸੰਸਾਰ ਵਿੱਚ ਪ੍ਰਫੁੱਲਤ ਹੋਣ, ਵਾਧਾ ਹੋਵੇ, ਪ੍ਰਫੁੱਲਤ। ਦੂਸਰਾ ਵਧਾਈਆਂ ਦਾ ਭਾਵ ਹੈ ਚੜ੍ਹਦੀ ਕਲਾ, ਵੀ ਚੜ੍ਹਦੀ ਕਲਾ ਵਿੱਚ ਰਹਿਣ। ਦੋ ਮੀਨਜ਼ ਬਣਦੇ ਨੇ ਵਧਾਈਆਂ ਦੇ। ਇੱਕ ਵਧਾਈਆਂ ਦਾ ਭਾਵ ਹੈ ਚੜ੍ਹਦੀ ਕਲਾ, ਦੂਸਰਾ ਹੈ ਪ੍ਰਫੁੱਲਤ ਹੋਣਾ। ਇਸ ਲਈ ਹਰ ਇੱਕ ਖੁਸ਼ੀਆਂ ਦੇ ਸਮਾਗਮ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਮੁੱਚੇ ਸੰਸਾਰ ਨੂੰ ਵਾਧਾਈਆਂ ਦੀ ਗੱਲ ਕਰਦਾ ਹੈ, ਚੜ੍ਹਦੀ ਕਲਾ ਦੀ ਗੱਲ ਕਰਦਾ ਹੈ। ਸੋ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਾਡੇ ਦਾਸਰੇ ਢਾਡੀ ਜਥੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਅਸੀਂ ਬੜੇ ਪਿਆਰ ਸਤਿਕਾਰ ਨਾਲ ਇਹ ਗੱਲ ਕਹਿੰਦੇ ਹਾਂ ਕਿ ਅੱਜ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਗੁਰਪੁਰਬ ਵੀ ਅਸੀਂ ਕਹਿੰਦੇ ਹਾਂ। ਮੈਂ ਬੇਨਤੀ ਕਰਾਂ, ਕਈ ਵਾਰੀ ਅਸੀਂ ਅਵਤਾਰ ਦਿਹਾੜਾ ਵੀ ਕਹਿ ਦਿੰਦੇ ਹਾਂ। ਸਾਨੂੰ ਥੋੜ੍ਹਾ ਜਿਹਾ ਇਹਨਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ। ਅਵਤਾਰ ਦਾ ਮੀਨਸ ਹੈ ਜਨਮ ਲੈਣਾ, ਅਵਤਾਰ ਦਾ ਅਰਥ ਹੈ ਜਨਮ ਲੈਣਾ, ਅਤੇ ਜਨਮ ਤੋਂ ਬਾਅਦ ਫਿਰ ਮੌਤ ਹੋ ਜਾਣੀ, ਫਿਰ ਜਨਮ ਲੈਣਾ। ਅਵਤਾਰ ਦਾ ਭਾਵ ਹੈ ਆਉਣਾ, ਆਉਣਾ, ਜਨਮ ਲੈਣਾ। ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਮੇਰੇ ਗੁਰਦੇਵ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਜਿਹਦਾ ਭਾਵ ਹੈ ਵਾਰ ਵਾਰ ਜਨਮ ਲੈਣਾ। ਅਵਤਾਰ ਦਾ ਅਰਥ ਹੈ ਬਹੁਰ ਬਹੁਰ, ਵਾਰ ਵਾਰ ਅਵਤਾਰ ਦਾ ਭਾਵ ਹੈ ਜਨਮ ਲੈਣਾ। ਦੂਸਰਾ ਸ਼ਬਦ ਅਸੀਂ ਵਰਤਦੇ ਹਾਂ ਗੁਰਪੁਰਬ। ਪੁਰਬ ਦਾ ਭਾਵ ਕੀ ਹੈ? ਪੁਰਬ ਦਾ ਭਾਵ ਹੈ ਵਡਿਆਈ। ਜਿਹੜਾ ਪੁਰਬ ਅਰਥ ਹੈ ਨਾ, ਉਹਦਾ ਕੋਸ਼ ਵਿੱਚ ਜਦੋਂ ਅਸੀਂ ਅਰਥ ਲੱਭਦੇ ਹਾਂ ਤਾਂ ਪੁਰਬ ਦਾ ਅਰਥ ਹੈ ਵਡਿਆਈ। ਗੁਰਪੁਰਬ ਦਾ ਭਾਵ ਹੈ ਗੁਰੂ ਕੀਆਂ ਵਡਿਆਈਆਂ। ਮੇਰੇ ਗੁਰਦੇਵ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਮੰਤਾ।

0: ਐ ਪਰਮਾਤਮਾ ਮੈਂ ਤੇਰੀ ਇੱਕ ਵਡਿਆਈ ਦੇਖੀ ਹੈ, ਪੁਰਬ ਦਾ ਭਾਵ ਹੈ ਵਡਿਆਈ, ਮੈਂ ਇੱਕ ਤੇਰੀ ਵਡਿਆਈ ਦੇਖੀ ਹੈ, ਤੂੰ ਹਰ ਇੱਕ ਦੇ ਅੰਦਰ ਵਸ ਰਿਹਾ ਹੈ, ਇਸ ਲਈ ਗੁਰਪੁਰਬ ਦਾ ਭਾਵ ਹੈ ਵਡਿਆਈਆਂ, ਵਡਿਆਈਆਂ ਗੁਰੂ ਕੀਆਂ ਵਡਿਆਈਆਂ। ਫਿਰ ਆ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਭਾਈ ਗੁਰਦਾਸ ਜੀ ਕਹਿੰਦੇ ਪੁਰਵਾਣੀ ਤਿੰਨਾ ਗੁਰਸਿੱਖ ਭਾਏ ਭਗਤ ਗੁਰਪੁਰਬ ਕਰਨ ਦੇ, ਕਹਿੰਦੇ ਉਹ ਗੁਰੂ ਕੇ ਸਿੱਖਾਂ ਤੋਂ ਸਦਕੇ ਜਾਈਏ, ਕੁਰਬਾਨ ਜਾਈਏ, ਬਲਿਹਾਰ ਜਾਈਏ, ਜਿਹੜੇ ਆਪਣੇ ਗੁਰੂਆਂ ਦੀਆਂ ਵਡਿਆਈਆਂ। ਭਾਏ ਭਗਤ ਦਾ ਭਾਵ ਹੈ ਪ੍ਰੇਮਾ ਭਗਤੀ, ਰੱਬੀ ਬਾਣੀ ਦੀ ਸਿਫਤ ਸਲਾਹ ਦੁਆਰਾ ਆਪਣੇ ਗੁਰੂਆਂ ਦੀਆਂ ਵਡਿਆਈਆਂ ਕਰਦੇ ਨੇ। ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਈਏ, ਸਦਕੇ ਜਾਈਏ, ਬਲਿਹਾਰ ਜਾਈਏ। ਇਸ ਲਈ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਜੋ ਰਲ ਮਿਲ ਕੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਬੇਸ਼ੱਕ ਸੰਗਤ ਵੱਲੋਂ ਵੀਕੈਂਡ ਤੇ ਸਮਾਗਮ ਰੱਖਿਆ ਗਿਆ ਹੈ, ਅੱਜ ਸਥਾਨਕ ਤੌਰ ਤੇ ਸੰਗਤ ਗੁਰੂ ਕੇ ਚਰਨਾਂ ਵਿੱਚ ਜੁੜ ਬੈਠ ਕੇ ਅੱਜ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੱਲੇ ਇੱਥੇ ਹੀ ਨਹੀਂ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਰਹਿ ਰਹੀ ਹੈ, ਗੁਰੂ ਨਾਨਕ ਨਾਮ ਲੇਵਾ ਸਾਰੇ ਬੜੇ ਚਾਅ ਨਾਲ ਸਤਿਕਾਰ ਨਾਲ ਸ਼ਰਧਾ ਭਾਵਨਾ ਨਾਲ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਲੰਗਰਾਂ ਦੀ ਸੇਵਾ 20 ਰੁਪਏ ਗੁਰੂ ਨਾਨਕ ਦੇਵ ਮਹਾਰਾਜ ਨੇ ਖਰਚ ਕੀਤੇ ਲੰਗਰ ਤੇ, ਲੋੜਵੰਦਾਂ ਨੂੰ ਭੋਜਨ ਛਕਾਇਆ, ਉਹ 20 ਰੁਪਏ ਗੁਰੂ ਨਾਨਕ ਦੇ ਖਰਚ ਕੀਤੇ ਹੋਏ। ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਰਹਿ ਰਹੀ ਹੈ, ਉਹ ਗੁਰੂ ਕਾ ਲੰਗਰ ਚਲਾ ਰਹੀ ਹੈ। ਬਾਬੇ ਨੇ 20 ਰੁਪਏ ਨਾਲ ਅੱਜ ਦੇ ਲੰਗਰਾਂ ਦੀ ਸੇਵਾ ਗੁਰੂ ਘਰ ਦੇ ਪ੍ਰੀਤਮਾਨ ਸਰਦਾਰ ਛਪਾਲ ਸਿੰਘ ਜੀ ਸਹੋਤਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਕੀਤੀ ਜਾ ਰਹੀ ਹੈ। ਮੇਰੇ ਗੱਲ ਚੇਤੇ ਆ ਗਈ, ਇੱਕ ਵਿਦਵਾਨ ਸੱਜਣ ਲਿਖਦਾ, ਉਹ ਕਹਿੰਦਾ ਸੇਵਾ ਸੇਵਾ ਵਿੱਚ ਬੜਾ ਫਰਕ ਹੁੰਦਾ, ਸੇਵਾ ਹੁੰਦੀ ਕਈ ਪ੍ਰਕਾਰ ਦੀ ਏ, ਇੱਕ ਉਹ ਸੇਵਾ ਜੋ ਕਰੀ ਦੀ ਮਾਪਿਆਂ ਦੀ, ਇੱਕ ਸੇਵਾ ਪਤੀ ਲਈ ਨਾਰ ਦੀ ਏ, ਇੱਕ ਸੇਵਾ ਕੌਮ ਦਾ ਭਲਾ ਮੰਗਦੀ, ਇੱਕ ਸੇਵਾ ਹੁੰਦੀ ਦੇਸ਼ ਪਿਆਰ ਦੀ ਏ। ਇਹ ਪ੍ਰਸਾਰਿਆਂ ਤੋਂ ਉੱਤਮ ਇਹ ਸੇਵਾ ਕਿਹੜੀ ਸੇਵਾ, ਜਿਹੜੀ ਸੇਵਾ ਹੁੰਦੀ ਗੁਰੂ ਦਰਬਾਰ ਦੀ ਏ। ਆਓ ਜਗਤ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਬਾਰੇ ਮਹਾਨ ਵਿਦਵਾਨਾਂ ਨੇ ਆਪਣੀ ਕਲਮ ਦੁਆਰਾ ਬੜਾ ਕੁਛ ਲਿਖਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਆਪਣੀ ਕਲਮ ਦੁਆਰਾ ਲਿਖ ਰਹੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਮਾਫ ਕਰਨਾ, ਮੈਂ ਵੀ ਇਹ ਗਲਤੀ ਕਰਦਾ ਰਿਹਾ, ਕਈ ਵਾਰੀ ਸਾਨੂੰ ਗਿਆਨ ਨਹੀਂ ਹੁੰਦਾ ਸੀ, ਅਸੀਂ ਕਹੀ ਜਾਂਦੇ ਮਿੱਟੀ ਧੁੰਦ ਜਗ ਚਾਨਣ ਹੋਆ। ਮਿੱਟੀ ਮਿੱਟੀ ਨਹੀਂ ਮਿੱਟੀ, ਧੁੰਦ ਅਗਿਆਨਤਾ ਦੀ ਧੁੰਦ ਮਿੱਟੀ, ਗਿਆਨ ਦਾ ਪ੍ਰਕਾਸ਼ ਹੋਇਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ। ਇਹ ਉਦਾਹਰਣ ਦੇ ਰਹੇ ਨੇ ਭਾਈ ਸਾਹਿਬ, ਜਿਵੇਂ ਆਕਾਸ਼ ਵਿੱਚ ਸੂਰਜ ਚੜ੍ਹਦਾ ਹੈ, ਸੂਰਜ ਜਦੋਂ ਸੂਰਜ ਚੜ੍ਹਦਾ ਨਾ, ਫਿਰ ਤਾਰਿਆਂ ਦੀ ਕੋਈ ਹੋਂਦ ਨਹੀਂ ਰਹਿੰਦੀ, ਤਾਰੇ ਪਤਾ ਨਹੀਂ ਕਿੱਥੇ ਅਲੋਪ ਹੋ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਜਦੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ, ਫਿਰ ਜਿਹੜੇ ਅਗਿਆਨਤਾ ਅਡੰਬਰਾਂ ਵਿੱਚ ਮਨੁੱਖਤਾ ਨੂੰ ਪਾਉਣ ਵਾਲੇ ਸਨ, ਉਹਨਾਂ ਦਾ ਨਾਸ਼ ਹੋ ਗਿਆ, ਪਤਾ ਨਹੀਂ ਕਿੱਥੇ ਖਤਮ ਹੋ ਗਏ। ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੇਆ, ਸਿੰਘ ਬੁੱਕੇ ਮਿਰਗਾ ਨੀ। ਇਹ ਵੀ ਭਾਈ ਸਾਹਿਬ ਉਦਾਹਰਣ ਦੇ ਰਹੇ ਨੇ ਮੇਰੇ ਨਾਨਕ ਪਾਤਸ਼ਾਹ ਦੀ ਵਡਿਆਈ ਵਿੱਚ। ਜਿਵੇਂ ਜੰਗਲ ਦੇ ਵਿੱਚ ਸ਼ੇਰ ਗਰਜਦਾ, ਸ਼ੇਰ ਮਾਫ ਕਰਨਾ, ਸ਼ੇਰ ਗਰਜਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਵੀ ਗਰਜ ਮਾਰੀ ਹੈ। ਗਰਜ ਹੈ ਰੱਬੀ ਬਾਣੀ, ਗੁਰੂ ਨਾਨਕ ਦੀ ਗਰਜ ਹੈ, ਗਰਜ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ। ਜਦੋਂ ਸ਼ੇਰ ਗਰਜਦਾ ਜੰਗਲ ਦੇ ਵਿੱਚ ਸ਼ੇਰ, ਤੇ ਜਿਹੜੇ ਸ਼ੇਰ ਦੀ ਆਵਾਜ਼ ਗਰਜ ਪੈਂਦੀ ਹੈ ਜੰਗਲ ਦੇ ਵਿੱਚ, ਫਿਰ ਜਿਹੜੇ ਮਿਰਗ ਨੇ ਨਾ, ਉਹ ਆਵਾਜ਼ ਸੁਣ ਕੇ ਹੀ ਭੱਜ ਜਾਂਦੇ ਨੇ। 12 ਦੀਆਂ 12 ਮਿਰਗਾਂ ਦੀਆਂ, ਉਹਨਾਂ ਨੂੰ ਕੋਈ ਧਰਵਾਸ ਦੇਣ ਵਾਲਾ ਨਹੀਂ ਰਹਿੰਦਾ, ਕੋਈ ਇਹ ਕਹਿਣ ਵਾਲਾ ਨਹੀਂ, ਭੱਜੇ ਜਾਂਦੇ ਮਿਰਗਾਂ ਨੂੰ ਕਿ ਸ਼ੇਰ ਤਾਂ ਬੜੀ ਦੂਰ ਹੈ, ਇਹ ਤਾਂ ਉਹਦੀ ਗਰਜ ਹੀ ਹੈ, ਕੋਈ ਨਹੀਂ ਉਹਨਾਂ ਨੂੰ ਧਰਵਾਸ ਦੇਣ ਵਾਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੱਚ ਦਾ ਸ਼ੇਰ, ਸੱਚ ਦੀ ਆਵਾਜ਼ ਗਰਜੀ ਗੁਰੂ ਨਾਨਕ ਦੇਵ ਮਹਾਰਾਜ, ਫਿਰ ਜਿਹੜੇ ਕਰਮ ਕਾਂਡੀ ਸਨ ਉਹਨਾਂ ਨੂੰ ਕੋਈ ਧਰਵਾਸਾ ਦੇਣ ਵਾਲਾ ਬਣਾ ਰਿਹਾ। سنگھ بکے میرے گاولی پنی جائے نہ تیر تو کہ پرواسا دن والا بھی نہیں رہا. ایک ہور ودوان سجے نے میرے نانک پاتشاہ دے پرسائے ستکار دو شبد لکھے نے. وہ کہہ رہے ہے کہتے نانک شاہ جسے بے پورے ہے اگاں گرو بے کامل رہ پر جگ میں ہے. کامل کہندے نے مکمل نو سمپور نو پورے نو. بے کامل رہ پر جگ میں ہے جو روشن جیسے شاہ گرو مقصود مرید امید سبھی ڈر لیتے ہیں دل شاہ گرو. اس عظمت کی سب بخشش کے ہیں بابا نانک شاہ گرو نت لطف کرم سے کرتے ہیں ہم لوگوں کا نرواہ. گرو لطف کہہ رہے اے جوان نو اے جوان نال امرت میری بانی نال سمچی منکھتا نو گرو نانک دیو مہاراج گیان دا پرکاش دے رہے دے. آؤ میرے نانک پاتشاہ دے آن تو پہلا اے سنسار دی دشا کہو جی سی حالات کہو جائے سن سما جات جنگا چار برنا چار حصے وچ بنڈیا جاندا حالات نو. سب تو پہلا راجنیتک دشا اے سمے دے راجنیتک حالات کہو جائے سن وہ میرے گردیو پاتشاہ اپنی قلم دوارا لکھ رہے نے بھی راجنیتک حالات کہو جائے سن. راجے سی مقدر کتے میرے پاتشاہ کہندے جڑے راجے سن جنہ دا کم ہے پبلک دی راکھی کرنا جمے بار فصل دی راکھی کردی ہے پبلک نو سہولتاں دینیاں پبلک تو خیال رکھنا او راجے پبلک دی شیر بنے ہوئے سن. شیر شکار ماردا ہے کچھ کھا لیندا ہے باقی چھڑ دیندا ہے. جڑا باقی چھڑ دیندا ہے پھر اونو کتے بلے گتر کھاندے نے مارے ہوئے شکار نو. تے میرے پاتشاہ لکھے نے بھی راجیاں نے او سمے شیر دا روپ دھارن کیتا ہویا سی جڑے اہلکار سن راجیاں دے انہاں نے کتے دا روپ دھارن کیتا ہویا سی. پبلک دا خون پی رہے سن راجے سی مقدم کتے جائے جگائن بیٹھے ستے. میں چھوٹی جی ادھارن دیتی ہے نہیں تو اس وشے تے بھی بہت لمبا لیکچر دتا جا سکتا ہے اس سمے کس طریقے نال پبلک دا خون نوچیا جا رہا سی. دوسری دشا سی دھارمک دو دھرم سن ہندوستان دے وچ پر چل ایک ہندو دھرم سی اور دوسرا اسلام دھرم سی. ہندو دھرم دا آگو برہمن سی اسلام دھرم دا آگو قاضی سی. انہاں دے وچکار جے ہور تھوڑی جی جاگرتا والی گل آئی تو جوگ مت آیا انہاں دا آگو جوگی سی. ہوں تین دھرم کے آگو کی گل بھی میرے نانک پاتشاہ دس رہے نے بانی دے وچ کہ انہوں کا جڑا کرم سی وہ بھی راجیاں دھارمک گرنتھوں کی جانکاری دے کے انہوں کے اندر پبلک لئی صحیح طریقے نال ورتاوا پیدا کرنا پبلک نو گیان نال جوڑنا پر معاف کرنا یہ تین دھرم کے آگو وہ منکھتا لئی نقصان دہ ہو رہے سن سکھدائی نہیں نقصان دے. میرے پاتشاہ بانی وچ اس گل کا ذکر کرتے ہیں تادی کوڑ ویل مل کھائے برہمن نہاوے جیا کھائے جو بھی جگت نہ جانے ہم تو تینوں اجارے کا پھل منکھتا نہیں اجارے ہی سن. اس سمے کی دھارمک دشا سی. میں چھوٹے چھوٹے پوائنٹ رکھنے لگے سماجک دشا سماج بنڈیاں بنڈیا گیا سی. ہندوؤں نے چار برن بنا لے اسلام دھرم بھی چار برنوں میں بنڈیا گیا. اس طریقے نال عورت جاتی تے انیائے ہو رہا سی. منکھتا نو بتکرے دیا اکھاں نال دیکھا جا رہا سی بتیا تو ہینا رکھا جا رہا سی. اے اس سمے دی سماجک دشا سی راجنیتک دشا دھارمک دشا سماجک دشا تیسری سی آرتھک دشا چوتھی آرتھک طور تے امیر لوگ امیر ہو رہے سن غریب لوگ چستی لوگ وہ اپنی روٹی تو بھی ترس رہے سن. جس کی ادھار مالک بھاگو تے بھائی لالو سی بھائی لالو کرتی سی
1: ਉਹ ਇੱਕ ਕੁੱਲੀ ਟੁੱਟੀ ਹੋਈ ਵਿੱਚ ਰਹਿ ਰਿਹਾ ਸੀ। ਮਲਕ ਭਾਗੋ ਜਿਹੜਾ ਅਮੀਰ ਸੀ ਲੋਕਾਂ ਦਾ ਖੂਨ ਚੂਸ ਰਿਹਾ ਸੀ, ਇਹੋ ਜਿਹੀ ਸਥਿਤੀ ਆਰਥਿਕ ਦਸ਼ਾ ਦੀ ਹੋ ਰਹੀ ਸੀ। ਇਹੋ ਜਿਹੀ ਸਥਿਤੀਆਂ ਦੇ ਵਿੱਚ ਫਿਰ ਧਰਤੀ ਤੇ ਮਨੁੱਖਤਾ ਦਾ ਰਹਿਣਾ ਬੜਾ ਮੁਸ਼ਕਲ ਸੀ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਇਸ ਲਈ ਮਨੁੱਖਤਾ ਨੇ ਫਿਰ ਪਰਮਾਤਮਾ ਦੇ ਦਰ ਤੇ ਅਰਦਾਸ ਬੇਨਤੀ ਕੀਤੀ। ਧਰਤੀ ਤੋਂ ਕੂਕ ਪਕਾਰਾਂ ਪਰਮਾਤਮਾ ਦੇ ਦਰ ਤੇ ਕੀਤੀਆਂ ਗਈਆਂ। ਮੇਰੇ ਗੁਰਦੇਵ ਪਾਤਸ਼ਾਹ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਕਲਮਲ ਹੋਈ ਮੇਜਨੀ ਅਰਦਾਸ ਕਰੇ ਲਿਵਲਾਓ, ਇਹ ਧਰਤੀ ਪਾਪਾਂ ਦੇ ਭਾਰ ਥੱਲੇ ਦੱਬੀ ਗਈ। ਮੇਜਨੀ ਧਰਤੀ ਨੂੰ ਕਹਿੰਦੇ ਨੇ, ਕਲਮਲ ਪਾਪਾਂ ਨੂੰ ਕਹਿੰਦੇ ਨੇ। ਫਿਰ ਧਰਤੀ ਅਰਦਾਸ ਕਰਨਗੀ ਪਰਮਾਤਮਾ ਦੇ ਦਰ ਤੇ ਕਿ ਮੇਰਾ ਭਾਰ ਹੌਲਾ ਕਰਨ ਵਾਸਤੇ ਕੋਈ ਰੱਬੀ ਆਤਮਾ ਇਸ ਸੰਸਾਰ ਤੇ ਭੇਜੋ ਲੈਣਾ। ਸਿੱਖ ਸੰਗਤਾਂ ਦੀ ਸੇਵਾ ਵਿੱਚ ਨਿਕਲੀਆਂ ਜਾ ਰਹੀਆਂ ਨੇ।

ਸਮੇਂ ਸਮੇਂ ਅਨੁਸਾਰ ਪਰਮਾਤਮਾ ਨੂੰ ਇਸ ਧਰਤੀ 'ਤੇ ਮਨੁੱਖਤਾ ਨੂੰ ਗਿਆਨ ਦੇਣ ਵਾਸਤੇ ਕਈਆਂ ਨੂੰ ਭੇਜਿਆ, ਪਰ ਅਫਸੋਸ ਉਹ ਸਮੁੱਚੀ ਮਨੁੱਖਤਾ ਵਿੱਚ ਪ੍ਰਮਾਣਿਤ ਨਾ ਹੋ ਸਕੇ। ਇੱਥੇ ਸਭ ਤੋਂ ਪਹਿਲਾਂ ਮੂਸਾ ਆਇਆ। ਮੂਸੇ ਨੇ ਆ ਕੇ ਇੱਕ ਨਾਰਾ ਲਾ ਦਿੱਤਾ ਕਿ ਮੈਂ ਖੁਦਾ ਹਾਂ। ਖੁਦਾ ਆਪਣੇ ਆਪ ਨੂੰ ਖੁਦਾ ਕਹਾਉਣ ਲੱਗ ਪਿਆ। ਮੂਸਾ ਜੀ ਤੋਂ ਬਾਅਦ ਫਿਰ ਈਸਾ ਜੀ ਆਏ, ਉਹਨਾਂ ਨੇ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਕਹਾਇਆ। ਜੋ ਈਸਾਈਆਂ ਦੇ ਰਹਿਬਰ ਨੇ ਉਹ ਕਹਿੰਦਾ ਮੈਂ ਖੁਦਾ ਦਾ ਪੁੱਤਰ ਹਾਂ। ਉਹਨਾਂ ਨੂੰ ਕੁਝ ਲੋਕਾਂ ਨੇ ਪ੍ਰਵਾਨਿਤ ਕੀਤਾ, ਸਮੁੱਚੀ ਮਨੁੱਖਤਾ ਵਿੱਚ ਮਕਬੂਲ ਨਾ ਹੋ ਸਕੇ, ਪ੍ਰਵਾਨ ਨਾ ਹੋ ਸਕੇ। ਈਸਾ ਜੀ ਤੋਂ ਬਾਅਦ ਫਿਰ ਮੁਹੰਮਦ ਸਾਹਿਬ ਆਏ, ਜਿਨ੍ਹਾਂ ਨੇ ਆਖਿਆ ਵੀ ਮੈਂ ਖੁਦਾ ਦਾ ਸੰਦੇਸ਼ਾ ਦੇਣ ਵਾਲਾ ਪੈਗੰਬਰ ਹਾਂ, ਪੈਗਾਮ ਦੇਣ ਵਾਲਾ ਹਾਂ। ਉਹ ਵੀ ਸਮੁੱਚੀ ਮਨੁੱਖਤਾ ਵਿੱਚ ਮਕਬੂਲ ਨਾ ਹੋ ਸਕੇ, ਪ੍ਰਵਾਨ ਨਾ ਹੋ ਸਕੇ, ਕੁਝ ਲੋਕਾਂ ਤੱਕ ਸੀਮਿਤ ਰਹਿ ਗਏ। ਉਸ ਤੋਂ ਬਾਅਦ ਕ੍ਰਿਸ਼ਨ ਜੀ ਆਏ, ਰਾਮਚੰਦਰ ਜੀ ਆਏ, ਹੋਰ ਬਹੁਤ ਸਾਰੇ ਅਵਤਾਰ ਆਏ, ਪਰ ਉਹ ਵੀ ਸਮੁੱਚੀ ਮਨੁੱਖਤਾ ਵਿੱਚ ਮਕਬੂਲ ਨਾ ਹੋ ਸਕੇ, ਪ੍ਰਵਾਨ ਨਾ ਹੋ ਸਕੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਜਗਤ ਗੁਰੂ ਇਸੇ ਕਰਕੇ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਮੁੱਚੀ ਮਨੁੱਖਤਾ ਵਿੱਚ ਪ੍ਰਵਾਨ ਹੋਏ ਨੇ। ਡਾਕਟਰ ਇਕਬਾਲ ਲਿਖਦੇ ਨੇ, ਜਦੋਂ ਆਏ ਆਪੋ ਆਪਣੀ ਡਿਊਟੀ ਵਜਾ ਕੇ ਚਲੇ ਗਏ, ਫਿਰ ਕੀ ਹੋਇਆ, ਫਿਰ ਆਖਰ ਉਠੀ ਸੁਦਾ ਤੋਹੀਦ ਕੀ ਪੰਜਾਬ ਸੇ। ਸੁਦਾ ਕਹਿੰਦੇ ਨੇ ਆਵਾਜ਼ ਨੂੰ, ਤੋਹੀਦ ਦਾ ਭਾਵ ਹੈ ਇੱਕ ਪਰਮੇਸ਼ੁਰ ਨੂੰ ਮੰਨਣ ਵਾਲੀ, ਇੱਕ ਪਰਮੇਸ਼ੁਰ ਨਾਲ ਜੋੜਨ ਵਾਲੀ। ਫਿਰ ਆਖਰ ਉਠੀ ਉਠੀ ਤੋਹੀਦ ਸੁਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਜਗਾਇਆ ਮਰਦ ਕਾਮਲ ਨੇ ਖੁਆਬ ਸੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਇਹ ਧਰਤੀ ਦੇ ਉੱਤੇ ਗਿਆਨ ਦਾ ਪ੍ਰਕਾਸ਼ ਦੇਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਰਮਾਤਮਾ ਨੇ ਭੇਜਿਆ। ਆਏ ਨੀ ਗੁਰੂ ਨਾਨਕ ਸਾਹਿਬ ਮਹਾਰਾਜ, ਭੇਜਿਆ ਪਰਮਾਤਮਾ ਨੇ ਭਾਈ ਗੁਰਦਾਸ ਨੂੰ, ਪੜ੍ਹੋ, ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਪਠਾਏ ਦਾ ਭਾਵ ਹੈ ਭੇਜਿਆ ਗਿਆ, ਕਿ ਸੰਸਾਰ ਦੀ ਕੂਕ ਪੁਕਾਰ ਸੁਣ ਕੇ ਉਹ ਪਰਮਾਤਮਾ ਪਰਮੇਸ਼ਰ ਨੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਸ ਸੰਸਾਰ ਵਿੱਚ ਭੇਜਿਆ। ਆਓ ਗੁਰੂ ਨਾਨਕ ਦੇ ਪ੍ਰਕਾਸ਼ ਦੀ ਗੱਲ। ਗੁਰੂ ਨਾਨਕ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ, ਉਹਨਾਂ ਦਾ ਜਿਹੜਾ ਜੱਦੀ ਪਿੰਡ ਸੀ ਉਹ ਤਰਨ ਤਾਰਨ ਦੇ ਲਾਗੇ ਪੱਠੇਵਿੰਡ ਪਿੰਡ ਹੈ, ਪੱਠੇਵਿੰਡ ਉੱਥੋਂ ਦੇ ਰਹਿਣ ਵਾਲੇ ਸਨ। ਮੁਲਾਜ਼ਮਤ ਤੌਰ ਤੇ ਪਟਵਾਰੀ ਲੱਗੇ ਹੋਏ ਸਨ। ਔਰ ਜਿਹੜੀ ਰਾਏ ਭੋਏ ਦੀ ਤਲਵੰਡੀ ਹੈ, ਇਹ ਚੌਧਰੀ ਰਾਏ ਭੋਏ ਪੱਟੀ ਸੀ। ਇਸ ਨੂੰ 20 ਪਿੰਡਾਂ ਦੀ ਜਗੀਰ ਮਿਲੀ ਹੋਈ ਸੀ। ਇਸ ਨੇ ਉਹ ਪਿੰਡ ਵਸਾਇਆ, ਜਿਸ ਕਰਕੇ ਉਸ ਪਿੰਡ ਦਾ ਨਾਂ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਪੱਟੀ ਚੌਧਰੀ ਕਰਕੇ ਉਹਦਾ ਨਾਂ ਪੈ ਗਿਆ।

0: पहले था निराकार, फिर सकार हो गया, सकार से फुरना उठा, एक से दो, दो से चार हो गया, दो चारों से गिनती बढ़ी तो हजार हो गया, हजारों की तादाद में विषय विकारों का अंधार हो गया। विषय विकारों का अंधार मिटाने के लिए गुरु नानक का अवतार हो गया। जिसने किया सिद्क उनका बेड़ा पार हो गया। आओ समाजदार चंदा, मैं एक बेनती जरूर करांगा कि गुरु नानक देव महाराज दे चार जन्म साखियां सानू मिल रही ने। चार जन्म साखियां, एक जन्म साखी पुरातन जन्म साखी जिन्हों असी बलैत वाली जन्म साखी कहने, दूसरी जन्म साखी मेहरवान वाले जो पृथ्वी चंद के पुत्र ने लिखी सी, छोटी मेहरवान वाली जन्म साखी है। तीसरी जन्म साखी है जिहड़ी ओ भाई मनी सिंह ने लिखी है, गुरु नानक देव महाराज का जीवन। चौथी जन्म साखी है जिहड़ी ओ बाले वाली जन्म साखी जिन्हों असी आम कहने बाले वाली जन्म साखी। पर मैं बेनती करा तीन जन्म साखियों के मेरे नानक पातशाह का प्रकाश है जिहड़ा ओ बैसाख का लिखा। बैसाख सुदी तीज संमत 1526 जिन्हों असी जो कैलकुलेटर करते हैं तो तकरीबन 15 अप्रैल 1469 ईस्वी बनता है। तीन जन्म साखी वाले ने, पुरातन जन्म साखी, वलैत वाली जन्म साखी और भाई मनी सिंह वाली जन्म साखी, छोटी मेहरवान वाली जन्म साखी। उन्होंने बैसाख का दिहाड़ा लिखा गुरु नानक पातशाह का प्रकाश दिहाड़ा। पर एक जन्म साखी वाला कत्तक दी पूर्णमासी लिख रहा है। और इहदा हल विद्वानों ने बड़ा सोहना कढ़िया है कि जिहड़े चारे जन्म साखी वाले ने वो एक गल नाल सहमत ने चारे। वो कहिंदे गुरु नानक देव महाराज की जिहड़ी उम्र है वो 70 साल 5 महीने 3 दिन है। ये चारे जन्म साखी वाले लिख रहे ने गुरु नानक देव महाराज की उम्र 70 साल 5 महीने 3 दिन। ज्योति जोत समाणा भी चारे एक ही लिख रहे ने, चारे 2380 1596 संमत जिहदा 22 सितंबर 1549 ईस्वी बनता है। बड़ा सौखा जा सवाल है भी 22 सितंबर 1549 विचों जदों असी उम्र 70 साल 5 महीने 3 दिन मेहनत करांगे घटावांगे फिर वैसाख का दिहाड़ा ही आएगा, वैसाख का महीना ही आएगा। और इस गल का जिक्र भाई गुरदास जी ने भी अपनी 12 विच कीता है, घर घर अंदर धर्मसाल होवे कीर्तन सदा बसोड़ा। बसोड़ा अर्थ विसाखी ही है, गुरु नानक के प्रकाश नाल संबंधित ही गल लिखी है भाई साहब ने भी। पर अफसोस है भी असी कत्तक की पूर्णमासी नूं, यह गल वक्री है भी यह पंथक फैसला है, साडा सारिआं दी फर्ज बनता है भी पंथक फैसले अगे असी भी शीस नवा दईए। पर मैं यह गल जरूर कहांगा भी यह कत्तक की पूर्णमासी साडे विचों कित्थों प्रचलित होई है। इहदीआं दो घटनावां मिलदीआं ने। कई वीर पाकिस्तान दर्शन करन गए होणगे ननकाणा साहब, मैनूं भी जाण दा मौका मिलिआ। पाकिस्तान ननकाणा साहब की धरती से गुरु नानक देव महाराज का प्रकाश होया। उत्थे महाबली गुरु हरगोबिंद साहब महाराज का एक स्थान है छेवें पातशाह का। छेवें पातशाह जदों गुरु नानक देव महाराज के जन्म स्थान से गए ना, वो जिथे उन्होंने ठहरार की उत्थे गुरुद्वारा साहब बनिया होया। उत्थे बोर्ड लिखा होया है भी जदों गुरु छेवें पातशाह इस पावन पवित्र स्थान से आए, गुरु नानक देव महाराज के जन्म स्थान नूं नतमस्तक होने वास्ते, उदों कत्तक का महीना सी। ये लिखिया है भी इन्ने समत इन्ने कत्तक नूं आए। फिर गुरु हरगोबिंद साहब महाराज ने गुरु नानक की याद दे विच उत्थे इक जोड़ मेला किया। हो सकता है साडे सिखां विच ये गल नूं लैके प्रचलित हो जाए। पर एक होर बड़ी वधिया घटना मिल रही है कि ज्ञानी संत सिंह जी दरबार साहब के ग्रंथी साहबान सन, जिन्हां ने महाराजा रणजीत सिंह नूं प्रेरणा दे के दरबार साहब से सोने की सेवा कराई सी। ज्ञानी संत सिंह सन, बड़े पंथक दर्दी सन, जिस करके अज हरिमंदर साहब साडे लई तां हरिमंदर साहब है, उहदी महानता तां हरिमंदर साहब करके है। ਪਰ ਦੁਨੀਆਂ ਦੇ ਉੱਤੇ ਗੋਲਡਨ ਟੈਂਪਲ ਕਰਕੇ ਜਾਣਿਆ ਜਾਂਦਾ ਹੈ। ਉਹ ਗਿਆਨੀ ਸੰਤ ਸਿੰਘ ਦੀ ਪ੍ਰੇਰਣਾ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੈਨੂੰ ਗੁਰੂ ਸਾਹਿਬ ਨੇ ਬਾਦਸ਼ਾਹੀ ਬਖਸ਼ੀ ਹੈ, ਇਸ ਲਈ ਹਰਿਮੰਦਰ ਸਾਹਿਬ ਤੇ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਸੇਵਾ ਕਰ। ਉਹ ਗਿਆਨੀ ਸੰਤ ਸਿੰਘ ਜਦੋਂ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਨ, ਉਸ ਸਮੇਂ ਅੱਜ ਵੀ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਰਾਮ ਤੀਰਥ ਹੈ, ਹਿੰਦੂਆਂ ਦਾ ਤੀਰਥ, ਉੱਥੇ ਕੱਤਕ ਦੀ ਪੂਰਨਮਾਸੀ ਨੂੰ ਮੇਲਾ ਲੱਗਦਾ, ਲੋਕ ਇਕੱਠੇ ਹੁੰਦੇ ਨੇ, ਉੱਥੇ ਸਿੱਖ ਵੀ ਜਾਣ ਲੱਗ ਪਏ ਮੇਲੇ ਤੇ ਰਾਮ ਤੀਰਥ। ਗਿਆਨੀ ਸੰਤ ਸਿੰਘ ਨੇ ਇਹ ਗੱਲ ਚੰਗੀ ਨਾ ਲੱਗੀ, ਉਹ ਕਹਿੰਦੇ ਵੀ ਗੁਰੂ ਨਾਨਕ ਦੇ ਸਿੱਖ ਤਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਜੁੜ ਬੈਠਣ, ਉਹ ਰਾਮ ਤੀਰਥ ਤੇ ਕੀ ਕਰਨ ਜਾਂਦੇ ਨੇ। ਇਸ ਲਈ ਗਿਆਨੀ ਸੰਤ ਸਿੰਘ ਨੇ ਉੱਦਮ ਉਪਰਾਲਾ ਕੀਤਾ ਕਿ ਸਿੱਖ ਰਾਮ ਤੀਰਥ ਤੇ ਨਾ ਜਾਣ, ਉਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜਨ। ਇਸ ਲਈ ਉਹਨਾਂ ਨੇ ਦੀ ਨੀਅਤ ਕਰਕੇ ਜਿਹੜਾ ਹੈ ਉਹ ਪੰਥ ਵਿੱਚ ਪ੍ਰਚਲਿਤ ਕਰ ਦਿੱਤਾ, ਜੋ ਅੱਜ ਵੀ ਅਸੀਂ ਉਸ ਗੱਲ ਨੂੰ ਜਿਹੜਾ ਹੈ ਉਹ ਪ੍ਰਚਲਿਤ ਤੌਰ ਤੇ ਕੱਤਕ ਦੀ ਪੂਰਨਮਾਸੀ ਨਾਲ ਜੁੜੇ ਹੋਏ ਹਾਂ। ਇਸ ਲਈ ਇਹਨਾਂ ਸ਼ਬਦਾਂ ਨਾਲ ਹੀ ਪ੍ਰਬੰਧਕ ਸੱਜਣਾ ਵੱਲੋਂ ਦਿੱਤਾ ਸਮਾਂ ਸਮਾਪਤ ਹੈ। ਮੈਂ ਇਹ ਵਿਚਾਰ ਤਾਂ ਰੱਖੀ ਹੈ ਕਿ ਸਾਨੂੰ ਸਹੀ ਮਿਹਨੇ ਵਿੱਚ ਗਿਆਨ ਹੋ ਜਾਵੇ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਕਦੋਂ ਦਾ ਹੈ। ਇਹ ਗੱਲ ਉਹ ਗੱਲ ਵੱਖਰੀ ਹੈ ਵੀ ਆਪਾਂ ਕੱਤਕ, ਇਹ ਪੰਥਕ ਫੈਸਲਾ ਹੈ। ਇੱਕ ਮੈਂ ਹੋਰ ਗੱਲ ਕਹਿ ਦੇਵਾਂ ਕਿ ਈਸਾਈਆਂ ਦੇ ਰਹਿਬਰ ਯਸੂ ਮਸੀਹ ਦਾ ਜਿਹੜਾ ਜਨਮ ਹੈ ਨਾ, ਉਹ ਤਕਰੀਬਨ ਕੋਈ ਜ਼ਿਆਦਾ ਪਤਾ ਨਹੀਂ ਵੀ ਕਦੋਂ ਹੋਇਆ ਕਿੱਥੇ ਹੋਇਆ, ਪਰ ਈਸਾਈ ਕਿੰਨੇ ਸਿਆਣੇ ਨੇ, ਉਹਨਾਂ ਨੇ ਮਿਥ ਲਿਆ 25 ਦਸੰਬਰ ਮਿਥ ਲਿਆ ਤੇ 25 ਦਸੰਬਰ ਨੂੰ ਮਨਾ ਰਹੇ ਨੇ। ਕਦੇ ਕੋਈ ਕਿੰਤੂ ਪਰੰਤੂ ਨਹੀਂ ਹੋਇਆ, ਨਾ ਹੀ ਉਹ ਉਹਨਾਂ ਨੇ ਹੋਣ ਦੇਣਾ ਹੈ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਉਹ ਵੈਸਾਖ ਦੇ ਮਹੀਨੇ ਦਾ ਹੈ। ਇਹ ਪੰਥਕ ਫੈਸਲਾ ਹੈ ਵੀ ਅਸੀਂ ਕੱਤਕ ਦੀ ਪੂਰਨਮਾਸੀ ਨੂੰ ਮਨਾਉਂਦੇ ਹਾਂ। ਜਦੋਂ ਪੰਥਕ ਫੈਸਲਾ ਕੋਈ ਚੇਂਜ ਹੋਵੇਗਾ ਫਿਰ ਉਹਦੇ ਅੱਗੇ ਪੰਥ ਨੇ ਸੀਸ ਝੁਕਾ ਦੇਣਾ ਹੈ। ਇਹਨਾਂ ਸ਼ਬਦਾਂ ਨਾਲ ਹੀ ਹੋਈਆਂ ਭੁੱਲਾਂ ਦੀ ਖਿਮਾ ਜੀ। ਇਤਿਹਾਸ ਦੇ ਮਾਨ ਸਨਮਾਨ ਦੇ ਸਿੱਖ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਆਇਆ, ਤਹਿ ਦਿਲੋਂ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਧੰਨਵਾਦ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Alla duja chakar lagge chakri nale garbwad gallan kare ghane riyan।

ਉਹਦੇ ਬੋਲਣ ਵਿੱਚ ਅਕਲ ਨਹੀਂ ਹੈ, ਉਹਦੇ ਸੁਣਨ ਵਿੱਚ ਅਕਲ ਨਹੀਂ ਹੈ, ਉਹਦੇ ਚੱਲਣ ਵਿੱਚ ਅਕਲ ਨਹੀਂ ਹੈ, ਉਹਦੇ ਕਰਨ ਵਿੱਚ ਅਕਲ ਨਹੀਂ ਹੈ। ਤੇ ਜਿਸ ਦੇ ਕਿਸੇ ਵੀ ਕਰਮ ਦੇ ਨਾਲ ਅਕਲ ਜੁੜੀ ਹੋਈ ਨਹੀਂ ਤੇ ਜਿਸ ਦੇ ਸਾਰੇ ਕਰਮਾਂ ਦੇ ਨਾਲ ਅਕਲ ਜੁੜੀ ਹੋਵੇ, ਇਸ ਤਰ੍ਹਾਂ ਦੇ ਦੋ ਮਨੁੱਖਾਂ ਦੀ ਦੋਸਤੀ ਨਹੀਂ ਹੋਵੇਗੀ, ਮਿੱਤਰਤਾ ਨਹੀਂ ਹੋਵੇਗੀ। ਮਹਾਰਾਜ ਕਹਿੰਦੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਦਾਸ। ਈਰਾਨ ਦੇ ਸੂਫੀ ਸੰਤ ਨੇ ਤੇ ਸਾਫ਼ ਕਹਿ ਦਿੱਤਾ, ਬਜ਼ੁਰਗੀ ਬਾ ਅਕਲਸ ਨਕੇ ਬਾ ਸਾਲ, ਤਵੰਗਰੀ ਬਾ ਦਿਲਸ ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਨਾਪਣੀ ਚਾਹੀਦੀ ਹੈ, ਉਮਰ ਤੋਂ ਨਹੀਂ। ਇਹ ਕਿੰਨੇ ਸਾਲ ਦਾ ਹੈ, ਸਾਲਾਂ ਨੂੰ ਸਾਹਮਣੇ ਰੱਖ ਕੇ ਕਿਸੇ ਨੂੰ ਬਜ਼ੁਰਗੀ ਦਾ ਲਕਬ ਦੇਣ ਦੀ ਲੋੜ ਨਹੀਂ, ਉਹਦੀ ਅਕਲ ਨਾਪਣੀ ਚਾਹੀਦੀ। ਇਹਦੀ ਸੋਚਣੀ ਕਿਤਨੀ ਬੁਲੰਦ ਹੈ। ਫਿਰ ਅਮੀਰੀ ਨੂੰ ਨਾਪਣਾ ਹੈ ਤਾਂ ਉਹਦੀ ਮਹਿਲ ਮਾੜੀਆਂ ਨਾਪਣ ਦੀ ਲੋੜ ਨਹੀਂ, ਉਹਦੀ ਧਨ ਸੰਪਦਾ ਨੂੰ ਤੋਲਣ ਦੀ ਲੋੜ ਨਹੀਂ। ਤਵੰਗਰੀ ਬਾ ਦਿਲਸ ਨਕੇ ਬਾ ਮਾਲ। ਤਵੰਗਰੀ ਜੋ ਅਮੀਰੀ ਹੈ, ਉਹ ਦਿਲ ਨੂੰ ਨਾਪੋ ਕਿ ਇਸਦਾ ਦਿਲ ਕਿੰਨਾ ਕੁ ਵੱਡਾ ਹੈ। ਅਰਬਾਂ ਖਰਬਾਂ ਦੀ ਸੰਪਦਾ ਦਾ ਮਾਲਕ ਹੈ, ਦਿਲ ਇਤਨਾ ਛੋਟਾ ਹੈ ਕਿ ਉਹਦੇ ਚ ਵਿਆਹ ਲਈ ਥਾਂ ਕੋਈ ਨਹੀਂ, ਮਾਂ ਬਾਪ ਲਈ ਵੀ ਜਗ੍ਹਾ ਕੋਈ ਨਹੀਂ। ਉਸਦੀ ਧਨ ਦੌਲਤ, ਉਹਦੀ ਸ਼ੌਹਰਤ, ਉਸਦੇ ਦੁਨਿਆਵੀ ਸੁੱਖ, ਉਹਦੇ ਚ ਉਹ ਮਾਂ ਬਾਪ ਨੂੰ ਵੀ ਹਿੱਸਾਦਾਰ ਬਣਾਉਣ ਨੂੰ ਰਾਜ਼ੀ ਨਹੀਂ, ਭਰਾ ਨੂੰ ਵੀ ਨੇੜੇ ਢੁਕਾਉਂਦਾ ਨਹੀਂ। ਤਾਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹਨੂੰ ਅਮੀਰ ਆਖਣ ਦੀ ਲੋੜ ਨਹੀਂ, ਜਿਹਦਾ ਤਾਂ ਦਿਲ ਬਹੁਤ ਛੋਟਾ ਹੈ, ਦਿਲ ਬਹੁਤ ਛੋਟਾ ਹੈ। ਜਿਸਦਾ ਦਿਲ ਵੱਡਾ ਹੋਵੇ, ਦੌਲਤ ਥੋੜ੍ਹੀ ਹੈ, ਧਨ ਸੰਪਦਾ ਥੋੜ੍ਹੀ ਹੈ, ਪਰ ਦਿਲ ਬਹੁਤ ਵੱਡਾ ਹੈ, ਬਸ ਇਸੇ ਨੂੰ ਅਮੀਰ ਕਹਿੰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਅਣਹੋਂ ਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ। ਬਾਬਾ ਫਰੀਦ ਹੈ ਤੇ ਇਸਦੇ ਕੋਲ ਅੱਧੀ ਰੋਟੀ ਤੇ ਭੁੱਖ ਇਸ ਨੂੰ ਪੂਰੀ ਲੱਗੀ ਹੋਈ ਹੈ, ਪਰ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ ਹੈ। ਅਣਹੋਂ ਦਾ ਆਪ ਵੰਡਾਏ ਹੈ ਨਹੀਂ, ਫਿਰ ਵੀ ਵੰਡ ਰਿਹਾ। ਭੁੱਖ ਪੂਰੀ ਲੱਗੀ ਹੋਈ ਹੈ, ਰੋਟੀ ਅੱਧੀ ਹੈ, ਫਿਰ ਵੀ ਅੱਧੀ ਵੰਡ ਕੇ ਦੇ ਰਿਹਾ। ਬਾਬਾ ਫਰੀਦ ਕਹਿੰਦੇ ਮੈਂ ਇਸ ਭਗਤ ਤੋਂ ਸਦਕੇ ਜਾਂਦਾ। ਇਹ ਤੇ ਧਾਰਮਿਕ ਮਨੁੱਖ ਹੈ, ਇਹ ਤੇ ਅਮੀਰ ਹੈ, ਇਹ ਤੇ ਮਹਾਨ ਅਮੀਰ ਮਨੁੱਖ ਹੈ, ਪਰ ਅਰਬਾਂ ਖਰਬਾਂ ਦੀ ਜਾਇਦਾਦ ਹੈ ਤੇ ਫਿਰ ਵੀ ਭਰਾ ਦੇ ਮੂੰਹ ਦਾ ਟੁੱਕਰ ਖੋ ਰਿਹਾ, ਪੜੋਸੀ ਦੇ ਮੂੰਹ ਦੀ ਰੋਟੀ ਖੋ ਰਿਹਾ। ਇਹਨੂੰ ਅਮੀਰ ਕਹਿਣਾ ਅਮੀਰੀ ਦੀ ਤੋਹੀਨ ਹੈ, ਇਹਨੂੰ ਦੌਲਤਮੰਦ ਕਹਿਣਾ ਦਰਅਸਲ ਧਨਵਾਨ ਦੀ ਤੋਹੀਨ ਹੈ। ਇਸ ਵਾਸਤੇ ਇਹ ਫਕੀਰ ਕਹਿੰਦਾ ਤਵੰਗਰੀ ਬਾ ਦਿਲਸ ਨਕੇ ਬਾ ਮਾਲ। ਮਾਲ ਅਸਬਾਬ ਤੋਂ ਅਮੀਰੀ ਨਹੀਂ, ਦਿਲ ਤੋਂ ਹੈ। ਇਸ ਦਾ ਦਿਲ ਕਿੰਨਾ ਕੁ ਵੱਡਾ ਹੈ, ਤਾਂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋ ਹੈ ਫਰਮਾਨ, ਬਜ਼ੁਰਗੀ ਜਿਹੜੀ ਹੈ ਉਹ ਅਕਲ ਤੋਂ ਹੈ। ਦੋ ਅਕਲਮੰਦ ਮਨੁੱਖਾਂ ਵਿੱਚ ਦੋਸਤੀ ਹੋ ਸਕਦੀ ਹੈ, ਮੂਰਖ ਤੇ ਅਕਲਮੰਦ ਦੀ ਦੋਸਤੀ ਬਹੁਤ ਲੰਬੀ ਨਹੀਂ ਚੱਲ ਸਕਦੀ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਦਾਸ। ਫਿਰ ਗੁਰੂ ਅੰਗਦ ਦੇਵ ਜੀ ਇੱਕ ਹੋਰ ਉਦਾਹਰਣ ਦਿੰਦੇ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਜੋ ਵਸਤੂ ਪਈ ਹੋਈ ਹੈ ਤੇ ਉਸਦੇ ਚ ਵਿਪਰੀਤ ਕੋਈ ਦੂਸਰੀ ਵਸਤੂ ਅਸੀਂ ਪਾਉਣਾ ਚਾਹੁੰਦੇ ਹਾਂ ਤਾਂ ਹੀ ਪੈ ਸਕੇਗੀ, ਪਹਿਲੇ ਪਈ ਹੋਈ ਕੱਢ ਗਈ। ਇੱਕ ਭਾਂਡੇ ਵਿੱਚ ਸ਼ਰਾਬ ਪਈ ਹੈ, ਉਸ ਵਿੱਚ ਦੁੱਧ ਪਾਉਣਾ ਹੈ ਤਾਂ ਸ਼ਰਾਬ ਕੱਢਣੀ ਪਏਗੀ। ਉਸੇ ਭਾਂਡੇ 'ਚ ਅਗਰ ਸ਼ਰਾਬ ਪਾ ਦਿੱਤੀ ਤਾਂ ਦੁੱਧ ਦੁੱਧ ਨਹੀਂ ਰਹੇਗਾ, ਸ਼ਰਾਬ ਸ਼ਰਾਬ ਨਹੀਂ ਰਹੇਗੀ। ਦਰਅਸਲ ਪਈ ਹੋਈ ਵਸਤੂ ਇੱਕ ਪਾਸੇ ਕੱਢਣੀ ਪਏਗੀ। ਇਸ ਨੂੰ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਹੁੰਦਾ ਹੀ ਨਹੀਂ। ਰੋਸ਼ਨੀ ਵਿੱਚ ਰੋਸ਼ਨੀ ਸਮਾ ਸਕਦੀ ਹੈ, ਰੋਸ਼ਨੀ ਤੇ ਅੰਧਕਾਰ ਦਾ ਕੋਈ ਮੇਲ ਨਹੀਂ। ਪਾਣੀ ਵਿੱਚ ਪਾਣੀ ਸਮਾ ਸਕਦਾ ਹੈ, ਪਾਣੀ ਤੇ ਤੇਲ ਦਾ ਕੋਈ ਮੇਲ ਨਹੀਂ। ਅਗਰ ਮਿਲਾ ਦਿੱਤਾ ਤੇਲ ਵੱਖ ਦਿਖਾਈ ਦੇਵੇਗਾ, ਉਹ ਇੱਕ ਮਿਕ ਨਹੀਂ ਹੋ ਸਕਣਗੇ, ਕਿਉਂਕਿ ਦੋਵੇਂ ਵਿਰੋਧੀ ਨੇ। ਦੇਖਣ ਨੂੰ ਸਾਨੂੰ ਹੀ ਦਿਖਾਈ ਦੇਵੇਗਾ ਕਿ ਇੱਕ ਮਿਕ ਨੇ, ਪਰ ਫਿਰ ਵੀ ਉਹ ਇੱਕ ਨਹੀਂ ਹੈ। ਦਰਵਾਜ਼ੇ ਨੂੰ ਜਦ ਲੋਹੇ ਦੀ ਕਿਲ ਠੋਕੀ ਹੈ ਕਿ ਅਸੀਂ ਐਸੀ ਤਰਕ ਖੜੀ ਕਰ ਸਕਦੇ ਹਾਂ, ਲੋਹਾ ਲੱਕੜ ਦੇ ਸਮਾ ਗਿਆ, ਲੱਕੜ ਹੋਰ ਜਿਨਸ ਹੈ, ਲੋਹਾ ਹੋਰ ਜਿਨਸ ਹੈ, ਪਰ ਨਹੀਂ, ਲੋਹੇ ਦੀ ਕਿਲ ਨੂੰ ਜਦ ਠੋਕਿਆ ਗਿਆ ਲੱਕੜ ਸੁਕੜ ਕੇ ਇੱਕ ਪਾਸੇ ਹੋ ਗਈ ਹੈ।
लोहे ने अपनी

ਜਿਸ ਥਾਂ ਤੇ ਲੋਹੇ ਦੀ ਕਿੱਲ ਹੈ ਉੱਥੇ ਲੱਕੜ ਕਤਈ ਨਹੀਂ ਹੈ। ਹਾਂ, ਲੋਹੇ ਵਿੱਚ ਲੋਹਾ ਸਮਾ ਸਕਦਾ ਹੈ, ਲੋਹਾ ਲੱਕੜ ਵਿੱਚ ਨਹੀਂ ਸਮਾ ਸਕਦਾ। ਇੱਕ ਈਸ਼ਵਰੀ ਨਿਯਮ ਕਿ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਆਉਂਦਾ। ਗੁਣ ਵਿੱਚ ਗੁਣ ਸਮਾ ਸਕਦੇ ਨੇ, ਗੁਣ ਵਿੱਚ ਔਗੁਣ ਨਹੀਂ ਸਮਾ ਸਕਦੇ। ਔਗੁਣਾਂ ਵਿੱਚ ਔਗੁਣ ਸਮਾਣਗੇ, ਗੁਣਾਂ ਵਿੱਚ ਗੁਣ ਸਮਾਣਗੇ, ਰੋਸ਼ਨੀ ਵਿੱਚ ਰੋਸ਼ਨੀ ਸਮਾਵੇਗੀ, ਅੰਧੇਰੇ ਚ ਹੋਰ ਹਨੇਰਾ ਕੀਤਾ ਜਾ ਸਕਦਾ ਹੈ। ਪਰ ਕੋਈ ਆਖੇ ਅੰਧਕਾਰ ਤੇ ਪ੍ਰਕਾਸ਼ ਨੂੰ ਇਕੱਠਿਆਂ ਰੱਖਣਾ, ਇਹ ਔਖੀ ਗੱਲ ਹੈ। ਇਹ ਕਲਪਨਾ ਦੀ ਦੁਨੀਆਂ ਚ ਹੋ ਸਕੇਗਾ, ਵਾਸਤਵਿਕ ਨਹੀਂ ਹੋ ਸਕੇਗਾ। ਇਸ ਨੂੰ ਇੱਕ ਸੋਹਣੇ ਉਦਾਹਰਣ ਦੇ ਨਾਲ ਮਹਾਂਪੁਰਸ਼ਾਂ ਨੇ ਸਮਝਾਇਆ। ਇੱਕ ਫਕੀਰ ਰੋਜ਼ ਸਵੇਰੇ ਦੁਆਰ ਦੁਆਰ ਤੇ ਭਿਕਸ਼ਾ ਮੰਗਣ ਲਈ ਜਾਂਦਾ ਸੀ। ਅੱਜ ਅਜੀਬੋ ਗਰੀਬ ਘਟਨਾ ਘਟ ਗਈ। ਇੱਕ ਦੁਆਰ ਤੇ ਉਸਨੇ ਦਸਤਕ ਦਿੱਤੀ। ਇੱਕ ਬੀਬੀ ਨੇ ਦੁਆਰ ਖੋਲਿਆ, ਚੁਟਕੀ ਆਟੇ ਦੀ ਭਿਕਸ਼ਾ ਪਾਤਰ ਵਿੱਚ ਪਾਈ, ਫਕੀਰ ਚੱਲ ਪਿਆ। ਇਹ ਬੀਬੀ ਕਹਿਣ ਲੱਗੀ, ਫਕੀਰ ਭਿਕਸ਼ਾ ਲੈ ਕੇ ਚੱਲ ਪਿਆ, ਕੁਛ ਗਿਆਨ ਦੀ ਗੱਲ ਸੁਣਾ, ਕੁਝ ਪ੍ਰਮਾਤਮਾ ਦੀ ਗੱਲ ਸੁਣਾ, ਕੁਛ ਦੇ ਕੇ ਜਾ। ਇਸ ਤਰ੍ਹਾਂ ਕੀ ਸਵਾਰਥੀ ਬਣਨਾ? ਫਕੀਰ ਨੇ ਗੱਲ ਸੁਣੀ, ਆਖਿਆ ਕੱਲ ਰੱਬ ਦੀ ਚਰਚਾ ਕਰਾਂਗੇ, ਕੱਲ ਕੱਲ ਤੱਕ ਉਡੀਕ ਕਰ। ਇਹ ਬੀਬੀ ਕਹਿਣ ਲੱਗੀ, ਫਿਰ ਹੋਰ ਘਰਾਂ ਚ ਨਾ ਜਾਵੀ, ਪਹਿਲੇ ਇੱਥੇ ਹੀ ਆਵੀ। ਮੈਂ ਤੇਰਾ ਇਹ ਭਿਕਸ਼ਾ ਪਾਤਰ ਖੀਰ ਦੇ ਨਾਲ ਭਰ ਦਿਆਂਗੀ। ਸਮੇਂ ਸਿਰ ਇਹ ਫਕੀਰ ਪਹੁੰਚਿਆ, ਦੁਆਰ ਤੇ ਦਸਤਕ ਦਿੱਤੀ ਹੈ। ਭਰਿਆ ਹੋਇਆ ਖੀਰ ਦਾ ਕਰਮੰਡਲ ਬੀਬੀ ਬਾਹਰ ਲੈ ਆਈ ਹੈ। ਸਾਧੂ ਨੇ ਭਿਕਸ਼ਾ ਪਾਤਰ ਅੱਗੇ ਕੀਤਾ ਹੈ। ਕੰਬਣੀ ਛਿੜ ਗਈ ਇਸ ਬੀਬੀ ਨੂੰ, ਹੱਥ ਰੁਕ ਗਏ। ਸਾਧੂ ਕਹਿੰਦਾ, ਖੀਰ ਪਾ ਦੇ ਮੇਰੇ ਭਾਂਡੇ ਚ। ਨਹੀਂ ਫਕੀਰ ਸਾਹਿਬ, ਤੁਹਾਡੇ ਇਸ ਬਰਤਨ ਵਿੱਚ ਵਿਸ਼ਟ ਹੈ, ਗੰਧ ਹੈ। ਖੀਰ ਅੰਮ੍ਰਿਤ ਹੈ, ਮੈਂ ਇਹ ਅੰਮ੍ਰਿਤ ਇਸ ਗੰਧ ਵਿੱਚ ਕਿਸ ਤਰ੍ਹਾਂ ਪਾ ਦਿਆਂ? ਫਕੀਰ ਉੱਚੀ ਆਵਾਜ਼ ਹੋ ਕੇ ਬੋਲਣ ਲੱਗਾ, ਬੀਬੀ ਜੈਸੇ ਮੇਰੇ ਇਸ ਗੰਦੇ ਭਾਂਡੇ ਵਿੱਚ ਜਿਸ ਵਿੱਚ ਗੰਧ ਪਈ ਹੈ, ਤੂੰ ਅੰਮ੍ਰਿਤਮਈ ਖੀਰ ਨਹੀਂ ਪਾ ਸਕਦੀ। ਤੇਰੇ ਗੰਦੇ ਹਿਰਦੇ ਵਿੱਚ ਮੈਂ ਅੰਮ੍ਰਿਤਮਈ ਨਾਮ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ? ਅੰਮ੍ਰਿਤਮਈ ਗਿਆਨ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ? ਤੂੰ ਖੀਰ ਮੈਨੂੰ ਤਾਂ ਦੇਵੇਂਗੀ, ਮੈਂ ਇਸ ਭਾਂਡੇ ਨੂੰ ਸਾਫ਼ ਕਰਾਂਗਾ, ਮੈਂ ਗੱਲ ਰੱਬ ਦੀ ਤਾਂ ਤੈਨੂੰ ਸੁਣਾਵਾਂਗਾ। ਤੂੰ ਆਪਣੀ ਨੀਅਤ ਠੀਕ ਕਰੇਂਗੀ, ਤੂੰ ਆਪਣੀ ਭਾਵਨਾ ਠੀਕ ਕਰੇਂਗੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਦੂਜੀ ਵਿਪਰੀਤ ਚੀਜ਼ ਇੱਕ ਪਾਸੇ ਕਰੀਏ ਤਾਂ ਹੀ ਵਸਤੂ ਉਸ ਵਿੱਚ ਸਮਾ ਸਕਦੀ ਹੈ। ਝੂਠ ਨੂੰ ਇੱਕ ਪਾਸੇ ਕਰੀਏ ਤਾਂ ਹੀ ਸੱਚ ਸਮਾ ਸਕੇਗਾ। ਇਸੇ ਤਰੀਕੇ ਨਾਲ ਦੁਰਾਚਾਰ ਨੂੰ ਇੱਕ ਪਾਸੇ ਕਰੀਏ ਤਾਂ ਹੀ ਸਦਾਚਾਰ ਸਮਾ ਸਕੇਗਾ। ਤੇ ਕੋਈ ਆਖੇ ਦੋਹਾਂ ਨੂੰ ਇਕੱਠਾ ਰੱਖਣਾ, ਇਹ ਦੋਵੇਂ ਵਿਪਰੀਤ ਨੇ, ਇੱਕ ਥਾਂ ਤੇ ਨਹੀਂ ਰਹਿਣਗੇ। ਵਿਨਿਮਰਤਾ ਤੇ ਅਹੰਕਾਰ ਯਕ ਜਾ ਨਹੀਂ ਰਹਿ ਸਕਦਾ, ਲੋਭ ਤੇ ਸੰਤੋਸ਼ ਇੱਕ ਥਾਂ ਤੇ ਨਹੀਂ ਰਹਿ ਸਕਦੇ, ਔਰ ਇਸੇ ਤਰੀਕੇ ਨਾਲ ਕ੍ਰੋਧ ਤੇ ਬੀਰ ਰਸ ਇੱਕ ਭਾਂਡੇ ਚ ਨਹੀਂ ਰਹਿ ਸਕਦੇ। ਇੱਕ ਨੂੰ ਤੇ ਰੁਖਸਤ ਕਰਨਾ ਹੀ ਪਏਗਾ, ਕਿਉਂਕਿ ਦੋਵੇਂ ਵਿਪਰੀਤ ਨੇ। ਹੂ ਬਹੂ ਇਹੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਵਾਕ ਦੇ ਵਿੱਚ ਕਹਿ ਰਹੇ ਨੇ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਉਹ ਜੋ ਹੁਕਮੀ ਪਰਮਾਤਮਾ ਦਾ ਜੋ ਹੁਕਮ ਚੱਲਦਾ ਹੈ, ਉਸ ਹੁਕਮੀ ਦੇ ਹੁਕਮ ਦੇ ਅੱਗੋਂ ਤੇਰਾ ਹੁਕਮ ਨਹੀਂ ਚੱਲ ਸਕਦਾ, ਹੁਕਮ ਵਿੱਚ ਹੁਕਮ ਨਹੀਂ ਸਮਾਵੇਗਾ। ਜੇ ਤੂੰ ਦੋ ਹੁਕਮ ਨੂੰ ਇਕੱਠਾ ਕਰਨਾ ਚਾਹੇ ਇੱਕ ਥਾਂ ਤੇ, ਮੁਸ਼ਕਿਲ ਹੈ। ਹੁਕਮੀ ਦਾ ਹੀ ਹੁਕਮ ਚੱਲੇਗਾ, ਤੇਰੀ ਅਰਦਾਸ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਤੇਰੀ ਪ੍ਰਾਰਥਨਾ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਅਰਦਾਸ ਹੀ ਕਹਿਣਾ ਬਣਦੀ ਹੈ, ਤੈਨੂੰ ਅਰਦਾਸ ਹੀ ਜੋ ਹੈ ਕਰਨੀ ਚਾਹੀਦੀ ਹੈ। ਫਿਰ ਆਖਿਰ ਵਿੱਚ ਸਤਿਗੁਰੂ ਕਹਿੰਦੇ ਨੇ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਜੋ ਕੂੜ ਦੀ ਕਮਾਈ ਕਰਦਾ ਹੈ, ਭਾਵ ਜੀਵਨ ਦੇ ਪੱਖ ਪੱਖ ਦੇ ਝੂਠ ਹੀ ਝੂਠ ਹੈ, ਆਖਿਰ ਝੂਠਾ ਹੋ ਜਾਂਦਾ ਹੈ, ਖੁਆਰ ਹੋ ਜਾਂਦਾ ਹੈ, ਨਾਨਕ ਸਿਫਤ ਵਿਗਾਸ। ਤੇ ਜੋ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ, ਉਸਦੇ ਕੋਲ ਖੇੜਾ ਹੁੰਦਾ ਹੈ, ਉਸ ਕੋਲ ਖੁਸ਼ੀ ਆਉਂਦੀ ਹੈ, ਉਸਦੇ ਕੋਲ ਆਨੰਦ ਹੁੰਦਾ ਹੈ, ਔਰ ਉਸਦੇ ਕੋਲ ਪ੍ਰਫੁੱਲਤਾ ਹੁੰਦੀ ਹੈ।

ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਮਾ ਦੇ ਯੋਗ ਹੋ, ਸ਼ਲਾਘਾ ਦੇ ਪਾਤਰ ਹੋ, ਵਡਿਆਈਆਂ ਦੇ ਯੋਗ ਹੋ, ਧੰਨਤਾ ਦੇ ਯੋਗ ਹੋ। ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਗੱਲ ਸਰਵਣ ਕਰ ਰਹੇ, ਸਤਿਗੁਰ ਪਾਤਸ਼ਾਹ ਦੀ ਪਾਰ ਬਖਸ਼ਿਸ਼ ਹੋਵੇ, ਬਹੁਤ ਵੱਡੇ ਭਾਗ ਹੋਣ। ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ, ਉਦੋਂ ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਉਪਦੇਸ਼ ਸਰਵਣ ਕਰਨ ਦਾ ਸਮਾਂ ਮਿਲਦਾ ਹੈ। ਸਵੇਰ ਤੋਂ ਲੈ ਕੇ ਆਪ ਹਫ਼ਤਾਵਾਰੀ ਦੀਵਾਨ ਵਿੱਚ ਪਾਠ, ਸ੍ਰੀ ਆਸ਼ਾ ਜੀ ਦੀ ਵਾਰ ਦੇ ਕੀਰਤਨ, ਕਥਾ, ਮਹਾਂਪੁਰਖਾਂ ਤੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਦੇ ਆ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤ ਰਸ ਹੀ ਅੰਮ੍ਰਿਤ ਆਘਾਨੇ ਆ, ਕਿਹੋ ਜੀ ਵਸਤਾ ਆਪ ਪ੍ਰਾਪਤ ਕਰ ਰਹੇ ਹੋ। ਕੀਮਤ ਕਹਿਣ ਨਾ ਜਾਈਏ, ਕਿਆ ਕਹਿ ਮੁੱਖ ਬੋਲਾ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ, ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਗੁਰੂ ਦੀ ਬਖਸ਼ੀ ਹੋਈ ਦਾਤ ਜੋ ਸਵਈਆਂ ਦੀ ਵਿਚਾਰ ਚੱਲ ਰਹੀ ਹੈ, ਦਸਵਾਂ ਸਵਈਆ, ਰਲ ਮਿਲ ਕੇ ਆਪਾਂ ਸਤਿਗੁਰਾਂ ਦੇ ਬਚਨ ਸਰਵਣ ਕਰੀਏ। ਤੁਹਾਡੇ ਚਰਨਾਂ ਵਿੱਚ ਇਸ ਵਾਰੀ ਦਾ ਸਮਾਪਤੀ ਦਾ ਦੀਵਾਨ ਹੈ ਤੇ ਕਥਾ ਦੀ ਵੀ ਸਮਾਪਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਮੰਡੀ ਸਕੇਤ ਤੋਂ 25 ਮੀਲ ਉੱਪਰ 5000 ਫੁੱਟ ਦੀ ਉਚਾਈ ਤੇ ਸ੍ਰੀ ਰਵਾਲਸਰ ਸਾਹਿਬ ਦੀ ਪਾਵਨ ਧਰਤੀ ਤੇ ਬੜਾ ਭਾਰੀ ਮੇਲਾ ਲੱਗਿਆ ਹੋਇਆ। 22 ਧਾਰ ਰਾਜੇ ਬੋਧੀ ਜੈਨੀ ਜਾਤਰੂ, ਬੜੀ ਦੂਰੋਂ ਦੂਰੋਂ ਸੰਗਤ ਇਕੱਤਰਿਤ ਹੋਈ ਹੋਈ ਹੈ। ਉਹਨਾਂ ਨੂੰ ਮਹਾਰਾਜ ਉਪਦੇਸ਼ ਬਖਸ਼ ਰਹੇ ਨੇ। ਉਹ ਸੁਧਾ ਸਵਈਆਂ ਦੀ ਬਾਣੀ ਜੋ ਗੁਰਸਿੱਖ ਦੇ ਨਿਤਨੇਮ ਦੀ ਤੀਸਰੀ ਬਾਣੀ ਹੈ। ਕੱਲ ਆਪ ਜੀ ਨੇ ਦਸਵੇਂ ਸਵਈਏ ਦੇ 2 ਤੁਕਾਂ ਦੀ ਵਿਚਾਰ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸ਼ੀਸ਼ ਨਿਵਾਏ। ਨਿੰਦਿਆ ਆਲੋਚਨਾ ਨਹੀਂ ਸਮਝਣੀ, ਸੁਧਾਰ ਨੂੰ ਕੋਈ ਨਿੰਦਿਆ ਸਮਝੇ ਉਹਦੀ ਆਪਣੀ ਮਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ, ਬਹੁਤ ਲੋਕਾਂ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ, ਪੱਥਰਾਂ ਦੇ ਸਰੂਪ ਬਣਾ ਕੇ ਉਹਨਾਂ ਦੇ ਅੱਗੇ ਸੀਸ ਨਿਵਾ ਨਿਵਾ ਕੇ ਪੂਜਾ ਸ਼ੁਰੂ ਕੀਤੀ ਹੋਈ ਹੈ। ਕਈਆਂ ਨੇ ਸ਼ਿਵ ਭਗਵਾਨ ਦੇ ਉਪਾਸ਼ਕਾਂ ਨੇ ਸ਼ਿਵਲਿੰਗ ਗਲ ਵਿੱਚ ਲਟਕਾਏ ਹੋਏ ਨੇ, ਜਿੱਥੇ ਜਾਂਦੇ ਨੇ ਪੂਜਾ ਕਰਦੇ ਨੇ। ਕਈ ਗੁਰਮੁਖ ਪਿਆਰੇ ਕਹਿੰਦੇ ਨੇ ਦੱਖਣ ਵਿੱਚ ਭਗਵਾਨ ਵਸਦੇ, ਆਵਾਚੀ ਕਹੀਏ ਦੱਖਣ ਦਿਸ਼ਾ, ਉਦੀਚੀ ਆਵਾਚੀ ਪਰਾਚੀ ਤੇ ਪ੍ਰਤੀਚੀ, ਇਹ 4 ਸੰਸਕ੍ਰਿਤ ਵਿੱਚ ਦਿਸ਼ਾ ਦਾ ਨਾਮ ਹੈ। ਉਦੀਚੀ ਸੰਸਕ੍ਰਿਤ ਕਹਿੰਦੇ ਆ ਉੱਤਰ ਦਿਸ਼ਾ ਨੂੰ, ਨੌਰਥ। ਆਵਾਚੀ ਕਹਿੰਦੇ ਆ ਦੱਖਣ ਦਿਸ਼ਾ ਨੂੰ, ਜਿਹਨੂੰ ਤੁਸੀਂ ਸਾਊਥ ਕਹਿੰਦੇ ਹੋ। ਪ੍ਰਾਚੀ ਦਿਸ਼ਾ ਕਹਿੰਦੇ ਗੁਰੂ ਪਿਆਰੇ ਉਹ ਚੜ੍ਹਦਾ ਵੱਲ, ਜਿਹਨੂੰ ਤੁਸੀਂ ਈਸਟ ਕਹਿੰਦੇ ਹੋ। ਪ੍ਰਤੀਚੀ ਕਹਿੰਦੇ ਪੱਛਮ ਦਿਸ਼ਾ, ਵੈਸਟ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ, ਬਹੁਤ ਲੋਕ ਦੱਖਣ ਦਿਸ਼ਾ ਵਿੱਚ ਭਗਵਾਨ ਦਾ ਵਾਸਾ ਮੰਨਦੇ ਨੇ ਤੇ ਬਹੁਤ ਇਸਲਾਮ ਧਰਮ ਦੇ ਲੋਕ ਪੱਛਮ ਅਲੈ ਮੁਕਾਮਾ,
ਪੱਛਮ ਵਿੱਚ ਖੁਦਾਵੰਦ ਕਰੀਮ ਨੂੰ ਵਸਦਾ ਮੰਨਦੇ ਨੇ ਕਿਉਂਕਿ ਉੱਥੇ ਕਾਬਾ ਹੈ। ਇਹ ਵਿਚਾਰ ਸਤਿਗੁਰ ਪਾਤਸ਼ਾਹ ਜੀ ਉਹਨਾਂ ਦੇ ਸਨਮੁਖ ਦੱਸ ਰਹੇ ਨੇ ਜੋ ਇਹਨਾਂ ਦੇਸਾਂ ਵਿਦੇਸਾਂ ਦੇ ਝੇੜਿਆਂ ਵਿੱਚ ਫਸੇ ਹੋਏ ਨੇ ਲੋਕ। ਇਹ ਤਾਂ ਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰਮੁਖੋ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਵਾਹਿਗੁਰੂ ਦਾ ਨਾਮ ਸਰੂਪ ਸਾਨੂੰ ਬਖਸ਼ ਕੇ ਸੰਗਲ ਤੋੜ ਦਿੱਤੇ ਬੰਧਨਾਂ ਦੇ ਮਹਾਰਾਜ। ਬੜੇ ਬੜੇ ਕੈੜੇ ਸੰਗਲਾਂ ਵਿੱਚ ਕਰਮ ਕਾਂਡ ਵਿੱਚ ਬੰਨੇ ਹੋਏ ਸੀ ਅਸੀਂ, ਕਰ ਕਿਰਪਾ ਦਿਓ ਮੋਹਿ ਨਾਮਾ, ਵਾਹਿਗੁਰੂ ਦਾ ਨਾਮ ਬਖਸ਼ ਕੇ ਬੰਧਨ ਤੇ ਛੁਟਕਾਏ। ਮਨ ਤੇ ਬਿਨਸਿਵ ਸਗਲੋ ਧੰਦਾ ਗੁਰਤੀ ਚਰਣੀ ਲਾਏ, ਸਾਧ ਸੰਗ ਚਿੰਤ ਬਰਾਨੀ ਛਾਡੀ, ਅਹੋ ਬੁੱਧ ਮੋਹ ਮਨ ਬਾਸਨ ਦੇ ਕਰ ਗੜ੍ਹਾ ਗਾਡੀ ਰਹੋ। ਐਸੀ ਅਵਸਥਾ ਬਖਸ਼ ਦਿੱਤੀ ਸਾਨੂੰ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮਿਹਲ ਕੀਓ ਮੇਰੇ ਰਾਜਨ, ਦਿਨ ਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ, ਜਬ ਸਲ ਮਈਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ। ਉਹ ਕਣ ਕਣ ਰਮਿਆ ਹੋਇਆ ਵਾਹਿਗੁਰੂ ਦਿਖਾ ਦਿੱਤਾ, ਜਿਹਨੂੰ ਦੱਖਣ ਵਿੱਚ ਮੰਨਦੇ ਸੀ, ਪੱਛਮ ਵਿੱਚ ਮੰਨਦੇ ਸੀ, ਪਤਾਲਾਂ ਵਿੱਚ ਮੰਨਦੇ ਸੀ, ਸੱਤਵੇਂ ਆਕਾਸ਼ ਤੇ ਬੈਠਾ ਮੰਨਦੇ ਸੀ, ਉਹ ਜਲਸਲ ਮਈਅਲ ਜਲਸਲ ਮਈਅਲ ਪੂਰਿਆ ਰਵਿਆ ਵਿੱਚ ਬਣਾ। ਉਹ ਹਰ ਜਗ੍ਹਾ ਵਿਆਪਤ ਕਥਾਤਾ ਸਾਨੂੰ। ਆਓ ਹੁਣ ਅਗਲੀਆਂ ਤੁਕਾਂ ਸਤਿਗੁਰ ਪਾਤਸ਼ਾਹ ਦੀ ਬਾਣੀ ਦੀ ਸਰਵਣ ਕਰੀਏ, ਦੋ ਤੁਕਾਂ ਉਹਨਾਂ ਦੀ ਵਿਚਾਰ ਨਾਲ ਹੀ ਸਮਾਪਤੀ ਹੈ। ਸਾਰੀਆਂ ਸੰਗਤਾਂ ਪਿਆਰ ਨਾਲ ਆਖੋ।

ਬੁੱਤਾਂ ਕਹੀਏ ਬੁੱਤ ਦਾ ਬਹੁ ਬਚਨ, ਘਰਾਂ ਵਿੱਚ ਬੁੱਤ ਬਣਾ ਕੇ, ਮੂਰਤਾਂ ਬਣਾ ਕੇ, ਕਬਰਾਂ ਬਣਾ ਕੇ, ਮਠ ਬਣਾ ਕੇ, ਤਰਨ ਤਾਰਨ ਸਾਹਿਬ ਵਸਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤਰਨ ਤਾਰਨ ਤੋਂ ਥੋੜੇ ਜੀ ਵਿੱਚ ਤੇ ਇੱਕ ਬਹੁਤ ਵੱਡਾ ਸਰਵਰ ਸਖੀ ਦਾ ਸਥਾਨ ਸੀ, ਸਖੀ ਸਰਵਰ ਦਾ। ਇਹ ਸਾਰਾ ਹੀ ਇਲਾਕਾ ਸਖੀ ਸਰਵਰ ਦਾ ਪੁਜਾਰੀ ਸੀ। ਪੱਟੀ ਪਿੰਡ ਹੈ ਨਾ ਪੱਟੀ, ਸ੍ਰੀ ਅੰਮ੍ਰਿਤਸਰ ਬਾਅਦ ਵਿੱਚ ਵਸਿਆ, ਉਸ ਇਲਾਕੇ ਦਾ ਸਭ ਤੋਂ ਪਹਿਲਾ ਪਿੰਡ ਹੈ ਪੱਟੀ ਪੁਰਾਣਾ। ਇਸ ਪੱਟੀ ਪਿੰਡ ਨੂੰ ਇਤਿਹਾਸ ਵਿੱਚ ਲਿਖਿਆ ਨੌ ਲੱਖੀ ਪੱਟੀ, ਨੌ ਲੱਖੀ ਪੱਟੀ ਇਹਦਾ ਤਾਂ ਨਾਂ ਹੈ। ਤਿੰਨ ਤਿੰਨ ਲੱਖ ਦੇ ਜਗੀਰਦਾਰ ਤਿੰਨ ਵਸਦੇ ਸੀ ਇਸ ਪੱਟੀ ਵਿੱਚ, ਜਿਨ੍ਹਾਂ ਦੀ ਤਿੰਨ ਤਿੰਨ ਲੱਖ ਜਗੀਰ ਸੀ। ਉਦੋਂ ਨੌ ਲੱਖ ਜਗੀਰ ਸੀ ਇਸ ਪੱਟੀ ਦੇ ਜਗੀਰਦਾਰਾਂ ਨੂੰ। ਉਹਨਾਂ ਜਗੀਰਦਾਰਾਂ ਵਿੱਚੋਂ ਹੀ ਸਾਡੇ ਵੱਡੇ ਸੀ, ਸੰਧੂਆਂ ਦਾ ਵੱਡਾ ਵੀ ਉੱਥੇ ਸੀ, ਪੰਨੂਆਂ ਦਾ ਵੱਡਾ ਵੀ ਉੱਥੇ ਸੀ, ਢਿੱਲੋਆਂ ਦਾ ਵੱਡਾ ਵੀ ਉੱਥੇ ਸੀ। ਗੁਰਮੁਖ ਪਿਆਰੇ ਉਹ ਪੱਟੀ ਵਿੱਚ ਇੱਥੇ ਬੜਾ ਗੜ੍ਹ ਸੀ ਸਖੀ ਸਰਵਰ ਦਾ, ਤਰਨ ਤਾਰਨ ਸਾਹਿਬ ਦੇ ਨੇੜੇ ਬੜਾ ਗੜ੍ਹ ਸੀ। ਬੜੀ ਪੀਰ ਦੀ ਕਬਰ ਬਣੀ ਹੋਈ ਸੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਸਾਇਆ ਸੀ, ਉਹ ਮਨ ਮਤ ਦੀ ਪੂਜਾ ਵਿੱਚੋਂ, ਮਠ ਕਬਰਾਂ ਦੀ ਪੂਜਾ ਵਿੱਚੋਂ ਸਿੱਖਾਂ ਨੂੰ ਕੱਢ ਕੇ ਸ਼ਬਦ ਦੇ ਲੜ ਲਾਇਆ ਜਾ ਸਕੇ। ਪਰ ਸਾਧਨ ਪਤਾ ਕੀ ਵਰਤੇ ਅਸੀਂ? ਅੱਜ ਵਾਲਾ ਨਹੀਂ ਵੀ ਡਾਂਗ ਨਾਲੇ ਸਿੱਖ ਬਣਾ ਦੇਣੇ ਅੱਜ ਫਿਰ ਕੋ ਸਾਧਨ, ਇਹ ਸਾਧਨ ਨਹੀਂ ਕਦੇ ਚੱਲਿਆ ਨਾ ਚੱਲਣਾ। ਪਰ ਦੁੱਖ ਦੀ ਗੱਲ ਹੈ, ਦਵਾਈ ਵਰਤ ਕੇ ਵੀ ਦੇਖ ਲਈ, ਆਰਾਮ ਵੀ ਨਹੀਂ ਹੋਇਆ ਤੇ ਵਰਤਣ ਤੋਂ ਫੇਰ ਵੀ ਨਹੀਂ ਹਟਦੇ ਅੱਜ ਫਿਰ ਕੋ ਸਾਧਨਾ। ਜਿਹੜੀ ਦਵਾਈ ਵਰਤ ਕੇ ਦੇਖ ਲਈ ਮਹੀਨਾ ਦੋ ਮਹੀਨੇ ਨਹੀਂ ਆਰਾਮ ਕਰਦੀ, ਬੱਟੀਆਂ ਹੋਰ ਬਦਲ ਲਓ, ਬਈ ਹੋਰ ਟੀਕਾ ਲਾ ਲਓ। ਪ੍ਰਚਾਰ ਦਾ ਸਾਧਨ ਜਿੱਥੇ ਅੱਜ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ ਸਾਹਿਬ ਹੈ, 210 ਤੇ 212 ਕਰਮ ਸੁਕੇਰ ਦੇ ਵਿੱਚ ਇਹ ਸਰੋਵਰ ਐਡਾ ਵੱਡਾ ਅੱਜ ਤੱਕ ਨਹੀਂ ਬਣਿਆ। ਕੱਲ ਨੂੰ ਕੋਈ ਬਣ ਜਵੇ ਗੁਰਮਤ ਵਿੱਚ, ਮਰਮਤ ਦੇ ਸਰੋਵਰ ਤਾਂ ਬਹੁਤ ਵੱਡੇ ਵੱਡੇ ਨੇ। ਬਹੁਤ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ। ਇਹ ਐਡਾ ਵੱਡਾ ਕਿਉਂ ਬਣਾਇਆ? ਇਹ ਜਿੱਥੇ ਹੁਣ ਸਰੋਵਰ ਹੈ ਇੱਥੇ ਕੋਹੜੀਆਂ ਦੀਆਂ ਝੁੱਗੀਆਂ ਹੁੰਦੀਆਂ ਸੀ, ਕੋਹੜੀਆਂ ਦੀਆਂ, ਜਿਨ੍ਹਾਂ ਨੂੰ ਘਰਾਂ ਤੋਂ ਕੱਢ ਦਿੱਤਾ ਸੀ ਘਰ ਵਾਲਿਆਂ ਨੇ। ਅੰਗ ਟੁੱਟ ਚੁੱਕੇ ਸੀ, ਪੀਕ ਪੈ ਚੁੱਕੀ ਸੀ, ਬਦਬੂ ਆਉਂਦੀ ਸੀ। ਉਹਨਾਂ ਸਾਰੇ ਇਲਾਕੇ ਦੇ ਕੋਹੜੀ ਇੱਥੇ ਇਕੱਠੇ ਕੀਤੇ ਸੀ ਗੁਰੂ ਅਰਜਨ ਦੇਵ ਜੀ ਨੇ ਝੁੱਗੀਆਂ ਪਾ ਪਾ ਕੇ, ਜਿਹਨੂੰ ਤੁਸੀਂ ਅੱਜ ਤਰਨ ਤਾਰਨ ਸਾਹਿਬ ਕਹਿੰਦੇ ਹੋ। ਇਹ ਕੋਹੜੀਆਂ ਦਾ ਵਾੜਾ ਸੀ ਤੇ ਇੱਥੇ ਤੰਬੂ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਦਾ, ਜਿਹੜੇ ਤਰਨ ਤਾਰਨ ਸਾਹਿਬ ਦਾ ਦਰਬਾਰ ਸਾਹਿਬ ਹੈ। ਹੁਣ ਸਾਰੇ ਕੋਹੜੀ ਮਹਾਰਾਜ ਨੇ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਆਸ਼ਾ ਜੀ ਦੀ ਵਾਰ ਦਾ ਕੀਰਤਨ ਕਥਾ, ਉਪਰੰਤ ਆਪ ਜਾਣਾ ਕੋਹੜੀਆਂ ਦੇ ਕੋਲ, ਉਹਨਾਂ ਦੇ ਗੰਦੇ ਸਰੀਰਾਂ ਨੂੰ ਇਸ਼ਨਾਨ ਕਰਾਉਣੇ, ਪੱਟੀਆਂ ਬੰਨਣੀਆਂ ਗੁਰੂ ਅਰਜਨ ਦੇਵ ਜੀ ਨੇ, ਮੱਲਮ ਲਾਉਣੀ, ਦਵਾਈਆਂ ਲਾਉਣੀਆਂ, ਹੱਥ ਝੜ ਚੁੱਕੇ ਸੀ ਉਹਨਾਂ ਦੇ ਮੁੱਖਾਂ ਵਿੱਚ, ਬੁਰਕੀਆਂ ਪਾਉਣੀਆਂ ਗੁਰੂ ਅਰਜਨ ਦੇਵ ਜੀ ਨੇ। ਕੋਈ ਪ੍ਰਚਾਰ ਦਾ ਸਾਧਨ ਵਰਤੋ ਜੇ ਸਿੱਖੀ ਨੂੰ ਵਧਾਉਣਾ। ਆ ਜਿੰਦਾਬਾਦ ਮੁਰਦਾਬਾਦ ਨਾਲ ਸਿੱਖੀ ਨਹੀਂ ਵਧਣੀ, ਬਥੇਰੀ ਕਰਕੇ ਵੇਖ ਲਈ ਆਪਾਂ ਨੇ ਪਿੱਛੇ ਨੂੰ ਜਾਣੇ। ਇੱਕ ਬੇਨਤੀ ਹੋਰ ਯਾਦ ਰੱਖਿਓ, ਸ਼ਹੀਦਾਂ ਦੀਆਂ ਸਿੰਘਾਂ ਦੀਆਂ ਕਹਾਣੀਆਂ ਕਹੋ, ਜਿੰਦ ਜਾਨ ਨੇ, ਕੌਮਾਂ ਦੀ ਜਾਨ ਹੁੰਦੇ ਨੇ ਸ਼ਹੀਦ, ਇਤਿਹਾਸ ਦੀ ਸ਼ਾਨ ਹੁੰਦੇ ਨੇ ਸ਼ਹੀਦ। ਪਰ ਬੇਨਤੀ ਸੁਣ ਲਿਓ ਧਿਆਨ ਨਾਲ, ਇੱਥੇ ਅਸੀਂ ਗੱਲਾਂ ਕਰਦੇ ਮਤੀ ਦਾਸ ਜੀ ਦੀਆਂ, ਇੱਥੇ ਗੱਲਾਂ ਕਰਦੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕਟਾਏ, ਇੱਥੇ ਗੱਲਾਂ ਕਰਦੇ ਚਿਰਖੜੀਆਂ ਤੇ ਚੜ੍ਹਨ ਵਾਲਿਆਂ ਦੀਆਂ, ਇੱਥੇ ਗੱਲਾਂ ਕਰਦੇ ਐਨ ਸਰਹੰਦ ਦੀਆਂ ਨੀਹਾਂ ਵਿੱਚ ਖੜ੍ਹਨ ਵਾਲਿਆਂ ਦੀਆਂ, ਦੇਗਾਂ ਵਿੱਚੋਂ ਵਾਲੇ ਲੈਣ ਵਾਲਿਆਂ ਦੀਆਂ। ਪਰ ਬੇਨਤੀ ਮੰਨ ਲਿਓ ਪਿਆਰ ਨਾਲ, ਇਹ ਗੱਲਾਂ ਸੁਣ ਕੇ ਲੋਕ ਨਹੀਂ ਮੰਨਣਗੇ। ਮੰਨਣਗੇ ਕਦੋਂ? ਉਹ ਗੱਲਾਂ ਕਰਨ ਵਾਲੇ ਤੁਸੀਂ ਕੌਣ ਹੋ? ਅੱਜ ਖੋ ਸਤਨਾਮ ਸ਼੍ਰੀ ਤਾਂ ਮੰਨੂਗਾ ਜਗਤ ਕਿ ਜਿਹੜੇ ਤੁਸੀਂ ਸ਼ਹੀਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਿੱਥੇ ਖੜੇ ਹੋ? ਖੁਦ
ਤੁਹਾਡਾ ਆਪਣਾ ਜੀਵਨ ਕੀ ਹੈ? ਉਹ ਸਾਡੇ ਵਿੱਚੋਂ ਕਿਸੇ ਦਾ ਬਾਪ ਕਰੋੜਪਤੀ ਹੋਵੇ ਤੇ ਦੁਨੀਆ ਮੰਨ ਲੂਗੀ ਉਹਨੂੰ ਵੀ ਤੇਰਾ ਬਾਪ ਕਰੋੜਪਤੀ ਹੈ, ਤੈਨੂੰ ਮੱਥਾ ਟੇਕਦੇ ਤੂੰ ਚੰਗਾ। ਲੋਕਾਂ ਨੇ ਵੇਖਣਾ ਇਹਦੇ ਕੋਲ ਕੀ ਕੁਝ ਹੈ। ਕੋਈ ਫਲੌਰ ਜਗਰਾਵਾ ਲੁਧਿਆਣੇ ਜਲੰਧਰ ਕਪੂਰਥਲੇ ਕਹਿੰਦਾ ਜਵੇ ਮੇਰੇ ਬਾਪੂ ਦੇ 6 ਭੱਠੇ ਲਾਏ ਵੇ ਤੇ ਉਹ ਤੇਰੇ ਕੋਲ ਤਾਂ 6 ਰੁਪਈਏ ਨਹੀਂ ਹੈਗੇ, ਤੇਰੇ ਬਾਪੂ ਤੇ ਕਿਸੇ ਨੇ ਕਿਆ ਲੈਣਾ ਅੱਜ ਕੋ ਸਤਨਾਮ। ਉਹ ਤੂੰ ਵੇਖ ਤੂੰ ਕਿੱਥੇ ਖਲੋਤਾ। ਅੱਜ ਸਾਨੂੰ ਬਣਨਾ ਪਊ ਜੋ ਕੁਝ ਅਸੀਂ ਬਣਿਆ ਦੀਆਂ ਗੱਲਾਂ ਕਰਦੇ, ਗੱਲਾਂ ਨਾਲ ਲੋਕ ਨੀ ਪਤੀਜਣਗੇ। ਬਹੁਤ ਕਤਲ ਹੈ, ਸਾਇੰਟਿਫਿਕ ਯੁੱਗ ਹੈ, ਇਹ ਕਰਨੀ ਕੱਥ ਨੀ ਸਾਡੀ ਇੱਕ ਨੀ ਰਹੀ। ਗੁਰਸਿੱਖ ਪਿਆਰਿਓ, ਅਸੀਂ ਗੱਲਾਂ ਕਿਰਿਆ ਦੀਆਂ ਕਰਦੇ ਤੇ ਖੁਦ ਅਸੀਂ ਕੀ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਚਾਰ ਦਾ ਤਰੀਕਾ ਉਸ ਸੰਗਤ ਨੂੰ ਇਕੱਠੀ ਕਰਨ ਵਾਸਤੇ ਮਨ ਮਾਤੋਂ ਬਚਾਉਣ ਵਾਸਤੇ ਸੇਵਾ ਦਾ ਕੁੰਭ ਲਾਇਆ। ਆ ਕ੍ਰਾਈਸਟਾਂ ਨੇ ਲਾਇਆ ਵੇ ਦਵਾਈਆਂ ਮੁਫ਼ਤ, ਗਰੀਬਾਂ ਨੂੰ ਕੱਪੜੇ ਮੁਫ਼ਤ, ਰੋਟੀ ਮੁਫ਼ਤ, ਝੁੱਗੀਆਂ ਮੁਫ਼ਤ। ਉਹ ਅੱਧਾ ਲੁਧਿਆਣਾ ਜਾ ਕੇ ਈਸਾਈ ਬਣਾ ਲਿਆ, ਅੱਧਾ ਲੁਧਿਆਣਾ ਜਾ ਕੇ ਤੁਹਾਡੇ ਨਾਲ ਈਸਾਈਆਂ ਨੇ। ਘਰ ਘਰ ਦੇ ਵਿੱਚ ਈਸਾਈਆਂ ਦੀ ਗੱਲ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਖਿੱਚਣ ਦੀ ਕੋਈ ਪ੍ਰਚਾਰ ਕਰਨ ਦਾ ਤਰੀਕਾ ਵਰਤ ਲਿਆ। ਸਾਡੇ ਤਾਂ ਖਰਚ ਹੋ ਰਹੇ ਨਹੀਂ ਟਿਕਣ ਦਿੰਦੇ। ਸੰਤ ਮਹਾਰਾਜ ਵੀ ਜਾ ਕੇ ਆਉਣੇ, ਮੈਂ ਨਾਗਪੁਰ ਜਾਣਾ, ਉਸ ਇਲਾਕੇ ਵਿੱਚ ਆਲੇ ਦੁਆਲੇ ਫਰੀਦੇ ਕੋਈ 5 ਲੱਖ ਵਣਜਾਰਾ ਸਿੱਖ ਹੈ ਮਹਾਰਾਸ਼ਟਰ ਵਿੱਚ, ਨਾਗਪੁਰ ਦੇ ਆਲੇ ਦੁਆਲੇ ਵਣਜਾਰੇ ਸਿੱਖ। ਆ ਜਿਹਨੂੰ ਤੁਸੀਂ ਸਿਕਲੀ ਗਿਰ ਕਹਿੰਦੇ ਹੁੰਦੇ ਸੀ, ਆਪਣੇ ਪਿੰਡਾਂ ਚ ਵੀ ਆਉਣ ਤੇ ਤਸਲੇ ਬਣਾਉਣ ਵਾਲੇ ਸਿਕਲੀ ਗਿਰ, 5 ਲੱਖ ਹੈ। ਸਤਿਗੁਰੂ ਨਾਨਕ ਦੇਵ ਹੋਏ ਨੇ, ਨਾ ਤਾਂ ਕੇਸਾਂ ਦੀ ਬੇਅਦਬੀ ਕਰਨ, ਉਹ ਦਸਾਂ ਨਵਾਂ ਦੀ ਕਿਰਤ ਕਰਕੇ ਖਾਣਗੇ, ਭੁੱਖੇ ਰਹਿਣ, ਮੰਗਣਗੇ ਨਹੀਂ। ਤੇ ਜਦ ਉਹਨਾਂ ਦੇ ਕਾਰਜ ਹੁੰਦਾ ਸੰਗਰਾਂਦ ਹੋਵੇ ਕੁਝ ਹੋਵੇ, ਹੁਣ ਵੀ 25 ਰੁਪਈਆ ਗੁਰੂ ਨਾਨਕ ਦੇ ਨਾਂ ਦਾ ਕੱਢਦੇ ਐ। ਆਖੋ ਸਤਨਾਮ ਕਿਸੇ ਦੇਵੀ ਦੇਵਤੇ ਨੂੰ ਨੀ ਪੂਜਦੇ ਗੁਰੂ ਨਾਨਕ ਤੋਂ ਬਿਨਾਂ। ਉਹਨਾਂ ਲੋਕਾਂ ਨੂੰ ਸਾਂਭਣ ਦੀ ਲੋੜ ਸੀ ਜਿਹੜੇ ਅਰਬਾਂ ਰੁਪਈਏ ਅਸੀਂ ਫਾਲਤੂਏ ਖਰਚਦੇ ਨਾ, ਇੱਟਾਂ ਉੱਟਾਂ ਤੇ ਹੀ, ਪ੍ਰਾਪੇ ਗੰਢੇ ਤੇ ਹੀ। ਜੇ ਉਹਨਾਂ ਗਰੀਬਾਂ ਨੂੰ ਅਸੀਂ ਸਹਾਇਤਾ ਦਿੰਦੇ, ਉਹ ਇੱਕ ਮਹਾਰਾਸ਼ਟਰ ਵਿੱਚ ਨਹੀਂ, ਉਹ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਨੇ ਐਸੇ ਸਿੱਖ ਬੈਠੇ ਜਿਹੜੇ ਗੁਰੂ ਨਾਨਕ ਦੇ ਦਰ ਦੇ ਪੁਜਾਰੀ ਨੇ, ਰੋਟੀ ਤੋਂ ਔਖੇ ਨੇ, ਕੱਪੜੇ ਤੋਂ ਔਖੇ ਨੇ। ਜੇ ਅਸੀਂ ਉਹਨਾਂ ਨੂੰ ਕੁਛ ਇਮਦਾਦ ਦਿੰਦੇ, ਔਰ ਸਿੱਖੀ ਤਾਂ ਪੱਕੇ ਨੇ, ਪਰ ਨਹੀਂ ਗੁਰਸਿੱਖ ਪਿਆਰੇ, ਉਹ ਸਾਧਨ ਨਹੀਂ ਅਸੀਂ ਵਰਤੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਇਆ, ਇੱਕ ਨਾਮ ਦੀ ਦਵਾਈ ਮਿਲਣ ਲੱਗ ਪਈ, ਸਤ ਸੰਗਤ ਹੋਣ ਲੱਗ ਪਿਆ। ਸਰਬ ਰੋਗ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖਦੇਵ ਹੈ, ਕਾਟੇ ਜਮਕੀ ਪੰਧਾ। ਕੋੜੀ ਰਾਜੀ ਹੋਣ ਲੱਗੇ, ਕੋੜੀ ਹੀ ਤੇ ਖਿੱਚ ਪੈਣੀ ਸੀ ਨਾ, ਇਹ ਬਿਆਸਾ ਹੋਇਆ ਕਿ ਨਹੀਂ? ਹੋਈ ਨਹੀਂ, ਤੁਰੇ ਫਿਰਦੇ ਲੋਕ ਨਿੰਦਿਆ ਤਾਂ ਕਰ ਲੋ, ਔਗਣ ਦੇਖਣਾ ਤਾਂ ਬੜਾ ਸਖਾਲਾ ਹੈ, ਦੇਖੀ ਜਾਓ। ਪਰ ਮੈਂ ਤੁਹਾਨੂੰ ਬੇਨਤੀ ਕਰਦਾ, ਜਿਹੜੇ ਉਹਨਾਂ ਦੇ ਗੁਣ ਨੇ ਨਾ, ਜੇ ਹੁਣ ਵੀ ਆਪਾਂ ਉਹ ਗੁਣ ਲੈ ਲਈਏ ਤਾਂ ਹੁਣ ਵੀ ਸਿੱਖੀ ਦਾ ਕੁਝ ਬਚ ਸਕਦਾ। ਅਜਿਹੇ ਆਖੋ ਸਤਨਾਮ। ਹੁਣ ਗੁਣ ਦੁਸ਼ਮਣ ਦਾ ਵੀ ਲੈ ਲਓ ਤੇ ਔਗਣ ਮਿੱਤਰ ਦਾ ਵੀ ਛੱਡ ਦੋ। ਤੁਹਾਡਾ ਜਾਨੀ ਦੁਸ਼ਮਣ ਹੈ ਕੋਈ ਗੁਣ ਹੈ ਉਹ ਲੈ ਲਓ, ਤੂੰ ਜਾਨੀ ਮਿੱਤਰ ਹੈ ਜੇ ਔਗਣ ਹੈ ਪਰੇ ਹੋ ਜਾਓ। ਸਾਡੇ ਵਿੱਚੋਂ ਗੁਣੇ ਨਹੀਂ ਰਹੇ, ਐਵੇਂ ਕਰੋੜਾਂ ਆਦਮੀ ਹੋਰ ਨੋਟ ਕਰਿਓ, ਪੜ੍ਹੇ ਲਿਖੇ ਬੈਠੇ ਹੋ। ਹਿੰਦੁਸਤਾਨ ਦੇ 85% IPS, IAS, PCS, ਇੰਜੀਨੀਅਰ, ਡਾਕਟਰ ਤੇ ਵਕੀਲ ਵਿਆਸਾਇਆਂ ਦੇ ਸਿਵਕ ਬਣ ਚੁੱਕੇ ਨੇ 85%। ਨੋਟ ਕਰ ਲਿਓ, 85% ਹਾਈਲੀ ਐਜੂਕੇਟਡ ਬੰਦੇ ਉਹ ਵਿਆਸਾਇਆਂ ਦੇ, ਸੱਚੇ ਸੌਦੇ ਵਾਲਿਆਂ ਦੇ, ਨਿਰੰਕਾਰੀਆਂ ਦੇ ਸੇਵਕ ਬਣ ਚੁੱਕੇ ਨੇ। ਕੋਈ ਮੂਰਖ ਨੇ, ਪਾਗਲ ਨੇ ਜਿਹਨੇ LLB ਕੀਤੀ ਹੈ, ਜਿਹਨੇ ਇੰਜੀਨੀਅਰਿੰਗ ਪਾਸ ਕੀਤੀ ਹੈ, ਜੋ IAS ਹੈ, ਕਿਉਂ ਲੱਗੇ ਨੇ ਉਹਨਾਂ ਨਾਲ? ਕੋਈ ਤਰੀਕਾ ਹੈ, ਕੋਈ ਪ੍ਰਚਾਰ ਦਾ ਸਾਧਨ ਹੈ? ਤੁਹਾਡੇ ਪਿੰਡਾਂ ਵਿੱਚ ਇੱਕ ਵਿਆਸਾਲਾ ਬਣ ਜਾਵੇ ਨਾ, ਇੱਕ, ਉਹ ਰੱਜ ਕੇ ਰੋਟੀ ਨਹੀਂ ਖਾਊਗਾ ਜਦ ਤੱਕ 10 ਨਾ ਬਣਾ ਲਵੇ। ਘਰ ਘਰ ਜਾਊਗਾ, ਕੀ ਕਹੂਗਾ? ਆ ਤੇਰਾ ਕਿਰਾਇਆ ਮੈਂ ਦਿੰਦਾ, ਵਿਆਸਾ ਨੂੰ ਚੱਲੀਏ, ਕਿਰਾਇਆ ਕੋਲੋਂ
نمبر دو وہ غریب نو کہوں گا تیری دہاڑی میں دینا آ بیاسا نو چلی گئی دہاڑی دے پیسے کولوں کرایا کولوں جو کچھ تسی کر دے تھانوں بھی پتہ ہی ہے وہ تو منتا کر کے لانے ہیں کرایہ دے کے لانے ہیں جی تھوڑا گوانڈی تڑکے اٹھ کے اسٹمنٹ آن لگ جائے نا تین بجے ایسے گردوارے لے ستویں دن جلوس کر دوں گے کہو گے جا تڑکے ہی پھر کچھ کروں گا آخو ستنام کرا لو سکھی کا پرچار یہ کہنے ایم ہی نہیں جانا گردوارے کچھ کروں ٹاؤں گا بمب چلاؤ اور کیا کرنا ٹاؤں گا گردوارے کدھر سکھی بدل انہوں نے جتھے ایک بن گیا اسے دس بنا لے جتھے دس بن گئے اسے سو بن گئے ایک اور انہوں کی گل میں انہوں نے بڑے گرنتھ پڑھے تھوڑے سچ بولنا مارا دی جوری سارے گرنتھ پڑھے میں اور عام وقت ساڈا اتنے دا گیانی انہوں نے سوال کا جواب نہیں دے سکتا سڈے گیانا سو ایسے ڈانگ جنی مرضی

0: ਕੋਲ ਸਤਨਾਮ ਉਹ ਵੀ ਟੱਪ ਕੇ ਹੀ ਲਊਗਾ ਵੀ ਕਿਤੇ ਸਾਰਾ ਵੀ ਖੜ ਕਹਿੰਦਾ ਆ ਜਾਵੇ। ਇਹ ਐਵੇਂ ਨਹੀਂ ਸਾਡੇ ਤੇ ਚੜੇ ਸਾਡੀਆਂ ਕਮਜ਼ੋਰੀਆਂ। ਸਾਧ ਸੰਗਤ ਇੱਕ ਹੋਰ ਉਹਨਾਂ ਨੇ ਹੁਣ ਨਵਾਂ ਕੰਮ ਛੇੜਿਆ। ਇਹ ਟਰੱਕ ਜਾਂਦੇ ਵੇਖਦੇ ਹੋ ਨਾ ਤੁਸੀਂ, ਟਰਾਲੀਆਂ ਐਵੇਂ ਨਹੀਂ ਜਾਂਦੀਆਂ। ਜਿਹੜਾ 5000 ਬੰਦਾ ਲੈ ਜਾਵੇ ਉਹਨਾਂ ਕੋਲ, ਉਹਨੂੰ ਸਿਉਨੇ ਦਾ ਕੜਾ ਉਹਨਾਂ ਦੇ ਗੁਰੂ ਵੱਲੋਂ, ਇਹ ਉਹਨਾਂ ਦਾ ਸਿਰੋਂ ਪਾਓ ਹੈ। ਚੀਮਾ ਸਾਹਿਬ ਕਿਤੇ ਉਲਟ ਤਾਂ ਗੱਲ ਮੰਨ ਨਾ ਜਾਏ। ਉਹ ਇੱਥੇ ਕੋਈ 5 ਮਹੀਨੇ ਕਥਾ ਕਰੀ ਜਾਵੇ, ਕਹਿੰਦੇ 101 ਦੇ ਕੇ ਤੋੜ ਦੋ, ਜਿੱਥੇ ਖੁਸ਼ ਹੈ ਸਾਹਿਬ ਨਾਲ ਕਹਿੰਦੇ ਧੰਨਵਾਦ ਕਰ ਦੋ ਨਾ, ਧੰਨਵਾਦ ਏਅਰ ਇੰਡੀਆ ਲਵੇ ਨਾ, ਧੰਨਵਾਦ ਬਈ ਕੈਨੇਡਾ ਵਾਲੇ ਬੰਦੇ ਨੇ, ਕੈਨੇਡਾ ਏਅਰ ਵਾਲੇ ਵੀ ਧੰਨਵਾਦ ਮੰਗਦੇ। ਉਹ ਪੁੱਛਦੇ ਨੇ ਟਿਕਟ ਜਿੱਥੇ ਖੁਸ਼ ਸਾਹਿਬ ਕੀ ਕਰਨ ਪ੍ਰਚਾਰਕ ਵਿਚਾਰੇ। ਤਾਂ ਸਾਧ ਸੰਗਤ ਉਹਨੂੰ ਕੜਾ ਸਿਉਨੇ ਦਾ ਕੜਾ ਵੀ ਡੁਪਲੀਕੇਟ ਨਹੀਂ, 2.5 ਤੋਲੇ ਦਾ। ਜਿਹੜਾ 10000 ਬੰਦਾ ਲੈ ਜਾਵੇ ਉਹਨੂੰ ਸਕੂਟਰ, 15 ਲੈ ਜਾਵੇ ਮਰੂਤੀ ਕਾਰ। ਦੇਖੋ ਪ੍ਰਚਾਰ ਦੇ ਸਾਧਨ, ਐਵੇਂ ਨਹੀਂ ਪ੍ਰਚਾਰ ਹੁੰਦਾ। ਸਾਡੇ ਕੋਲ ਕੀ ਰਹਿ ਗਿਆ ਗੁਰਸਿੱਖ ਪਿਆਰਿਓ? ਆ ਸੰਤ ਹੁਣੇ ਹੀ ਵਚਨ ਕਰਦੇ ਸੀ ਨਾ, ਇੱਕ ਗੂਏ ਨੂੰ ਨੁਕਤਾ ਚੀ ਨਹੀਂ ਕੰਨ ਮਿਲਣਾ ਹੈ ਕੀ ਸਾਡੇ ਕੋਲ? ਪਰ ਗੱਲ ਵੱਡ ਹੱਤੇ ਆ ਕਮਾਏ, ਉਹ ਸਾਡੇ ਕੋਲ ਇਹਦਾ ਮਿਲਣਾ ਰਹੀ ਕੁਝ ਨਹੀਂ ਗੁਰਸਿੱਖ ਪਿਆਰਿਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਤੋਂ ਕੋਈ ਤਰੀਕਾ ਸਮਝੋ ਕਿੰਨਾ ਪਿਆਰ ਹੈ। ਇੱਕ ਸਵਾਲ ਪੁੱਛਿਆ ਤੁਹਾਨੂੰ, ਪੰਜਾਬ ਵਿੱਚ 5-5 ਕਿਲੋਮੀਟਰ ਤੇ ਬਿਆਸ ਵਾਲਿਆਂ ਦੇ ਕੇਂਦਰ ਨੇ, ਕੋਈ ਕੀਮਤੀ ਤੋਂ ਕੀਮਤੀ ਸ਼ਹਿਰ ਦੀ ਜ਼ਮੀਨ ਨਹੀਂ ਛੱਡੀ ਜਿੱਥੇ ਉਹਨੇ ਕੇਂਦਰ ਨਹੀਂ ਬਣਾਇਆ। ਕਿਸੇ ਤੇ ਅਗਰਾਹੀ ਮੰਗੀ, ਇਸ਼ਤਿਹਾਰ ਛਪਾਏ, ਕੋਈ ਫੰਡ ਇਕੱਠਾ ਕੀਤਾ? ਔਰ ਜਿਤਨੇ ਕੇਂਦਰ ਨੇ, ਕਦੇ ਕਿਤੇ ਕੋਈ ਲੜਦਾ ਦੇਖਿਆ? ਕਿਤੇ ਅਖਬਾਰ ਵਿੱਚ ਆਇਆ ਵੀ ਬਿਆਸ ਦੀ ਡਾਂਗ ਖੜਕਦੀ ਹੈ? ਨਾ, ਅਖਬਾਰ ਚ ਸਿੱਖ ਜਗ੍ਹਾ ਹੀ ਨਹੀਂ ਛੱਡਦੇ। ਅੱਜ ਖੇ ਕੋ ਸਤਨਾਮ, ਉਹ ਜਗ੍ਹਾ ਹੀ ਨਹੀਂ ਅਸੀਂ ਦਿੰਦੇ ਵੀ ਅਸੀਂ ਭਰ ਦੇਣਾ ਅਖਬਾਰ ਡਾਂਗ ਖੜਕਾ ਕੇ। ਬਸ ਅਸੀਂ ਸਾਡੇ ਤੋਂ ਕੋਈ ਜਗ੍ਹਾ ਹੀ ਨਹੀਂ ਛੱਡਣੀ। ਅੱਜ ਕਿਤੇ ਉਹਨਾਂ ਦੀ ਸੁਣਿਆ ਵੀ ਚੋਣ ਹੋਈ ਹੈ, ਵੀ ਪ੍ਰਧਾਨ ਚੁਣਿਆ, ਚੋਣ ਹੋਈ, ਇਲੈਕਸ਼ਨ ਹੋਈ? ਤੇ ਮੈਂ ਜੇ ਦੁੱਖ ਦੀ ਗੱਲ ਤੁਹਾਨੂੰ ਲੱਗੇ ਮੈਂ ਗਲਤੀ ਨਾ ਕਰ ਦਵਾਂ, ਸਿੱਖ ਧਰਮ ਦੀ ਬੁਨਿਆਦ ਸੀ ਸਿਲੈਕਸ਼ਨ। ਅਸੀਂ ਆ ਗਏ ਇਲੈਕਸ਼ਨ ਤੇ, ਅੱਜ ਖੋਲ
1: ਸਤਨਾਮ
0: ਬਾਬੇ ਨਾਨਕ ਨੇ ਲੈਣਾ ਥਾਪਿਆ, ਵੋਟਾਂ ਪਈਆਂ ਸੀ। ਉਹ ਸੰਗਤ ਨੂੰ ਪੁੱਛਿਆ ਸੀ ਕਿਹਨੂੰ ਅੰਗਦ ਬਣਾਵਾ, ਵੋਟਾਂ ਪਵਾਈਆਂ। ਗੁਰੂ ਨਾਨਕ ਨੇ ਕੀਤੀ ਸਿਲੈਕਸ਼ਨ, ਉਹਨਾਂ ਨੇ ਵੇਖ ਲਿਆ। ਕੀ ਵੇਖਿਆ? ਚੋਲਾ ਨਹੀਂ ਵੇਖਿਆ, ਕਥਾ ਨਹੀਂ ਵੇਖੀ, ਉਹਦੇ ਦਾਨ ਪੁੰਨ ਗਿਆਨ ਨਹੀਂ ਵੇਖੇ। ਇੱਕ ਚੀਜ਼ ਗੁਰੂ ਨਾਨਕ ਨੇ ਵੇਖੀ ਲੈਣੇ ਦੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ। ਇੱਕ ਚੀਜ਼ ਵੇਖੀ ਸੀ, ਉਹ ਹੀ ਸਾਡੇ ਵਿੱਚ ਹੈ ਨਹੀਂ। ਕੀ ਵੇਖਿਆ ਸੀ ਨਾਨਕ ਨੇ ਲੈਣੇ ਦਾ? ਜਾਂ ਸ਼ੁੱਧ ਹੋਸ਼ ਤਾਂ ਲੈਣਾ ਟਿੱਕੇ। ਬਾਬੇ ਨਾਨਕ ਨੇ ਵੇਖਿਆ, ਲੈਣਾ ਸ਼ੁੱਧ ਹੋ ਗਿਆ, ਅੱਜ ਖੇ ਕੋ ਸਤਨਾ ਤਾਂ ਲੈਣਾ ਟਿੱਕੇ। ਜਦ ਵੇਖਿਆ ਨਾ ਲੈਣਾ ਸ਼ੁੱਧ ਹੈ, ਬਹੁਤ ਧਿਆਨ ਨਾਲ ਦਿਮਾਗ ਖੁਰਚ ਕੇ ਬੇਨਤੀ ਸੁਣਿਓ, ਲੈਣਾ ਸਾਹਮਣੇ ਖੜਾ, ਗੁਰੂ ਨਾਨਕ ਸਾਹਮਣੇ ਖੜੇ। ਜਦ ਬਾਬੇ ਨਾਨਕ ਨੇ ਵੇਖਿਆ ਸ਼ੁੱਧ ਹੈ, ਬਾਬੇ ਨਾਨਕ ਨੂੰ ਪ੍ਰੋਬਲਮ ਪੈ ਗਈ, ਮੁਸ਼ਕਲ ਪੈ ਗਈ, ਲੈਣੇ ਦਾ ਨਾਂ ਕੀ ਰੱਖਾਂ? ਇਹਨੂੰ ਸੰਤ ਕਹਿ ਕੇ ਬੁਲਾਵਾਂ? ਇਹਨੂੰ ਬ੍ਰਹਮ ਗਿਆਨੀ ਕਹਿ ਕੇ ਬੁਲਾਵਾਂ? ਇਹਨੂੰ ਸਿੱਖ ਕਹਿ ਕੇ ਬੁਲਾਵਾਂ? ਇਹਨੂੰ ਸੇਵਕ ਕਹਿ ਕੇ ਬੁਲਾਵਾਂ? ਪਰ ਨਹੀਂ ਨਹੀਂ, ਇਹਨੂੰ ਰੱਬ ਕਹਿ ਕੇ ਬੁਲਾਵਾਂ। ਕੋਈ ਨਾਂ ਨਹੀਂ ਲੱਭਿਆ ਨਾਨਕ ਨੂੰ ਕਿ ਲੈਣੇ ਨੂੰ ਕੀ ਕਵਾਂ। ਆਖਿਰ ਕਹਿਣਾ ਪਿਆ ਨਾਨਕੇ ਤੋਂ ਹੈ ਅੱਜ ਖੇੜਾ ਖੋ ਸਤਨਾ ਮੈਂ ਖਤਮ। ਗੁਰਸਿੱਖ ਪਿਆਰੇ ਕਿੱਥੇ ਤੁਰ ਪਿਆ? ਇੱਕੋ ਇੱਕ ਚੀਜ਼ ਉਹ ਸ਼ੁੱਧ ਅੱਜ ਸਾਡੇ ਵਿੱਚ ਨਹੀਂ ਹੈ। ਸਭ ਦੇ ਮਨ ਵਿੱਚ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਗੁਰਸਿੱਖ ਪਿਆਰੇ ਉਹਨਾਂ ਤੋਂ ਗੁਣ ਲੈ ਲਓ, ਕਿਤੇ ਲੜਾਈ ਨਹੀਂ, ਕਿਤੇ ਚੋਣ ਨਹੀਂ। ਉਹ ਦਸਮ ਪਾਤਸ਼ਾਹ ਨੇ ਤਲਵਾਰ ਕੱਢ ਕੇ ਆਖੇ ਅਸੀਂ 90,000 ਨੂੰ, ਉਹ ਸਿੱਖੋ 5 ਪਿਆਰੇ ਵੋਟਾਂ ਪਾਓ, ਕਿਹਨੂੰ ਕਿਹਨੂੰ ਬਣਾਈਏ? ਪਵਾਈਆਂ ਸੀ ਵੋਟਾਂ, ਉੱਥੇ ਪਰਖ ਕੀਤੀ ਸੀ ਪਰਖ। ਤੁਹਾਡੇ ਕੋਲ ਵੀ ਸ਼ਬਦ ਦੀ ਤਲਵਾਰ ਪਈ ਹੈ ਤੇ ਪਰਖ ਕਰ ਲਓ। ਇਹ ਤਾਂ ਐਸਾ ਤੀਰ ਪਿਆ, ਐਸੀ ਗੋਲੀ ਹੈ ਕਿ ਗੋਲੀ ਲੱਗੀ ਤਾਂ ਦੋ ਕਦਮ ਬੰਦਾ

تر سکتے پر چوٹے سیتی جو مرے لگی سا پروان یہ تو وہ شبد کی چوٹ ہے سا آنا ہی نہیں مڑ کے یہ پر کر لو اتے الیکشن نو چھڑ دو گرو گھر سلیکشن لے آؤ یہ پر کر لو اتے الیکشن نو چھڑ دو گرو گھر سلیکشن لے آؤ یہ نرنکاریا کول ہے یہ ویسا کول ہے یہ سچا سودا کول ہے بابا ہری سنگھ جی نو پتا ہے ایک گرو آیا ایک انہوں کا کچا پہلا سلامت پر آڑے برنالے والی سڑک تے باجے کھانے جاندی جڑی ایک انہوں کا آیا گرو سچے سودے والا جی نے چارے نو کٹھے ہی رکھ لے رام بھی ہوئی ہے محمد بھی ہوئی ہے دین بھی ہوئی ہے سنگھ بھی ہوئی ہے چارے کٹھے میں مہاپرشوں کی نندیا تو نہیں کرتا ہوں باپ تو ایکو ہونا خوش ہے بس تھوڑا جو سن لو کہڑے جی ہو کے کہڑے جی ہو کے سن لو رب خیر کرے گا جکھے خوش سدنا پر چمتنے کو سمت بس نے سمجھ گئے جی نہیں سمجھے نہ سمجھو گل سنو اگلی بار تو گل سکھ پیارے ایک دن آیا کسی نے اشتہار نہیں چھپایا کسی نے لاؤڈ سپیکر سے نہیں بولیا ہریانہ دلی کشمیر راجستھان ہماچل چھ صوبے وچوں سڑکاں تے جھنڈیاں لگ گئیں کوئی کہہ نہیں گیا پنڈ میں جھنڈی لاؤ کمیونیکیشن ویکھو انہاں دا سادھن ویکھو پرچار دا کوئی اشتہار نہیں چھپایا اج تک پنجاب وچ راشٹرپتی دے گئے تو بھی انہیں چونک نہیں شنگارے گئے جنہیں وہ گئے تو شنگارے گئے سرے تے سرے چنڈیاں کہا کسے نے نہیں پروپیگنڈا کسے نے نہیں کیتا چودہ لاکھ بندہ کٹھا ہو گیا چودہ لاکھ پھر کٹھا ہی نہیں ہویا کٹھے تو تسی بھی بتھیرے ہونے ہیں سارے ورگے بھی بتھیرے ہونے ہیں چودہ لاکھ کٹھا ہویا تے سات لاکھ بندے نے ایک دن نام لے لیا سات لاکھ بندے نے ایک دن نام کتنے نو ترے پھرنے آپ کچھ سوچ لو سکھی دے پرچار دی ایک دن وچ سات لاکھ بندہ شردالو بڑے کوئی چیز ہے گی اجے بھی سمجھو تن گرو ارجن پاتشاہ سما نہیں اجازت دینا کون انہوں کی سیوا کیتی آپ ہتھی کیتی دوائیاں دتیاں ملو پٹیاں لائیاں راجی ہون لگ پے نیڑے پنڈ پٹی اتے پنڈ پٹی دا چودھری جہاں بھائی گرداس جی نے نو لکھیا پٹی اندر چودھری تلو لال لگا جیڑا اج گرو ارجن دا سکھ ہے لگاہا بھگت اے تلو چودھری سی پٹی دا اے سگی سرور دا پجاری سی گھر مٹھ بنائی ہوئی کو بھوتان کو پوجت ہے پس کو مرتان کو پوجن تھائے سکی سرور نو پوجدا سی بٹا پایا وا گل وچ اندر بنائی ہوئی چھڑا سماد دی قبر اے ہو گیا بیمار بیمار بھی ایسا ہویا ہن نرنا نہیں کرنا کیونکہ سما نہیں مرن دے کنارے آ گیا بڑے بید بڑے حکیم آئے جد مرن لگیا نا تلوں چودھری لگا پھر ارداس کری گرو ارجن تے کوڑیاں نو راضی کرتا جے مینوں بھی کر دویں تیرا سکھ بن جاؤں گا پورا ٹھیکہ کر لیا بابے نال بھی پہلا دہاڑی میرے لا کے جا کل تیری کنک بڑھاؤں گا راج کے آخو شاید نہ پہلا میرے کنیا ارداس ہو گئی بس بابا جی دادے سی وہ تو سیدھے پٹھے راہ پاؤنا انہیں بس کتنے انہیں دوائیاں بھیجنیا سی تارن تارن تو ٹیكے بھیجنے سی راجی کر لو بس كرپا كٹاخ اولوكن كینو داس كا دوك بتا رہے ہو کرپا دشت تن جاہے نہر ہو تاکہ تاپ تنک موہر ہو راجی ہو گیا راجی وہ چک دتی سماج جی پٹ دتی اپنے ہاتھی وہ جڑا پائپ ہے بی بی اے مینو خوشی دا جکارا نہیں لگیا مینو بھوک دا جکارا لگیا جی میں بڑی بھوک تینو لگی ہے مسی جکارا نہیں نہیں یہ تو گل ہوگی بھی تہ آ بھی لگی ہوئی ہے اج کے آخر
ਅੱਗੇ ਤਾਂ ਭੁੱਖ ਜੀ ਹੁਣ ਤੇ ਆਪ ਹੀ ਲਾ ਕੋਈ ਜਕਾਰਾ ਛੱਡੋ ਜਿਹੜੀ ਰੱਜੀ ਬੀਬੀ ਹੋਵੇ ਰੱਜੀ ਜਿਹਨੂੰ ਧਿਆਨ ਨਾ ਹੋਵੇ ਵੀ ਲੰਗਰ ਦਾ ਟਾਈਮ ਹੋ ਗਿਆ ਤੇ ਬਾਬਾ ਹਟਦਾ ਨਹੀਂ ਹੈ ਸ਼ਿਮਰਾ ਪੜ੍ਹ ਦਿੱਤੀਆਂ ਨੰਗੇ ਪੈਰੀ ਭੇਟਾਂ ਲੈ ਕੇ ਪਰਿਵਾਰ ਨੂੰ ਲੈ ਕੇ ਸ੍ਰੀ ਤਰਨ ਤਾਰਨ ਸਾਹਿਬ ਆਇਆ ਨੋਟ ਕਰੇ ਪੱਟੀ ਤੋਂ ਤਰਨ ਤਾਰਨ ਚਾਰ ਕੋਹ ਹੈ ਮਿਲਿਆ ਹੋਇਆ ਪੁਰਾਣੇ ਤੇ ਤਰਨ ਤਾਰਨ ਤੋਂ ਸ੍ਰੀ ਅੰਮ੍ਰਿਤਸਰ ਅੱਠ ਕੋਹ ਹੈ ਪੁਰਾਣੇ ਮਿਲੇ ਹੋਏ ਅੱਠ ਕੋਹ ਤੁਰਿਆ ਪਰਿਵਾਰ ਨੂੰ ਲੈ ਕੇ ਆਇਆ ਭੇਟਾਂ ਰੱਖੀਆਂ ਸੰਗਤ ਵੇਖੀ ਸੇਵਾ ਕਰ ਰਹੀ ਬੜੇ ਬੜੇ ਸੁੰਦਰ ਅਤਲ ਸੀ ਵਸਤਰ ਧੀਆਂ ਦੇ ਪਾਏ ਭੂੰਜੇ ਬੈਠੀਆਂ ਭਾਂਡੇ ਮਾਂਜ ਰਹੀਆਂ ਨੇ ਬੜੇ ਬੜੇ ਸ਼ਾਹੂਕਾਰ ਰਾਜੇ ਪੱਖਾ ਚੱਲ ਰਹੇ ਨੇ ਜਲ ਵਰਤਾ ਰਹੇ ਨੇ ਵੇਖੀ ਰਚਨਾ ਤੇ ਪੇਸ਼ ਹੋ ਗਿਆ ਪੇਟਾਂ ਰੱਖੀਆਂ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਰੱਖ ਲਿਆ ਤੁਸੀਂ ਮੈਨੂੰ ਅਸਾਧ ਰੋਗ ਸੀ ਮੈਨੂੰ ਪਰ ਹੁਣ ਕਿਰਪਾ ਕਰੋ ਮੇਰੇ ਤੇ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਗੁਰੂ ਅਰਜਨ ਕਹਿੰਦੇ ਸਿੱਖੀ ਨਹੀਂ ਕਮਾ ਹੋਣੀ ਉਹ ਐਸਾ ਚੌਧਰੀ ਸੀ ਪਾਲਕੀਆਂ ਤੇ ਬੈਠ ਕੇ ਨਿਕਲਦੇ ਸੀ ਲੋਕ ਚੱਕਦੇ ਸੀ ਮੋਢਿਆਂ ਤੇ ਤਿੰਨ ਲੱਖੀ ਚੌਧਰੀ ਅਮੀਰ ਉਹ ਤੂੰ ਕਿੱਥੇ ਸਿੱਖੀ ਤੇ ਮੈਂ ਤੁਹਾਨੂੰ ਹੋਰ ਇੱਕ ਬੇਨਤੀ ਕਰ ਜਾਂਦਾ ਇਹਨਾਂ ਦਰਾਂ ਦੀ ਸੇਵਾ ਚੌਧਰੀਆਂ ਨੂੰ ਨਾ ਦਿਓ ਇਹਨਾਂ ਦਰਾਂ ਦੀ ਸੇਵਾ ਉਹਨਾਂ ਨੂੰ ਦਿਆ ਕਰੋ ਜਿਨ੍ਹਾਂ ਦੇ ਹੱਥ ਵਿੱਚ ਸੰਗਤਾਂ ਦੇ ਜੋੜੇ ਹੋਣ ਰਾਜਕੇ ਆਖੋ ਸਕਣ ਜਿਨ੍ਹਾਂ ਦੇ ਹੱਥ ਵਿੱਚ ਸੰਗਤ ਦੇ ਜੂਠੇ ਭਾਂਡੇ ਹੋਣ ਜਿਹੜੇ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ ਚੌਧਰੀਆਂ ਨੇ ਕੰਮ ਵਿਗਾੜਤਾ ਜਦ ਤੋਂ ਮਾਇਆ ਧਾਰੀ ਇੱਥੇ ਆਏ ਨੇ ਮਾਇਆ ਧਾਰੀ ਬਾੜੇ ਨੇ ਅਸੀਂ ਕਬਜ਼ਾ ਹੋ ਗਿਆ ਮਾਇਆ ਧਾਰੀਆਂ ਦਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨੇ ਸੁਣੀ ਬਹੁ ਰੋਲ ਕਚੋਲਾ ਉਹ ਤੈਥੋਂ ਨਹੀਂ ਸਿੱਖੀ ਕਮਾ ਹੋਣੀ ਫਿਰ ਬੈਠਾ ਰਿਹਾ ਦੂਜੇ ਦਿਨ ਫਿਰ ਤੀਜੇ ਦਿਨ ਫਿਰ ਮਹਾਰਾਜ ਨੂੰ ਕਹਿੰਦਾ ਮਹਾਰਾਜ ਫਿਰ ਸੇਵਾ ਬਖਸ਼ ਦਿਓ ਕੋਈ ਸੇਵਾ ਕਹਿੰਦੇ ਸੇਵਾ ਤੂੰ ਕਿੱਥੇ ਕਰੇਗਾ ਤੂੰ ਤਾਂ ਸੇਵਾ ਕਰਾਉਣ ਵਾਲਾ ਹੈ ਕਹਿੰਦਾ ਦੇਖ ਲਈ ਰਚਨਾ ਮਹਾਰਾਜ ਕਹਿੰਦੇ ਦਰਸ਼ ਕੀ ਸੇਵਾ ਕਰੇਗਾ ਕਹਿੰਦਾ ਮਹਾਰਾਜ ਮੈਂ ਵੇਖਿਆ 2 ਵਜੇ ਤੁਸੀਂ ਦਹੀਂ ਨਾਲ ਇਸ਼ਨਾਨ ਕਰਦੇ ਹੋ 2 ਵਜੇ ਮੇਰੇ ਮੱਝਾਂ ਬਹੁਤ ਨੇ ਮੈਂ ਸੁੱਚਾ ਦਹੀਂ ਜਮਾਇਆ ਕਰੂੰ ਤੇ ਆਪ ਲਿਆ ਕੇ ਤੁਹਾਡੇ ਇਸ਼ਨਾਨ ਕਰਾਇਆ ਕਰੂੰਗਾ 2 ਵਜੇ ਲੈ ਲਈ ਸੇਵਾ ਕਈ ਸਾਲ ਉੱਠਣਾ ਇਸ਼ਨਾਨ ਕਰਨੇ ਨੰਗੇ ਪੈਰੀ 3 ਲੱਖੀ ਚੌਧਰੀ ਮਟਕੀ ਚੱਕ ਕੇ ਦਹੀਂ ਦੀ ਸਿਰ ਪਰ ਸ੍ਰੀ ਤਰਨ ਤਾਰਨ ਚਾਰ ਕੋਹ ਆ ਕੇ ਬਿਨਾਂ ਅੰਜਲ ਕੀਤੇ ਮਹਾਰਾਜ ਦੇ ਕੇਸੀ ਇਸ਼ਨਾਨ ਦਹੀਂ ਨਾਲ ਕਰਾਉਣੇ ਤੇ ਬਾਕੀ ਦਾ ਦਹੀਂ ਲੰਗਰ ਵਿੱਚ ਪਾਉਣਾ ਕਈ ਸਾਲ ਬੀਤ ਗਏ ਸਾਲ ਮਹਾਰਾਜ ਕਹਿੰਦੇ ਹੁਣ ਇਮਤਿਹਾਨ ਵੀ ਲੈ ਲਈਏ ਇੱਕ ਦਿਨ ਮਹਾਰਾਜ ਦੱਸੇ ਤੇ ਬਿਨਾਂ ਹੀ ਅੰਮ੍ਰਿਤਸਰ ਚਲੇ ਗਏ ਦੱਸਿਆ ਹੀ ਨਹੀਂ ਇਹ ਮਟਕੀ ਲੈ ਕੇ ਆਇਆ ਦਰਵਾਜੇ ਨੂੰ ਕੁੰਡਾ ਸਿੱਖਾਂ ਨੂੰ ਪੁੱਛਿਆ ਮਹਾਰਾਜ ਕਿਸੇ ਨੇ ਕਹਿੰਦੇ ਅੰਮ੍ਰਿਤਸਰ ਨੂੰ ਗਏ ਕਿਸੇ ਨਾਲ ਗੱਲ ਨਹੀਂ ਕੀਤੀ ਉਸੇ ਤਰ੍ਹਾਂ ਨੰਗੀ ਪੈਰੀ 3 ਲੱਖੀ ਚੌਧਰੀ ਅੰਜਲ ਨਹੀਂ ਕੀਤਾ ਸਿਰ ਤੇ ਮਟਕੀ 8 ਕੋਹ ਤੁਰ ਕੇ ਅੰਮ੍ਰਿਤਸਰ ਚਲਿਆ ਗਿਆ ਸੇਵਾ ਜਦ ਅੰਮ੍ਰਿਤਸਰ ਪੁੱਜਿਆ ਸਿੱਖਾਂ ਨੂੰ ਪੁੱਛਿਆ ਉਹ ਕਹਿੰਦੇ ਉਹ ਤਾਂ ਤੜਕੇ ਹੀ ਤਰਨ ਤਾਰਨ ਨੂੰ ਚਲੇ ਗਏ ਸਤਨਾਮ ਦੇਖੋ ਪਰਚਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਫੇਰ ਨਹੀਂ ਪੁੱਛਿਆ ਵੇਖੋ ਉਸੇ ਤਰ੍ਹਾਂ ਮਟਕੀ ਸਿਰ ਪਰ ਨੰਗੇ ਪੈਰ ਭੁੱਖਾ ਤੇ ਆਇਆ ਪਾਲਕੀਆਂ ਤੇ ਚੜ ਕੇ ਨਿਕਲਣ ਵਾਲਾ ਚੌਧਰੀ 12 ਕੋ 8 ਕੋ ਤੁਰ ਕੇ ਫੇਰ ਤਰਨ ਤਾਰਨ ਸਾਹਿਬ ਸ਼ਾਮਾਂ 30 ਪੈਰ ਦਾ ਦੀਵਾ 20 ਕੋ ਪੈਦਲ ਜਦ ਆਇਆ ਦੀਵਾਨ ਵਿੱਚ ਸੁਸ਼ੋਭਿਤ ਮੇਰੇ ਸਤਿਗੁਰ ਬੈਠੇ ਸੰਗਤਾਂ ਨੂੰ ਦੀਦਾਰ ਰਹੇ ਨੇ ਚਕੋਰ ਬਣ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਜਾ ਕੇ ਮਟਕੀ ਰੱਖ ਦਿੱਤੀ ਚਰਨਾਂ ਵਿੱਚ ਚਰਨ ਫੜ ਕੇ ਹੰਝੂਆਂ ਦੇ ਨਾਲ ਧੋ ਦਿੱਤੇ ਹਰੀ ਦੇ ਚਰਨ ਪ੍ਰਤੱਖ ਹਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲ ਬੁੱਬਾਂ ਮਾਰੀਆਂ ਓ ਸਤਿਗੁਰ ਕਹਿੰਦੇ ਹੋਏ ਚੌਧਰੀ ਆ ਰੋਂਦਾ ਕਿਉਂ ਹੈ ਕਰਨ ਕੀ ਹੈ ਕਹਿੰਦਾ ਸਤਿਗੁਰ ਭੁੱਲ ਹੋ ਗਈ ਸਮਝਿਓ ਕਹਿੰਦੇ ਕਾਹਦੀ ਸਤਿਗੁਰ ਮੈਥੋਂ ਭੁੱਲ ਹੋ ਗਈ ਮੈਂ ਕੱਲ ਪੁੱਛ ਕੇ ਜਾਣਾ ਸੀ ਕੱਲ ਨੂੰ ਦਹੀਂ ਕਿੱਥੇ ਪਹੁੰਚਾਵਾਂ ਆਖੋ ਸਤਨਾ ਇਹ ਮੇਰੀ ਭੁੱਲ ਹੈ
ਮੈਨੂੰ ਬਖਸ਼ ਦੇ ਕਿਤੇ ਮੇਰੀ ਸੇਵਾ ਵਿੱਚ ਭਿੰਗਣਾ ਨਾ ਪਾ ਦੀ, ਨਾਗਾ ਨਾ ਪਾ ਦੀ। ਜਦ ਆਹ ਗੱਲ ਆਪਣੇ ਵਰਗਾ ਹੁੰਦਾ ਜੇ, ਪਹਿਲਾਂ ਤਾਂ ਤਰਨ ਤਾਰਨ ਤੇ ਨਹੀਂ ਸੀ ਤੁਰਦਾ, ਜੇ ਤੁਰ ਵੀ ਪੈਂਦਾ ਉਹਨੇ ਮਟਕੀ ਰੱਖਣੀ ਥੋੜੀ ਸੀ, ਭਗਾ ਕੇ ਹੀ ਮਾਰਦਾ ਵੀ ਜੇ ਕਿਤੇ ਜਾਣਾ ਤਾਂ ਦੱਸ ਕੇ ਤਾਂ ਜਾਂਦਾ। ਅੱਜ ਖੇ ਅਖੋ ਸਾਹਿਬ, ਮੈਂ ਤੇਰੇ ਬਾਪੂ ਦਾ ਨੌਕਰ ਤੇਰੇ ਪਿੱਛੇ ਤੁਰਿਆ ਪਿਆ। ਆਪਾਂ ਮਟਕੀ ਭਾਵੇਂ ਭੰਨ ਦਿੰਦੇ ਆਪਾਂ ਨੀ ਸੀ, ਜਦ ਆਹ ਗੱਲ ਵੇਖੀ ਨਾ ਕਿ ਵੀ ਕੋ ਨੰਗਾ ਭੁੱਖਾ ਤੁਰਿਆ ਫਿਰਦਾ ਤੇ ਫਿਰ ਆਪਣੀ ਗਲਤੀ ਮੰਨਦਾ। ਉੱਠੇ ਸਤਿਗੁਰ ਪਲੰਘ ਤੋਂ ਇੱਕ ਬਚਨ ਸੁਣਿਆ ਹੁਣ ਗੁਰੂ ਅਰਜਨ ਦੇ ਮੁਖ ਤੋਂ। ਗੁਰੂ ਅਰਜਨ ਕਹਿੰਦੇ ਹੋ ਢਿੱਲੋਂ ਚੌਧਰੀ ਆ, ਅੱਜ ਤੋਂ ਦਹੀਂ ਲੈ ਕੇ ਨਾ ਆਈ। ਸੁਣਿਓ ਜਰਾ ਕੰਨ ਖੋਲ ਕੇ, ਤੂੰ ਦਹੀਂ ਲੈ ਕੇ ਸਾਡੇ ਕੋਲ ਨਹੀਂ ਆਉਣਾ, ਅੱਜ ਤੋਂ ਮੈਂ ਤੇਰੇ ਘਰ ਨਾ ਹੁਣ ਆਇਆ ਕਰੂੰਗਾ। ਅੱਜ ਫਿਰ ਆਖੋ ਸਤ ਬੀਬੀ, ਤੁਸੀਂ ਬੀਬੀ ਦੇ ਇਲਾਜ ਰੱਖ ਲਓ, ਚਾਰ ਤਾਂ ਬੋਲ ਪੈਣੀਆਂ। ਜਕਾਰਾ ਬੀਬੀ ਨੇ ਛੇੜਿਆ, ਬੋਲੇ ਸਿੱਖ ਹੈ, ਬੋਲ ਪਿਆ ਕਰੇ ਸਾਰੀਆਂ ਕੋ ਸਦਨਾਮ। ਮੈਂ ਤੇਰੇ ਘਰ ਨਾ ਹੁਣ ਆਇਆ ਕਰੂੰਗਾ, ਬਚਨ ਸੁਣਿਆ ਜਰਾ। ਗੁਰੂ ਅਰਜਨ ਜਾਂਦੇ ਰਹੇ ਪੱਟੀ ਦੇ ਚੌਧਰੀ ਢਿੱਲੋਂ ਜੀ ਨੂੰ, ਅੱਜ ਨੰਗਾਹਾ ਕਹਿੰਦੇ ਹੋ, ਉਹਦੇ ਘਰ ਮਾਰਾ ਜਾ ਕੇ ਇਸ਼ਨਾਨ ਕਰਦੇ ਰਹੇ ਚਾਰ ਖੋ। ਹੁਣ ਸਮਾਂ ਨਹੀਂ, ਸਮਾਂ ਬੀਤ ਗਿਆ, ਤਰਨ ਤਾਰਨ ਦੀ ਸੇਵਾ ਸੰਪੂਰਨ ਹੋ ਗਈ। ਮਹਾਰਾਜ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹੁਣ ਮਹੀਨੇ ਚ ਇੱਕ ਦਿਨ ਜਾਇਆ ਕਰਨ ਮਹਾਰਾਜ, ਇਹ ਵੀ ਇੱਕ ਦਿਨ ਆ ਜਾਇਆ ਕਰੇ। ਨਿਤਨੇਮ ਟੁੱਟ ਗਿਆ, ਸੇਵਾ ਟੁੱਟ ਗਈ, ਗੈਪ ਪੈ ਗਿਆ ਵਿੱਚ ਗੁਰੂ ਤੇ ਸਿੱਖ ਦਾ। ਇੱਕ ਦਿਨ ਬੈਠੇ ਸੰਗਤ ਮੱਸਿਆ ਦਾ ਦੀਵਾਨ, ਇੱਕ ਲਾਹੌਰ ਸ਼ਹਿਰ ਦਾ ਮਹਾਰਾਜ ਦਾ ਸੇਵਕ ਪਠਾਨ ਜਲਾਲ ਦੀਨ, ਘੋੜਿਆਂ ਦਾ ਵਪਾਰੀ, ਉਹ ਵੀ ਬੈਠਾ। ਗੁਰੂ ਅਰਜਨ ਦੇਵ ਜੀ ਨੂੰ ਜਲਾਲ ਦੀਨ ਕਹਿੰਦਾ, ਮਹਾਰਾਜ ਮੇਰੀ ਬੇਨਤੀ ਹੈ, ਮੈਂ ਹੁਣ ਤੁਹਾਡੀ ਕਿਰਪਾ ਨਾਲ ਇਤਨਾ ਵਪਾਰ ਵਧ ਗਿਆ, ਚਾਰ ਚਾਰ ਪੰਜ ਪੰਜ ਸੌ ਘੋੜਾ ਮੈਂ ਲਿਆ ਕੇ ਵੇਚ ਲਏ ਕਾਬਲ ਤੋਂ ਦਿੱਲੀ ਵੱਲ, ਪਰ ਮੇਰੇ ਤੇ ਕਿਰਪਾ ਕਰ ਦੋ। ਆ ਤੁਹਾਡਾ ਸੇਵਕ ਬੈਠਾ ਢਿੱਲੋਂ ਚੌਧਰੀ ਪੱਟੀ ਦਾ, ਇਹਨੂੰ ਕਹਿ ਕੇ ਮੈਨੂੰ 15 ਕਿੱਲੇ ਬੀੜ, ਜਿੰਨੀ ਵੀ ਜ਼ਮੀਨ ਹੈ ਸਾਰੀ ਢਿੱਲੋਂ ਦੀ ਸੀ, ਪੱਟੀ ਦੇ ਚੌਧਰੀ ਦੀ, ਮੈਨੂੰ 10 ਕਿੱਲੇ ਜ਼ਮੀਨ ਦਵਾ ਦੋ, ਮੇਰੇ ਘੋੜੇ ਖੜਜੇ ਕਰਨਗੇ, ਮੈਂ ਤੁਹਾਡੇ ਦਰਸ਼ਨ ਕਰਜਿਆ ਕਰੂੰਗਾ। ਮਹਾਰਾਜ ਕਹਿੰਦੇ, ਕਿਹੜੀ ਗੱਲ ਹੈ, ਤੇ ਦੱਸੇਗਾ 11 ਕਿੱਲੇ ਪਈ ਹੈ ਬਿਆਰਥ। ਮਹਾਰਾਜ ਕਹਿੰਦੇ, ਢਿੱਲੋਂ ਇਹਨੂੰ 15 ਕਿੱਲੇ ਜ਼ਮੀਨ ਦੇ ਦੇ, ਘੋੜੇ ਬਾਲੇ ਕਰੂ। ਖੜਾ ਹੋ ਕੇ ਕਹਿੰਦੇ ਨਾ, ਕਹਿੰਦਾ ਮਹਾਰਾਜ 15 ਬਿਸਵੇ ਵੀ ਨਹੀਂ ਦਿੰਦਾ, ਅੱਜ ਖੇ ਆਖੋ ਸਤਨਾਮ, ਕਿੱਥੇ 15 ਕਿੱਲੇ। ਔਰ ਟਕੇ ਵਰਗਾ ਜਵਾਬ, ਮਹਾਰਾਜ ਹੈਰਾਨ। ਸਤਿਗੁਰ ਕਹਿੰਦੇ, ਉਹ ਤੇਰੇ ਹੀ ਨਾਂ ਰਹਿਣੀ ਹੈ, ਤੇਰੇ ਹੀ ਨਾਂ ਰਹਿਣੀ ਹੈ, ਇਹ ਤਾਂ ਆਉਂਦਾ ਜਾਂਦਾ ਬੰਨਿਆ ਕਰੂ। ਕਹਿੰਦਾ, ਨਾਂ ਨੂੰ ਦੀ ਗੱਲ ਨਹੀਂ ਜੀ, ਮੈਂ ਨਹੀਂ ਜ਼ਮੀਨ ਦਿੰਦਾ। ਹੁਣ ਤੁਸੀਂ ਸੁਣਿਓ ਗੱਲ, ਜਿਸ ਨੂੰ ਮਹਾਰਾਜ ਨੇ ਆਖਿਆ ਸੀ ਤੇਰੇ ਘਰ ਇਸ਼ਨਾਨ ਕਰਿਆ ਕਰਾਂਗੇ ਜਾ ਕੇ, ਉਸੇ ਰਸਨਾ ਤੋਂ ਹੁਣ ਦੂਸਰਾ ਬਚਨ ਸੁਣੋ। ਗੁਰੂ ਅਰਜਨ ਕਹਿੰਦੇ, ਜਾਓ ਚੌਧਰੀਆ, ਜਿਸ ਜ਼ਮੀਨ ਦਾ ਤੂੰ ਮਾਣ ਕਰਦਾ ਉਸ ਜ਼ਮੀਨ ਤੇ ਤੇਰੀ ਮੜੀ ਵੀ ਨਹੀਂ ਹੋਵੇਗੀ। ਅੱਜ ਕੇ ਆਖੋ ਸਤਨਾਮ, ਕਿੱਥੇ ਇਹ ਵਰ ਤੇਰੇ ਘਰ ਜਾ ਕੇ ਨਹਾਉਂਗਾ ਨਹਾਉਂਦੇ ਰਹੇ, ਕਿੱਥੇ ਤੇਰੀ ਜ਼ਮੀਨ ਤੇ ਤੇਰੀ ਮੜੀ ਵੀ ਨਹੀਂ ਹੋਵੇ। ਇਹ ਗੱਲ ਹੋਈ, ਲੰਮਾ ਇਤਿਹਾਸ। ਅਰ ਇਹ ਉਹ ਚੌਧਰੀ ਹੋਏ ਜਦ ਮਹਾਰਾਜ ਸ਼ਹੀਦ ਹੋਣ ਗਏ ਨਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਹੋ ਕੇ ਲਾਹੌਰ, ਇਹ ਨਾਲ ਸੀ ਲੰਗਾਹਾ ਪੰਜਵਾਂ। ਅਰ 6ਵੇਂ ਪਾਤਸ਼ਾਹ ਤੱਕ ਸੇਵਾ ਕੀਤੀ, 6ਵੇਂ ਪਾਤਸ਼ਾਹ ਦੀ ਬੀਬੀ ਵੀਰੋ ਦੇ ਆਨੰਦ ਕਾਰਜ, ਉਹ ਤਾਂ ਮੁਗਲ ਸਿੰਘਾਂ ਨੇ ਘੇਰ ਲਿਆ ਸੀ ਅੰਮ੍ਰਿਤਸਰ ਸਾਹਿਬ, ਇਹਦੇ ਘਰ ਹੋਏ, ਇਹਨੀ ਗੁਰਮੁਖ ਪਿਆਰੇ ਜਨ ਸਾਂਭੀ। ਪਰ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਗੁਰੂ ਦਾ ਬਚਨ ਨਾ ਮੰਨਿਆ, ਵੱਡਾ ਹੋ ਕੇ ਪਾਗਲ ਹੋ ਗਿਆ, ਰਾਤ ਨੂੰ ਨਿਕਲ ਗਿਆ। ਢਿਲਮਾ ਤੇ ਬਿਆਸ ਦੋ ਪਿੰਡ ਨੇ, ਤੁਸੀਂ ਜਾਣਦੇ ਹੋ ਉਸੇ ਇਲਾਕੇ ਦੇ ਨੇ। ਬਿਆਸ ਕਦੇ ਵਗਦਾ ਤੇ ਜਾ ਕੇ ਗੁਰਮੁਖ ਪਿਆਰੇ, ਉਹ ਢਿਲਮਾ ਮਰ ਗਿਆ। ਉਹ ਢਿਲਮਾ ਦੇ ਬੰਦਿਆਂ ਨੇ ਪਛਾਣ ਲਿਆ ਵੀ ਤਾਂ ਪੱਟੀ ਦਾ ਚੌਧਰੀ ਹੈ। ਉਦੋਂ ਰੈਵਨਿਊ ਡਿਪਾਰਟਮੈਂਟ ਮਾਲ ਦੇ ਮਹਿਕਮੇ, ਜਿਹੜਾ ਮਾਲ ਦਾ ਪਟਵਾਰੀਆਂ ਦਾ ਮਹਿਕਮਾ, ਮੁਗਲਾਂ ਦੇ ਫੀਲਡ ਵਿੱਚ ਇੱਕ ਕਾਨੂੰਨ ਹੁੰਦਾ ਸੀ ਕਿ ਜੇ ਕਿਸੇ ਦਾ ਚੌਧਰੀ ਕਿਸੇ ਪਿੰਡ ਜਾ ਕੇ ਮਰ ਜਾਵੇ ਨਾ, ਉਹਦਾ ਉੱਥੇ ਕਰ ਦੇਣ ਸੰਸਕਾਰ,
ਤਾਂ ਉਸ ਪਿੰਡ ਦੀ ਜਾਇਦਾਦ ਦੇ ਮਾਲਕ ਉਹਦੇ ਪੁੱਤ ਹੋ ਜਾਣਗੇ। ਅਖੋ ਸਾਧਨਾ, ਇਹ ਰੈਵਨਿਊ ਡਿਪਾਰਟਮੈਂਟ ਦਾ ਮੁਗਲ ਪੀੜ ਦਾ ਕਾਨੂੰਨ ਸੀ। ਇਲਮਾਂ ਦੇ ਲੋਕ ਹੋ ਗਏ ਇਕੱਠੇ, ਉਹ ਪੱਟੀ ਦਾ ਚੌਧਰੀ ਹੈ, ਜੇ ਇੱਥੇ ਫੂਕਤਾ ਸਾਡੇ ਪਿੰਡ ਦੀ ਜ਼ਮੀਨ ਵੰਡ ਹੋ ਜੂਗੀ। ਉਹ ਰਾਤ ਨੂੰ ਚੱਕ ਕੇ ਬਿਆਸ ਗੇ ਰਿਹਾ ਹੈ, ਗੁਰੂ ਤੋਂ ਬੇਮੁਖ ਹੋਇਆ ਹੋਇਆ। ਬਿਆਸ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਢਿਲਮਾਂ ਵਾਲੇ ਚਲਾਕੀ ਕਰਕੇ ਉਹ ਦੂਈ ਰਾਤ ਢਿਲਮਾਂ ਗੇ ਰਿਹਾ ਹੈ। ਜਦ ਲਾਸ਼ ਸੜਨ ਲੱਗੀ ਨਾ, ਦੋਵੇਂ ਪਿੰਡ ਦੀ ਪੰਚਾਇਤ ਹੋਈ ਇਕੱਠੀ, ਉਹ ਕਹਿੰਦੇ ਜੇ ਇਹਦੇ ਪੁੱਤਾਂ ਨੂੰ ਪਤਾ ਲੱਗ ਗਿਆ ਨਾ, ਉਈ ਮਾਰ ਦੇਣਗੇ ਬਾਪੂ ਨਾਲ, ਆਹ ਇਹਨਾਂ ਨੇ ਜੀ ਆਇਆ ਕਿਹਾ ਸਾਡੇ ਬਾਪੂ ਨੂੰ। ਰਾਤ ਨੂੰ ਦੋਹਾਂ ਪਿੰਡਾਂ ਦੇ ਇਕੱਠੇ ਹੋ ਕੇ ਲੋਕ ਬਿਆਸਾ ਦੇ ਗੱਬੇ ਫੂਕਤਾ, ਹੱਡੀਆਂ ਵੀ ਪਿੰਡ ਨਹੀਂ ਆਈਆਂ। ਇਸ ਗੱਲ ਤੋਂ ਇੰਨੀਓ ਬਚਨ ਤੁਸੀਂ ਯਾਦ ਰੱਖਣੇ, ਜਦ ਗੁਰੂ ਦੇ ਬਚਨ ਵਿੱਚ ਸੀ, ਗੁਰੂ ਉਹਦੇ ਘਰ ਜਾ ਕੇ ਇਸ਼ਨਾਨ ਕਰਦਾ ਸੀ। ਜਦ ਗੁਰੂ ਤੋਂ ਬੇਮੁਖ ਹੋ ਗਿਆ ਤੇ ਪਿੰਡ ਵਿੱਚ ਮੜੀ ਵੀ ਨਹੀਂ ਬਣੀ। ਆਖੋ ਸਤਨਾਮ। ਐਡੇ ਵੱਡੇ ਵੱਡੇ ਬੁੱਤਾਂ ਨੂੰ ਪੂਜਣ ਵਾਲੇ, ਮੜੀਆਂ ਨੂੰ ਪੂਜਣ ਵਾਲੇ, ਕੋ ਬੁਤਾਨ ਕੋ ਪੂਜਤ ਹੈ ਪਾਸੇ, ਸਿੱਧਾ ਹੀ ਲਿਖਿਆ। ਹੁਣ ਕੀ ਕਹੀਏ, ਗੁਰੂ ਗੋਬਿੰਦ ਸਿੰਘ ਨੂੰ ਪਸ਼ੂ ਲਿਖਿਆ, ਉਹਨਾਂ ਨੂੰ ਪਸ਼ੂ ਪਸ਼ੂ ਬਿਰਤੀ ਉਹਨਾਂ ਦੀ, ਜਿਹੜੇ ਛੱਡ ਕੇ ਸਾਹਿਬ ਮੇਰਾ ਨੀਤ ਨਵਾਂ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਰਿਆਂ ਦੀ ਪੂਜਾ ਕਰਦੇ। ਔਰ ਤੁਹਾਨੂੰ ਆਖਿਆ ਸੀ ਜਾਗਤ ਜੋਤ ਜਪੈ ਨਿਸ ਬਾਸਰ ਇੱਕ ਬਿਨਾ ਮਨ ਨੈਕ ਨ ਅਨ। ਅੱਛਾ, ਮੇਰੇ ਵਰਗੇ ਸੰਤ ਨਿਊਯਾਰਕ ਦੇ ਵੱਡੇ ਵੱਡੇ ਲੈਂਡ ਲਾਰਡ ਤੁਹਾਨੂੰ ਕਹਿਣ ਵੀ ਤੂੰ ਆਪਣੇ ਬਾਪੂ ਤੋਂ ਬਿਨਾਂ ਬਾਪੂ ਕਿਸੇ ਹੋਰ ਨੂੰ ਕਹਿਣ ਲੱਗ ਜਾ, ਮੰਨੋਗੇ? ਜੇ ਹਰਦੇਵ ਸਿੰਘ ਵੀ ਕਹੀ ਜਾਵੇ, ਬਾਬਾ ਹਰੀ ਸਿੰਘ ਵੀ ਕਹੀ ਜਾਵੇ, ਤੁਸੀਂ ਸਾਡੇ ਕਹੇ ਤੇ ਬਾਪ ਤਾਂ ਨਹੀਂ ਬਦਲਦੇ? ਪਰ ਕਿਉਂ ਪਸ਼ੂ ਬਿਰਤੀ ਬਣੀ ਹੈ? ਤੁਸੀਂ ਮਨਮਤੀਆਂ ਦੇ ਕਹੇ ਤੇ ਗੁਰੂ ਕਹਤੇ ਬਦਲਦੇ ਹੋ? ਜੇ ਕੋਈ ਗੁਰੂ ਬਦਲਦਾ, ਹੁਣ ਕਿਹੜੇ ਦੇ ਬਚਨ ਸੋਹਣੇ ਪੰਜਾਬੀ ਦੇ, ਤੂੰ ਤਾਂ ਕਰਨੀ ਤਾਂ ਅੱਜ ਮੈਨੂੰ ਲੇਪਵੀਂ ਪੋਚਵੀਂ ਦੀ ਗੱਲ ਚਾਹੀਦੀ ਹੈ, ਕਿਉਂਕਿ ਮੈਂ ਵਿਦਾਇਗੀ ਲੈਣੀ ਹੈ। ਪਰ ਲੇਪਵੀਂ ਪੋਚਵੀਂ ਜੀ ਇੱਥੇ ਹੈ ਨਹੀਂ, ਕੱਢਾ ਕਿੱਥੋਂ? ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਹਿ ਕਰੇ। ਬਾਬਾ ਹਰੀ ਸਿੰਘ ਨੂੰ ਕੋਈ ਕਹੇ ਕਿ ਟਕਸਾਲ ਤੋਂ ਬਾਹਰ ਗੱਲ ਬੋਲ, ਕਿੱਥੇ ਬੋਲੂਗਾ? ਬੋਲੇ ਨਹੀਂ ਹੋਣੀ ਤੇ ਟਕਸਾਲ ਦੀ ਜਿਹੜੀ ਬੋਲਣੀ ਹੈ, ਕਹੇ ਕਿਸੇ ਦੇ ਕਹੇ ਤੇ ਨਹੀਂ ਬੋਲਣੀ। ਉਹ ਤਾਂ ਜੋ ਪਾਵੇ ਭਾਂਡੇ ਵਿੱਚ, ਮੈਨੂੰ ਐਂ ਦੱਸੋ ਉਹ ਵੀ ਆਪਣੇ ਬਾਪ ਕਿੰਨੇ ਕਿੰਨੇ ਕਹੇ? ਨਿਗਾ ਮਾਰੋ, ਇੱਕ ਤੋਂ ਵੱਧ ਹੈ ਕਿਸੇ ਦਾ? ਇੱਕੋ ਹੁੰਦਾ, ਮੇਰਾ ਵੀ ਇੱਕ ਹੈ, ਇਹ ਬੈਠੀਆਂ ਮੇਰੀਆਂ ਧੀਆਂ, ਪਤੀ ਇੱਕ ਹੈ, ਇਹ ਤੋਂ ਗਾਹ ਨਹੀਂ। ਹੁਣ ਸੁਣ ਲਓ ਕੰਨ ਖੋਲ ਕੇ, ਜਿਸ ਬੰਦੇ ਦੇ ਬਾਪਾਂ ਦਾ ਪਤਾ ਨਾ ਹੋਵੇ, ਜਿਸ ਬੀਬੀ ਦੇ ਪਤੀਆਂ ਦਾ ਪਤਾ ਨਾ ਹੋਵੇ, ਉਹਨੂੰ ਬੰਦਾ ਕਹਿਣਾ ਮਹਾਪਾਪ ਹੈ। ਜਿੱਥੇ ਅਕੋ ਸਤਨਾਮ, ਉਹਨੂੰ ਜਿਹੜਾ ਬੰਦਾ ਕਹੇ ਉਹ ਮਹਾਮੂਰਖ ਹੈ। ਤੇ ਇਹੀ ਗੱਲ ਆਪਣੇ ਤੇ ਬੁਲਾਈ ਕਰ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜਾ ਸਿੱਖਾਂ ਦੇ ਘਰ ਜਨਮ ਲੈਣ ਵਾਲਾ ਕਿਸੇ ਹੋਰ ਨੂੰ ਗੁਰੂ ਕਹੂਗਾ, ਉਹਨੂੰ ਸਿੱਖ ਕਹਿਣਾ ਮਹਾਪਾਪ ਹੈ, ਮਹਾਮੂਰਖ ਮਤੀ ਹੈ। ਇੱਕ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿੱਚ। ਜੇ ਦੂਜਾ ਬਾਪ ਨਹੀਂ ਹੋ ਸਕਦਾ, ਦੂਜਾ ਪਤੀ ਨਹੀਂ ਹੋ ਸਕਦਾ, ਉਹ ਸਿੱਖੋ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੁਹਾਡਾ ਕੋਈ ਗੁਰੂ ਵੀ ਨਹੀਂ ਹੋ ਸਕਦਾ। ਕੋ ਬੁਤਾਨ ਕੋ ਪੂਜਤ ਹੈ ਬਸ, ਕੋ ਮਰਤਾਨ ਕੋ ਪੂਜਨ ਤਾਇਓ, ਤੇ ਕੀ ਡਿਗਰੀ ਮਿਲੀ ਕੂੜ ਕਿਰਿਆ ਉਰਜੋ ਸਭ ਹੀ ਜਗ। ਕੱਲੇ ਹਿੰਦੁਸਤਾਨੀਆਂ ਨੂੰ ਨਹੀਂ ਕਿਹਾ, ਪਾਕਿਸਤਾਨੀਆਂ ਨੂੰ ਨਹੀਂ ਕਿਹਾ, ਚੀਨੀਆਂ ਨੂੰ ਕਿਹਾ, ਸੁਆਗਾ ਫੇਰਤਾ ਗੁਰੂ ਗੋਬਿੰਦ ਸਿੰਘ ਜੀ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਆ ਮੜਾ ਮਸਾਣੀਆਂ ਨੂੰ ਪੂਜਦੇ ਫਿਰਦੇ ਨੇ। ਉਹ ਮੜੀਆਂ ਨੂੰ ਤਾਂ ਪੂਜ ਲਿਆ ਕਰੋ, ਥੋੜਾ ਬਾਪੂ ਏ ਫੂਕਿਆ ਹੋਊ। ਇਹ ਜਿਹੜੀਆਂ ਜਿਉਂਦੀਆਂ ਮੜੀਆਂ, ਇਹਨਾਂ ਤੋਂ ਬਚ ਜੋ। ਅੱਜ ਆਖੋ ਸਤਨਾਮ, ਉਹ ਜਿਉਂਦੀਆਂ ਮੜੀਆਂ ਤੋਂ ਬਚੋ, ਬਚਣ ਇਹਨਾਂ ਤੋਂ ਬਚ ਗਿਆ, ਚਲੋ ਬਾਪ ਦਾ ਤਾਂ ਸਤਿਕਾਰ ਕਰੋ, ਕੋਈ ਨੀ। ਇਹ ਤਾਂ ਪਰਉਪਕਾਰ ਹੁੰਦਾ, ਪਰ ਪਰਉਪਕਾਰ ਵੀ ਅੱਜ ਕਈ ਅਗਰ ਗਧੇ ਨੂੰ ਦਿੱਤਾ ਲੂਣ, ਕਹਿੰਦਾ ਮੇਰੀ ਅੱਖ ਭੰਨਤੀ। ਅੱਜ ਆਖੋ ਸਤਨਾਮ, ਉਹ ਗੁਰੂ ਦੇ ਉਪਦੇਸ਼ ਨੂੰ ਵੀ ਉਲਟਾ ਲਈ ਫਿਰਦੇ ਨੇ। ਮਹਾਰਾਜ ਕਹਿੰਦੇ ਛੱਡ ਕੇ ਗੁਰੂ ਨੂੰ, ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਕਾਲ ਪੁਰਖ ਨੂੰ, ਜਿਹੜੇ ਇਧਰ ਉਧਰ ਫਿਰਦੇ ਨੇ। ਉਹ ਭਾਈ ਪਸ਼ੂ ਦੀ ਬਿਰਤੀ ਹੈ ਉਹਨਾਂ ਦੀ। ਪਸ਼ੂ ਦੀ ਬਿਰਤੀ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ। ਅੱਜ ਮੈਂ ਮੇਰੇ ਕੋਲ ਹੈ ਲੂਲੋ, ਕੱਲ ਨੂੰ ਖਰੀਦ ਕੇ ਬਾਬਾ ਹਰੀ ਸਿੰਘ ਜੀ ਲੈ ਗਿਆ, ਇਹਦੀ ਬਣ ਜਾਣੀ ਹੈ। ਪਰਸੋਂ ਨੂੰ ਬਾਬਾ ਹਰੀ ਸਿੰਘ ਜੀ ਤੋਂ ਕੋਈ ਹੋਰ ਸੰਤ ਲੈ ਗਿਆ ਰਾੜੇ ਵਾਲਾ, ਉਹਨੇ ਵੀ ਬਣ ਜਾਣੀ ਹੈ।
ਇਹ ਹੈ ਪਸ਼ੂ ਬਿਰਤੀ ਹੀ ਕਦੇ ਮੱਥਾ ਗੁੱਗੇ ਨੂੰ ਟੇਕਤਾ, ਫਿਰ ਕਦੇ ਸਖੀ ਸ਼ਰਬਰ ਨੂੰ ਟੇਕਤਾ। ਇਹ ਬੀਬੀਆਂ ਨੇ 2.5 ਕੁਇੰਟਲ ਆਏ ਸਾਉਣ ਦੇ ਮਹੀਨੇ ਕਣਕ ਦੇ ਆਟੇ ਦੀਆਂ ਸੇਵੀਆਂ ਗੁੱਗੇ ਨੂੰ ਖਵਾ ਦੇਣੀਆਂ, ਜਿਉਂ ਕਰਦੀਆਂ ਸੇਵੀਆਂ ਦੇ। ਗੁੱਗਾ ਵੀ ਸਾਡਾ ਬਾਬਾ ਹੈ, ਸਖੀ ਸਰਵਰ ਵੀ ਸਾਡਾ ਬਾਬਾ ਹੈ। ਉਹ ਗੁਰਮੁਖ ਪਿਆਰੇ ਹੋ, ਕੀ ਬਿਰਤੀ ਹੋਈ ਪਸ਼ੂ ਦੀ? ਜਿਹੜਾ ਦੇਖੇ ਉਸੇ ਦੇ ਘਰ ਜਾ ਕੇ 4 ਰੋਟੀਆਂ ਖਾ ਲਈਆਂ, ਜਿਹੜਾ ਦੇਖੇ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ, ਫਿਰਦਾ ਫਿਰਦਾ ਇਲਾਹਾਬਾਦ ਚਲਿਆ ਗਿਆ। ਕਹਿੰਦਾ ਪੰਡਿਤ ਜੀ ਮੇਰੇ ਨਾਂ ਰੱਖੋ। ਕਹਿੰਦੇ ਅੱਗੇ ਨਹੀਂ ਲਿਖਾਇਆ? ਕਹਿੰਦੇ 2 ਰਖਾਏ ਨੇ, ਗੰਗਾ ਰਾਮ ਜਮਨਾ ਦਾਸ। ਕਹਿੰਦਾ ਹੁਣ ਇੱਥੇ ਤ੍ਰਿਵੈਣੀ ਦਾਸ ਸਹੀ ਖੁਰਸ਼ਨਾਮ, ਇੱਥੇ ਤਿੰਨੇ ਇਕੱਠੀਆਂ ਕਰ। ਸੋ ਗੁਰਮੁਖ ਪਿਆਰੇ, ਇਹ ਕੀ ਬਿਰਤੀ ਹੈ ਉਹਨਾਂ ਦੀ? ਮਾਲਕ ਕਹਿੰਦੇ ਪਸ਼ੂ ਬਿਰਤੀ ਹੈ। ਪਸ਼ੂ ਬਿਰਤੀ ਵਿੱਚ ਮਾਲਕ ਦੀ ਸਾਜ ਸੰਗਤ ਖੈਰ ਤਾਂ ਮੰਗ ਸਕਦਾ ਪਸ਼ੂ, ਉਹਦੀ ਸੇਵਾ ਤਾਂ ਕਰ ਸਕਦਾ ਪਸ਼ੂ, ਦੁੱਧ ਤਾਂ ਦੇ ਸਕਦੇ, ਪਰ ਮਾਲਕ ਵਿੱਚ ਅਭੇਦ ਨਹੀਂ ਹੋ ਸਕਦਾ। ਸਤਨਾਮ, ਇੱਕ ਰੂਪ ਨਹੀਂ ਹੋ ਸਕਦਾ, ਇੱਕ ਰੂਪ ਉਸੇ ਨਾਲ ਹੋਵਾਂਗੇ ਜੋ ਖੁਦ ਇੱਕ ਹੈ। ਕੋ ਬਤਾਨ ਕੋ ਪੂਜਤਾ ਹੈ, ਪਸਕੋ ਮਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜੇ ਸਭ ਹੀ ਜਾਗੇ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਸੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਭਾਈ, ਛੱਡ ਕੇ ਆਲੇ ਦੁਆਲੇ ਦਾ ਘੁੰਮਣਾ, ਬਹੁਤ ਮਨਮਤੀਆਂ ਦਾ ਪ੍ਰਚਾਰ ਹੋ ਰਿਹਾ, ਕੱਚੇ ਪਿੱਲਿਆਂ ਦਾ ਪ੍ਰਚਾਰ ਹੋ ਰਿਹਾ, ਬਹੁਤ ਸਬਜ ਬਾਗ ਦਿਖਾਏ ਜਾ ਰਹੇ ਨੇ, ਬਹੁਤ ਗੁਰਮੁਖ ਪਿਆਰੇ ਵੀਂਗੇ ਟੇਢੇ ਢੰਗਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਤੋੜਿਆ ਜਾ ਰਿਹਾ। ਬਚੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਉਹ ਆਨੰਦਾਂ ਦਾ ਤਾਂ ਮੈਂ ਗੁਰੂ ਰੂਪ ਹੈ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਜੋ ਵੀ ਪ੍ਰਬੰਧਕ ਸੇਵਕ ਹਨ ਗੁਰੂ ਘਰ ਦੇ, ਬੜਾ ਧੰਨਵਾਦ। ਬਹੁਤ ਧੰਨਵਾਦ ਸਿੰਘ ਸਾਹਿਬਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਬੜਾ ਪਿਆਰ ਸਤਿਕਾਰ ਬਖਸ਼ਦੇ ਨੇ, ਬੜਾ ਪ੍ਰੇਮ ਕਰਦੇ ਨੇ। ਤੇ ਤੁਹਾਡੇ ਸਾਰਿਆਂ ਦਾ ਉਹ ਧੰਨਵਾਦ ਬੀਬੀਓ ਤੁਹਾਡਾ, ਥੋੜਾ ਜਿਹਾ ਜ਼ਿਆਦੇ, ਕਿਉਂਕਿ ਤੁਸੀਂ ਰੌਲਾ ਨਹੀਂ ਪਾਇਆ ਅੱਜ ਖੁਸ਼ਾ ਦਿਨ। ਜੇ ਕਿਤੇ ਤੁਹਾਡਾ ਰੌਲਾ ਪਾਉਣ ਲੱਗ ਜਾਵੇ, ਬ੍ਰਹਮਾ ਵੀ ਨਹੀਂ ਤੁਹਾਨੂੰ ਹਟਾ ਸਕਦਾ। ਹਰਦੇਵ ਸੂਤਾ ਜੀ ਬੜੇ ਸ਼ਾਂਤਮਈ ਦੇ ਨਾਲ, ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੀ ਛਤਰ ਛਾਇਆ ਹੇਠ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੜੀਆਂ ਤਕਲੀਫਾਂ ਕੱਟ ਕੇ, ਔਕੜਾਂ ਕੱਟ ਕੇ, ਖੂਨ ਪਸੀਨੇ ਦੀ ਕਮਾਈ ਕਰਕੇ ਇਹ ਗੁਰੂ ਗ੍ਰੰਥ ਤੇ ਪੰਥ ਦੇ ਝੰਡੇ ਚਲਾਏ ਹੋਏ ਨੇ, ਗੁਰੂ ਕੇ ਦਰਬਾਰ ਸਜਾਏ ਹੋਏ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਲੰਗਰ ਚੱਲਦੇ ਨੇ, ਅਖੰਡ ਪਾਠ ਸਾਹਿਬ ਹੋ ਰਹੇ ਨੇ, ਔਰ ਖਾਲਸੇ ਦੇ ਕੇਸਰੀ ਨਿਸ਼ਾਨ ਝੂਲ ਰਹੇ ਨੇ। ਇਹ ਤੁਹਾਡੇ ਤੇ ਮਹਾਨ ਕਿਰਪਾ, ਸਤਿਗੁਰ ਤੁਹਾਨੂੰ ਪਿਆਰ ਇਤਫਾਕ ਬਖਸ਼ੇ, ਦੇਸ਼ਾਂ ਪ੍ਰਦੇਸ਼ਾਂ ਵਿੱਚ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਤੁਹਾਨੂੰ ਆਪਸ ਵਿੱਚ ਮਿਲਾਪ ਪ੍ਰੇਮ ਦੀ ਦਾਤ ਬਖਸ਼ਣ, ਮਹਾਰਾਜ ਪ੍ਰਬੰਧਕਾਂ ਨੂੰ ਮਾੜਾ ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ਣ, ਨਿਸ਼ਕਾਮਤਾ ਨਾਲ ਸੇਵਾ ਕਰਨ ਦਾ ਬਲ ਬਖਸ਼ਣ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਾਸਾਂ ਨੂੰ ਇਸੇ ਤਰ੍ਹਾਂ ਤੁਹਾਡੇ ਚਰਨਾਂ ਨਾਲ, ਸੰਗਤ ਨਾਲ, ਬਾਣੀ ਨਾਲ, ਬਾਣੇ ਨਾਲ ਤੇ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ। ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਮਨ ਬਚ ਕਰਮ ਕਰਕੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ, ਬਾਣੀ ਅਥਾਹ ਸਾਗਰ ਹੈ, ਬਖਸ਼ ਦੇਣੇ ਅੱਗੋਂ ਲਈ ਅਰਦਾਸ ਕਰਨੀ ਸਤਿਗੁਰ ਸ਼ੁੱਧ ਬਾਣੀ ਦੀ ਵਿਚਾਰ ਬਖਸ਼ਣ। ਆਓ ਸਾਰੀ ਸੰਗਤ ਸਮਾਪਤੀ ਕਰਨੀ, ਬੋਲਣਾ ਤੁਸੀਂ? ਬਸ ਮੈਂ ਇੱਕ ਧਾਰਨਾ ਪੜ੍ਹ ਲੈਣਾ ਫਿਰ ਸਮਾਪਤੀ ਦੀ, ਸਾਰੀ ਸੰਗਤ ਗੱਜ ਵੱਜ ਕੇ ਬੋਲੋ। ਬਾਜਾ ਵੀ ਮੇਰੇ ਵਾਂਗੇ ਬੋਲਦਾ।

0: ਫਤਿਹ।
1: ਗੁਰੂ ਪਿਆਰੇ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਬੜੇ ਹੀ ਸੱਚੇ ਵਿਚਾਰ ਸੰਤ ਬਾਬਾ ਹਰਦੇਵ ਸਿੰਘ ਲੂਲੋਵਾਲ ਹੋਰਾਂ ਪਾਸੋਂ ਸਰਵਣ ਕਰ ਰਹੇ ਸੋ, ਜਿਨ੍ਹਾਂ ਨੇ 23 ਜੂਨ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੂੰ ਨਾਮ ਦੇ ਰਸ ਨਾਲ ਜੋੜਿਆ ਹੈ। ਅਸੀਂ ਇਹਨਾਂ ਦੇ ਧੰਨਵਾਦੀ ਹਾਂ ਔਰ ਆਸ ਰੱਖਦੇ ਹਾਂ ਜਦ ਵੀ ਕਦੀ ਇਹਨਾਂ ਦਾ ਦੁਬਾਰਾ ਫੇਰਾ ਇੱਥੇ ਹੋਵੇ ਇਹ ਸਾਨੂੰ ਪਹਿਲਾ ਸਥਾਨ ਦੇਣ, ਤਾਂ ਕਿ ਅਸੀਂ ਸੰਗਤਾਂ ਨੂੰ ਇਹਨਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਰਹੀਏ। ਮੈਂ ਹੁਣ ਬੇਨਤੀ ਕਰਾਂਗਾ ਮਹਾਂਪੁਰਸ਼ਾਂ ਨੂੰ ਉਹ ਸੰਗਤਾਂ ਦੁਆਰਾ ਬਖਸ਼ਿਸ਼ ਹੋਇਆ ਸਿਰਫ ਆ ਕੇ ਲੈ ਲੈਣ। ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਵਾਲੇ, ਮੈਂ ਬੇਨਤੀ ਕਰਾਂਗਾ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਸੰਤ ਬਾਬਾ ਮਹਾਂਪੁਰਸ਼ਾਂ ਨੂੰ ਸਿਰਫ ਬਖਸ਼ਿਸ਼ ਕਰਨ। ਸੁਰਿੰਦਰ ਸਿੰਘ, ਜਸਪਾਲ ਸਿੰਘ ਦਾ ਵੇਟ ਕਰ ਰਹੇ ਨੇ, ਜੋ ਕਿ ਇੱਥੇ ਸੁਣਦੇ ਨੇ ਕਿ ਉਹ ਆ ਜਾਣ ਕੈਨੇਡਾ ਕਨੈਕਟੀਕਟ ਤੋਂ ਆਏ। ਆ ਜਾਓ ਪਿੱਛੇ, ਆ ਜਾਓ ਉੱਥੇ, ਚਲੋ।

0: ਮਹਾਂਪੁਰਸ਼ਾਂ ਦੇ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਰਜੇਵੇਂ ਛੱਡ ਕੇ ਇੱਥੇ ਦਰਸ਼ਨ ਦਿੱਤੇ ਹਨ ਅਤੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਿਆ ਹੈ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਖਾਲਸਾ ਮੇਰੋ ਪਛਾਣ ਪਾਇਆ

धर्म धर्म

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

حقیقوں میں سے کیا

എല്ലാം മരണക്ക് പോലാ.

ਸਾਹ ਹੈ ਪ੍ਰਤਪਾਲਕ ਨੂੰ।

0: بادشاہ درویش
1: گرو گوبند سنگھ پر کتے ہو

पौल खंडे तार हो जन्म सुहेला, पीओ पौल खंडे तार हो जन्म सुहेला।

Dios.

Aquatel, Aquatel.

हम अंधे से मिट गए।

Dios.

महाजन आपे पंचा महाजन आपे पंचा।

वाले।

योग सेवक को नाम।

0: 想不想不想不想不想不想不想不想不想不想不想不想不想不想不想不想不想不想不想不ਜਿਸ ਦੇ ਦਾ ਗੁਰ ਮੰਤਾ
1: ਦਿੱਤੇ ਮਿਟ ਗਏ ਜਮਤਾ ਭਾਉ।

بن سچے دوجا سیم دے کوئی مرسن پتر نانک تو گر پتیا

ਰੱਖਿਆ।

نام سلاحی ہے سدکار کماوے، ہر نام سلاحی

ਤੁਸੀਂ ਕਾਰੇ ਲੱਗਿਆ, ਤੁਸੀਂ ਕਾਰੇ ਲੱਗਿਆ ਫਿਰ ਜੋ ਲੁਟਾਰਾ।

ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ।

का नाम यही मैं इसका विश्राम नाम अंदर सबका

दीलिता अंतर तृष्णा मर गई हर गुण गाविता आपे मेल मिलायन आपे दे

आए

Mike, Mike, Mike, Mike.

Yes, that's not right.

पाएगा।

वाहिगुरु जी।

किसी ग्रह में कोई जगत रहे।

सुनते रख बाप न माई, सुनते रख नीक न भाई।

जाग

ਖਿਮਾ ਹੰਡਾਵਣੀ ਪ੍ਰੇਮ ਪੱਤਰ ਪਾਉ ਭੁਗਤ ਦਿਲਾਸੀ ਸਬਦ ਸੁਰਤ

संकुचित सूरज।

الله

ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾਹੀਂ ਸਤਿਗੁਰ

Allah.

ਹੱਥ ਕੁੰਜੀ।

गुप्त प्रगट तू सबनी साई।

من اچھا

जल नहीं डूबे

0: ہر پگتی آیا
1: سر کے پاس ہر پگتی آیا
0: سر کے پاس ہر پگتی آیا

चल नहीं तो उतर

سو سچ کا جس کر ہر تن سنچارا۔

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਨਾਮ ਕਾ ਵਪਾਰ

Thank you.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਸਫਾ ਬੰਦ ਹੋ ਜਾਏ।

Where you going to

सदगुरु के बोली चरण में।

सत्य कृष्ण सदी।

रत्न प्रेम से आए, गुच्छ प्रेम से आए।

ہے نام جو رکھ نکل دیتا ہے نام.

You will be the king.

राम राम जय गुरुश कृपा के पचता हो गए काम जाएंगे लूटूंगा है।

பதினேழு

Gracias.

मिलावा सुनने का शक्ति मेरा दुख का।

ਰਾਸ ਹੈ ਨਿਮਰ ਰਾਸ ਨਾ ਸੱਚ ਹੈ ਤੂੰ ਤਿੰਨੋ ਸੱਚ ਹੋਏ ਛੋਟੇ ਮਨ ਜਵਾਨੀ ਹੈ ਮਨ ਤਨ ਛੋਟਾ ਹੋਏ ਖਾਈ ਖਾਂਸੀ ਮਿਰਗ ਜੀਵੋ ਦੂਖ ਗਣੋ ਨਿਤ ਹੋਏ ਛੋਟੇ ਛੋਟੇ ਨਾ ਤਮੇ ਤੂੰ ਲੜਕੋ ਦੱਸ ਹੋਏ ਜਿਨੂੰ ਰਾਸ ਨੂੰ ਸੱਚ ਹੈ ਤੂੰ ਤਿੰਨੋ ਸੱਚ ਹੋਏ ਸੱਚ ਸੱਚ ਰਾਸ ਹੈ

Amen.

Thank you.

Thank you.

Mais, mais, mais, mais, mais.

I'm gonna make you mine.

ਰਾਮ ਰੰਗ ਮਾਰਾ ਮੇਰਾ ਮਨ ਸੇ।

Yeah.

వాహి వాహి.

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬੋਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ

సజ్జన సత్య పాతిశః శిరసాహందశ జిస్ పాస్ బహటయా సోహియే సబనాం దా వేసా సతనాం శ్రీ వాహిగురూ సాహిబ్ జీ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਕੁਵਾਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਕੁਵਾਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਨ ਹੀ ਗਾਏ ਜਾ ਕਉ ਕਿਰਪਾ ਤਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਨ ਹੀ ਗਾਏ ਜਾ ਕਉ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਕੈ ਚੁੱਕਣਾ ਹੋ ਗਈ ਜੇ ਲਾਇ ਰਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੜੀਆਂ ਪਾਰ ਸਹਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕਉ ਦਾਤ ਜਾਣੈ ਨਿਸ਼ਾਨ ਗਾਵੈ ਕਉ ਗੁਣ ਵਡਿਆਈਆਂ ਚਾਰ ਗਾਵੈ ਕਉ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਖੇਹੇ ਗਾਵੈ ਕਉ ਜੀ ਲੈ ਫਿਰ ਦੇਹੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਗੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਈ ਰਾਹ ਨਾਨਕ ਬਿਗਸੈ ਬੇ ਪ੍ਰਵਾਹ ਸਾਚਾ ਸਾਹਿਬ ਸਾਚ

ਕੀਏ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਈ ਕਰੀ ਜੇ ਤੀਸਰ ਉਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਨਿਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਵ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੁ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਕਤਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ੍ਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤੋਖ ਗਿਆਨ ਸੁਣਿਆ ਆਠਸਠ ਗਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਬੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥੋ ਵੈਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੈ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੂੰਹ ਝੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਧਾਰੀ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਦੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਪਵਾਉ ਦੱਸਦੇ ਹੋਏ ਲੱਖ ਦਰੀਆਉ ਕੁਦਰਤ ਗਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਐਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
ਅਸੰਖ ਜਪ ਸੰਘ ਪਾਓ ਸੰਘ ਪੂਜਾ ਸੰਘ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਘ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹੋ ਪਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾਈ ਕਵਾਰ ਜੋ ਤੁਧ ਪਾਵੈ ਸਾਈ ਬਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੋ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਦੇਤਾ ਨਾਉ ਬਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਦਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜਗ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਣ ਨਾਵੇ ਨਾਹੀ ਕੋ ਥਾਉ

ਬਾਅਦ ਭਰੀਐ ਹੱਥ ਪੈਰ ਧਨ ਦੇਹੀ ਪਾਣੀ ਧੋਤਾ ਹੈ ਉਤਰ ਸੁਖੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜੈ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕਉ ਆਪਾਂ ਜਾਣੇ ਅੱਗੇ ਗਿਆ ਨਾ ਸੁਹੈ ਪਾਤਾਲ ਪਾਤਾਲ ਲੱਖ ਆਗਾ ਸਾਗਾ ਸੂੜ ਕੋੜ ਕਪਾਲ ਥਕੇ ਵੇਦ ਕਹਿ ਨੀ ਕਵਾਤ ਸਹਿ ਸੋ ਅਠਾਰਾਂ ਕਹਿਣ ਕਦੇ ਬਾਸਲੂ ਅਗਤਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸੂ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈ ਆ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨਾ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜੇ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੂਦ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਕਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਧੀਆਂ ਮੌਕਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਬਾਦਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰੇ ਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਹੇ ਮੁੱਲ ਭਾਈ ਮੁੱਲਾਂ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲ ਅਮੁੱਲ ਆਖੈ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖ

ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਰ ਦੈ ਰੱਛਾ ਪੂਰਨ ਹੋਵੇ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਰ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸ ਹੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜੁ ਕੀ ਅਵਰ ਨ ਧਿਆਉ ਜੋ ਵਰ ਚਾਹੋ ਉਸ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚਣ ਚਨ ਸਤਰ ਹਮਾਰੇ ਮਾਰੀ ਹੈ ਆਪ ਹਾਰ ਦੈ ਮੁਝੋ ਭਰਿਆ ਹੈ ਮਰਨ ਕਾਲ ਕਾ ਦਰਾਸ ਨੇ ਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤੋਜੁ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੀ ਬਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰੈ ਕਰਤਾਰ ਬੁਰਜ ਦਰਤਵ ਦੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਦਾ ਕਾ ਮੂਢ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਰ ਸਦਾ ਸਿਵ ਨਿਰੰਕਾਰ ਕਾ ਚਿੰਤਨ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿਨ ਪਿਣ ਦੋਏ ਦੇਤੀ ਤੁਮਰਾ ਲਿਖਾ ਨ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਸ ਰੂਪਾ ਰੰਗ ਭੈਰਵ ਕੇ ਭੂਪਾ ਅੰਡ ਜਜੇ ਰਜ ਸਿਧ ਜਗੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਭੂਲ ਰਾਜਾ ਵਾ ਬੈਠਾ ਕਹੂੰ ਸਿਮਟ ਪਇਓ ਸੰਗਰਾ ਬੈਠਾ ਸਗਰੀ ਸਿਰ ਦਿਖਾਏ ਜਾਮ ਪਵ ਆਦਿ ਜੁਗਾਦ ਸਰੂਪ ਸਜਾਮ ਪਵ ਅਵਰਛਾ ਮੇਰੀ ਤੁਮ ਕਰੋ ਸਿੱਖੋ ਬਾਹਰ ਸਿੱਖ ਸੰਗ ਰਹੋ ਦੁਸ਼ਟ ਜਿਤੇ ਉੱਠ ਪਦ ਬਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਦਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਬਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਰੱਛਾ ਹੋਈ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਦਨ ਗਹਿਨ ਹਰਿਹੋ ਤਾਂ ਕਿ ਦਬ ਦਨਕ ਮਾਰਿਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਵਦਕ ਨ ਕੋਈ ਏਕ ਵਾਰ ਜਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਂ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੋਗ ਤੇਰਾ ਖੜਗ ਕੇ ਤੁਮੈਂ ਸਰਣ ਤਿਹਾਰੀ ਆਪ ਹਾਦਲ ਉਭਾਰੀ ਸਰਬਠਾਰ ਮੋਹ ਸਹਾਈ ਦੋਸ਼ਟ ਦੋਗ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦਲ ਉਭਾਰੀ ਸਰਬਠਾਰ ਮੋਹ ਸਹਾਈ ਦੋਸ਼ਟ ਦੋਗ ਤੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
साचे साहिबा क्या नाही कर तेरा है करता तेरा सब कुछ है जिस दे सो पावे सदा सिफत सलाह तेरी नाम मन वसावे नाम जिनकै मन वसया वाजे शब्द कनेरे कहे नानक सच्चे साहिब क्या नाही कर तेरा है साचा नाम मेरा आधारो साच नाम आधार मेरा जिन भुखा सब गवाइया कर शांत सुख मन वसया जिन इच्छा सब बुझाइया सदा कुर्बान कीता गुरु बिटो जिस दियां ये वडियाइया कहे नानक सुनो संतो शब्द धरो प्यारो साचा नाम मेरा धारो वाजे पंच शब्द तित करस पाके शब्द वाजे कला जित कर धारिया पंच दूत तुद वस कीते काल कंटक मारिया तुर करम पाया तुद जन कौसे नाम हर कह लागे कहे नानक तैं सुख होआ तित कर अनहद वाजे साची लवै बन देहन माणी लवै वाजों क्या करे बेचारिया तुदवा समरथ कोय नाही कृपा कर बनवारिया एस नौर थाओ नाही शब्द लाग सवारिया कहे नानक लवै वाजों क्या करे बेचारिया आनंद आनंद सब को कहे आनंद गुरु ते जाणिया जाने आनंद सदा गुरु ते कृपा करे प्यारिया कर कृपा करे वे कटे ज्ञान अंजन सारिया आंद्र जन का मोह टुटा तिनका शब्द सच सवारिया कहे नानक आनंद सतगुरु न पाया कहे नानक आनंद है आनंद गुर ते जानिया बाबा आनंद आनंद सब को कहे आनंद गुरु ते जानिया जाने आनंद सदा गुरु ते कृपा करे प्यारिया कर कृपा करे कटे ज्ञान अंजन सारिया अंदरों जिन का मोह टुटा तिनका शब्द सच सवारिया कहे नानक आनंद है आनंद गुर ते जानिया बाबा जिस तू दे सुजन पावे पावे तो सुजन दे जिसन और क्या करे बेचारिया एक परम भूले फिर दह दे एक नाम लाग सवारिया गुर प्रसादी मन पया निर्मल जिन्ना पाण पावे कहे नानक जिस दे प्यारे सोई जन पावे आवो संत प्यारे हो अकथ की करें कहानी करें कहानी अकथ गेरी के तुद्वार पाई है दान मान दान सौ सौ गुरु को हुक्म मन्य पाई हुकुम मनिया गुरु केरा गावो सची बाणी कहे नानक सुनो संत कथ्यो गत गाणी हे मन चंचला चतराई गिने न पाया चतराई न पाया किने तू सुन मन मेरिया हे माया मोहनी जिने परम पलाया माया तमुन जने गीति जंठ गौली पाईया कुरबान कीता दिसे बिटो जन्मो मीठा लाया कहे नानक मन चंचल चतराई गिने न पाया हे मन प्यारिया तू सदा सच समाले हे गडंब तुझे देखदा चले नाही तेरे नाल एहसास तेरे चले नाही तिस नाल क्यों चित लाई है ऐसा काम मूल न कीजै जदंत पछुताई है जदंत पछुताई है सतगुरु का उपदेश सुन तू होवे तेरे नाले कहे नानक मन प्यारे तू सदा सच समाले आगमै गोचर तेरा अंत न पाया अंत न पाया किने तेरा अपना तू जाणहि जी जंत सब खेल तेरा क्या को आख वखाणे हे आखर दा वेखा सब तू है जिन जग तो पाया कहे नानक तू सदा गम है तेरा अंत ना पाया सुर नारे मुन जन अमृत खोज दे सो अमृत गुर ते पाया पाया अमृत गुर कृपा कीनी सच्चा मन बसाया जी जंत सब तो पाए कवेख परसने आया लभ लोभ अहंकार झूका सतगुरु भला पाया कहे नानक जिसनो आपद उठा तेने अमृत गुर दे पाया भगतां की जाल निराली जाला निराली भगतां गेरी बिखम मार्ग चलना लभ लोभ अहंकार दा दृष्णा बहुत नाही बोलना कन्यो दिखी वाल निकी इस मार्ग जाना गुर प्रसादी बुझे जिनी आप तजार वासना समाणी कहे नानक जाल भगतां जुगो जुग निराली ज्यों तू जलाए तिव जला स्वामी उर के जाना गुण तेरे जब तू जलाए तिव जला जन मार्ग पावे कर कृपा जन नाम लाहे से हर हर सदा त्यावे जिसनों कथा सुनाही अपनी से गुरुद्वारे सुख पावे कहे नानक सचे साहिब जम पावे तिवे चलावे एह सुहिला शब्द सुहावा सदा सुहिला सतगुरु सुनाया तिन कै मन बसया जन तुरों लिखया आया एक फिरे कनेरे करें गल्ला गलनी करें न पाया कहे नानक शब्द सुहिला सतगुरु सुनाया पवित होए सेजना जिनी हर त्याया हर त्याया पवित होए गुरमुख जिनी त्याया पवित माता पिता कुटुंब सहत स्यों पवित संगत सबाईया कहिंदे पवित सुन दे पवित से पवित जिनी मन वसाया कहे नानक से पवित जिनी गुरमुख हर त्याया कर्मी सहजन उपजै बन सहज सहस न जाय न जाय सहस गत संजम रहे कर्म कमाए सहस जियो मलिन है गत संजम धोता जाए मन धोवो शब्द लागो हर सर हम चित लाए कहे नानक गुर प्रसादी साहिब जाए सह साहिब जाए
ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿ ਨਿਖਟਿਆ ਬਲੇ ਸੇ ਬਣਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਉਵਤ ਸਨੋ ਸਿੱਖ ਹੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨਾ ਨਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਭਾਵੇ ਮੁਕਤ ਨਾ ਹੋਰ ਸਾ ਕੋਈ ਪੁੱਛੋ ਵੇਖੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਤੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੇ ਉਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਗਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਸੇ ਨੂੰ ਜਾਣੀ ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਦਾ ਪਾਏ ਕਹੇ ਕਰਦਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਸਨੋ ਆਪ ਕਰੇ ਸੋ ਹੋਵੇ ਏਕ ਸੁਸਿਓ ਲਿਵ ਲਾਹੇ ਕਹੇ ਨਾਨਕ ਆਪ ਕਰਦਾ ਪਿਓ ਗੁੰਮ ਜਾਏ ਸਿਮਰਤ ਸਾਹ ਸਿਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿ ਵਿਸਾਰੀ ਹੈ ਬੁੜਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ ਕਹੇ ਨਾਨਕੇ ਬੁੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਬਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰੂ ਜੀ ਮਿਲਾਇਆ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਘਟੇ ਦਿਹਾੜੀਏ ਤਨ ਤਨਾ ਮਿਲੇ ਜਾਣੇ ਰਾਬੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਗਾ ਵਣਜਾਰਾ ਇਹ ਰਸਰਾ ਤੂੰ ਅੰਦਰ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਦਰ ਸਾ ਬੀਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ ਮਨ ਜਾਓ ਪਇਆ ਪ੍ਰਭਾਗਮ ਸੁਣਿਆ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੋਗ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
जिन हर तेरा रचन रचया सुवरपन नवसाया गुर प्रसादी हरवन वसया गुरु लिखया पाया गाय नानक श्री प्रवान हुआ जिन सतगुर स्यों चित लाया। हे नेत्रो मेरे हो हर तुम मैं जो धरी हर बिन वरण देखो कोई हर बिन वरण देखो कोई नदरी हर निहालिया हे वे संसार तुम देख दे हर का रूप है हर रूप नदरी आया। गुर प्रसादी बुझा जा विखा हर कह है हर बिन वरण कोई कह नानक नेत्रांत से सतगुर मिलया दिब दृढ़ोई। हे श्रवणो मेरे हो साचा सुन दिनो बठाए साचा सुन दिनो बठाए श्री लाए सुनो सतबाणी जे सुनी मन तन हरिया हुआ रसना रस माणी सच लख बढ़ाणी ता की गत कही न जाए कह नानक अमृत नाम सुन पवित्र हो बहु सच सुन मेरो पठाए। हार जियो गुफा अंदर रख कह वाजा पवन वजाया वजाया वाजा पवन नाम द्वारे प्रगट किए दसवां गुप्त दिखाया। गुरुद्वारे लाए भावनी एक ना दसवां द्वार दिखाया तह नेक रूप नावनत तह नेक रूप नाव नावनत दसदा अंदर जाई पाया कह नानक प्यारे जियो गुफा अंदर रख कह वाजा पवन वजाया

ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਦਾਸ ਨਮਹਾ।

You know,

ਮਾਨਯੋਗ ਭਾਵਨਾ

तू मेरा पिता, तू है मेरा माता, तू मेरा

0: ਨਾਨਕ ਭੁਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿੱਤੇ ਪੁਰਖ ਸੁਣੀਏ ਕੁਦਰਤ ਕੋ ਸਿੱਖਾ ਕੁਦਰਤ ਪਾਤਾਲੇ ਆਕਾਸ਼ੇ ਕੁਦਰਤ ਸਰਵੇ ਅਕਾਰ ਕੁਦਰਤ ਵੇਲ ਪੁਰਾਣ ਕਤੇ ਵਾਂ ਕੁਦਰਤ ਸਰਵੇ ਚਾ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵੇ ਆ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਰਮਾਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਜਿਹੜੇ ਲੋਕ ਕਹਿੰਦੇ ਨੇ ਦੁਨੀਆ ਛੱਡ ਕੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਇਸ ਦੁਨੀਆ ਵਿੱਚੋਂ ਮਾਲਕ ਨਜ਼ਰ ਨਹੀਂ ਆਉਂਦਾ। ਤੇ ਭਾਈ ਸਾਹਿਬ ਕਹਿੰਦੇ ਨੇ, ਮੈਂ ਆਪਣੀਆਂ ਗੰਢਾਂ ਬੰਨ ਬੰਨ ਕੇ ਸਿਰ ਤੇ ਪਾਰ ਚੁੱਕ ਚੁੱਕ ਕੇ ਕਿਧਰ ਜਾਵਾਂ, ਮੈਂ ਜਿਸ ਪਾਸੇ ਦੇਖਦਾ ਹਾਂ ਮੈਨੂੰ ਤੇ ਕਲਗੀ ਵਾਲਾ ਸਾਹਿਬ ਹੀ ਨਜ਼ਰ ਆਉਂਦਾ ਹੈ। ਪਿਆਲਾ ਖੋਸਾ ਤੋ ਬੇਨਤੀ ਕਰ ਰਿਹਾ, ਸਿੱਖ ਧਰਮ ਦੀ ਬੁਨਿਆਦ ਸਿੱਖ ਧਰਮ ਦੀ ਨਹੀਂ ਅਬਦਲ ਹਸਤੀ ਤੇ ਰੱਖੀ ਗਈ ਹੈ, ਜੋ ਸਦਾ ਸਦਾ ਹੈ ਔਰ ਹਮੇਸ਼ਾ ਹਮੇਸ਼ਾ ਹੈ। ਤੋ ਲੈਨਨ ਕਹਿੰਦੇ ਨੇ, ਧਰਮ ਇੱਕ ਅਫੀਮ ਦੀ ਗੋਲੀ ਹੈ ਜੋ ਲੋਕਾਂ ਨੂੰ ਨੀਮ ਬੇਹੋਸ਼ ਕਰਦੀ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਸਲ ਵਿੱਚ ਦੁਨੀਆਂ ਵਿੱਚ ਜੇ ਕੋਈ ਜਾਗਰਿਤ ਇਨਸਾਨ ਹੈ, ਜੇ ਕੋਈ ਸਿਆਣਾ ਇਨਸਾਨ ਹੈ, ਜੇ ਕੋਈ ਸਾਵਧਾਨ ਮਨੁੱਖ ਹੈ, ਤੇ ਉਹ ਸਿਰਫ ਧਰਮੀ ਮਨੁੱਖ ਹੀ ਹੋ ਸਕਦਾ। ਸੁਖਮਨੀ ਸਾਹਿਬ ਦੇ ਅਖੀਰ ਤੇ ਹੀ ਸੁਖਮਨੀ ਸਾਹਿਬ ਦੇ ਨਿਤਨੇਮੀਆਂ ਨੂੰ ਹਦਾਇਤ ਕੀਤੀ ਗਈ, ਸਾਵਧਾਨ ਏਕਾਗਰ ਸੀ ਗੌੜੀ ਸੁਖਮਨੀ ਮਹੱਲਾ ਪੰਜਵਾਂ। ਦੂਸਰੇ ਪਾਸੇ ਰਵਿਦਾਸ ਜੀ ਉਹ ਮਹਾਨ ਧਰਮੀ ਨੇ ਜਿਹੜੇ ਧਰਮ ਤੇ ਚੱਲਦਿਆਂ ਚੱਲਦਿਆਂ ਧਰਮੀ ਪਰਮੇਸ਼ਵਰ ਦਾ ਰੂਪ ਹੀ ਹੋ ਚੁੱਕੇ ਨੇ, ਉਹ ਗੁਰੂ ਤੋਂ ਪਰਮੇਸ਼ਵਰ ਤੋਂ ਵੱਖ ਨਹੀਂ। ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ, ਬਸੰਤ ਮਹੱਲਾ ਪੰਜਵਾਂ ਅਸਪਰੀਆ। ਉਹ ਪਰਮੇਸ਼ਵਰ ਦਾ ਰੂਪ ਹੈ, ਪਰ ਰਵਿਦਾਸ ਜੀ ਕਹਿੰਦੇ ਨੇ, ਦੇਖੋ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਬਤ ਹੋ ਰੇ ਭਾਈ ਮਾਰੂ ਰਵਿਦਾਸ ਖਿਮਾ ਕਰਨਾ ਰਾਮ ਕਲੀ ਰਵਿਦਾਸ ਜੀ ਚਾਲਨਾ ਖੋ ਸ੍ਰੀ। ਦੁਨੀਆਂ ਦੇ ਲੋਕੋ ਦੁਨੀਆਂ ਲੁੱਟੀ ਜਾ ਰਹੀ ਹੈ, ਸੰਸਾਰ ਦੇ ਲੋਕੋ ਸੰਸਾਰ ਦੇ ਲੋਕ ਇੱਕ ਦੂਸਰੇ ਨੂੰ ਲੁੱਟੀ ਜਾ ਰਹੇ ਨੇ। ਇਸ ਲਈ ਬੇਦਾਰ ਹੋਵੋ, ਹੁਸ਼ਿਆਰ ਹੋਵੋ, ਸਾਵਧਾਨ ਹੋਵੋ, ਤਾਂ ਜੋ ਤੁਹਾਨੂੰ ਸੁੱਤਿਆਂ ਨੂੰ ਕੋਈ ਲੁੱਟ ਨਾ ਲਵੇ, ਕਿਉਂਕਿ ਮਨਮੁਖ ਸੋਏ ਰਹੇ ਦਿਨ ਰਾਤੀ ਅਵਗਤ ਕੀ ਗੱਤ ਗੁਰਮੁਖ ਜਾਤੀ, ਮਨਮੁਖ ਸੋਏ ਰਹੇ ਸੇ ਲੁੱਟੇ ਗੁਰਮੁਖ ਸਾਬਤ ਭਾਈ ਹੈ ਮਾਰੂ ਸੋਲ ਹੈ ਮਹੱਲਾ ਤੀਜਾ। ਗੁਰਮੁਖ ਸਾਵਧਾਨ ਹੈ, ਸਰੀਰਕ ਤੌਰ ਤੇ ਵੀ ਜਾਗਦਾ ਹੈ, ਮਾਨਸਿਕ ਤੌਰ ਤੇ ਵੀ ਜਾਗਦਾ ਹੈ, ਧਰਮ ਦੁਆਰਾ ਜਾਗਰਤਾ ਪ੍ਰਾਪਤ ਹੁੰਦੀ। ਇਸੇ ਲਈ ਧਰਮੀ ਲੋਕ ਇਹ ਨਹੀਂ ਸੋਚਦੇ ਹੁਕਮ ਕਿਉਂ ਕੀਤਾ ਹੈ, ਗਲਤ ਕੀਤਾ ਹੈ ਕਿ ਸਹੀ ਕੀਤਾ ਹੈ, ਬਸ ਉਹ ਤੇ ਇਹਨਾਂ ਹੀ ਸਮਝਦੇ ਨੇ ਤੇ ਇਹਨਾਂ ਹੀ ਕਹਿੰਦੇ ਨੇ। ਜਾਨ ਕੁਝ ਪਰ ਨਿਸਾਰ ਕਰਤਾ ਹੂੰ, ਮੈਂ ਨਹੀਂ ਜਾਣਤਾ ਦੁਆ ਕਿਆ ਗਾਲੇ ਪਿਆਲਾ ਖੋ ਸ੍ਰੀ ਵਾ। ਜਾਨ ਕੁਝ ਪਰ ਨਿਸਾਰ ਕਰਤਾ ਹੂੰ, ਮੈਂ ਨਹੀਂ ਜਾਣਤਾ ਦੁਆ ਕਿਆ ਹੈ, ਮੈਨੂੰ ਇਹ ਨਹੀਂ ਪਤਾ ਦੁਆ ਦਾ ਮਤਲਬ ਕੀ ਹੈ, ਮੈਨੂੰ ਤੇ ਇੰਨੀ ਵੀ ਸਮਝ ਨਹੀਂ ਹੁਕਮ ਕੀ ਹੁੰਦਾ ਹੈ, ਬਸ ਤੇਰਾ ਇਸ਼ਾਰਾ ਹੋਇਆ ਤੇ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖ ਦਿੱਤਾ ਹੈ ਪਿਆਲਾ ਖੋ ਸ੍ਰੀ ਵਾ। ਇਸ ਲਈ ਦੁਨੀਆਂ ਦੇ ਅੰਦਰ ਸਭ ਤੋਂ ਆਸਾਨ ਤਰੀਕੇ ਨਾਲ ਧਾਰਮਿਕ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ। ਇਸੇ ਲਈ ਸਮਾਜ ਅੰਦਰ, ਦੁਨੀਆਂ ਦੇ ਅੰਦਰ, ਸੰਸਾਰ ਅੰਦਰ ਬਹੁਤੇ ਚਾਲਾਕ ਲੋਕ ਬੜੀ ਹੁਸ਼ਿਆਰੀ ਆਸਾਨੀ ਦੇ ਨਾਲ ਧਾਰਮਿਕ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਗਾ ਕੇ ਲੁੱਟਦੇ ਨੇ ਪਿਆਲਾ ਖੋ ਸ੍ਰੀ ਵਾ। ਕਦੇ ਨਿਰੰਕਾਰੀਆਂ ਨੇ ਲੁੱਟਿਆ, ਕਦੇ ਰਾਧਾ ਸਵਾਮੀਆਂ ਨੇ ਲੁੱਟਿਆ, ਕਦੇ ਵਿਆਸਾ ਵਾਲਿਆਂ ਨੇ ਲੁੱਟਿਆ, ਕਦੇ ਹੋਰ ਕਿਸੇ ਨੇ ਲੁੱਟਿਆ, ਸਿਰਫ ਬਾਣੀ ਸੁਣਾ ਕੇ ਪਿਆਲਾ ਖੋ ਸ੍ਰੀ ਵਾ। क्योंकि धार्मिक आदमी आसानी नाल लुटे जांदे ने। धार्मिक आदमी दे अंदर विश्वास, धार्मिक आदमी दे अंदर भरोसा है। वो जल्दी जल्दी भरोसा कर लैंदा है, जल्दी जल्दी एतबार कर लैंदा है, पर वो ये नहीं समझदा कि इस मनुख दे मन दे अंदर विचार की है। ये मगर मच्छ वाले आंसू ने जां सही तौर ते आंसू ने प्यार लाखो श्री वाह, ये सही आंसू ने जां मगर मच्छ वाले आंसू ने, पर कईयां लोगां दी तां ये विचार तारा हुंदी। किसे नूं ममूली जी गर्म हवा भी लगे, अख विचों एक आंसू भी निकले, ते सैकड़े हजारां लोग उहदे दुख नूं अपना दुख महसूस करदे ने, पर कुछ लोग सारी उम्र तक ही रोंदे रहिंदे ने। उन्हां दा सारी उम्र दा रोना बेकार चलिया जांदा है, जाया चलिया जांदा है। सियाणियां ने कहा कि ए शहर मैनू उसे बुजुर्ग ने सुनाया सी, जिसका विद्वान बेटा 84 विच जीवदियां जलाया गया। प्यार लखो श्री वाह। तो शहर यह है जो इस मजमून के नाल कहना चाहता हाँ कि इसी के एक आंसू पर हजारों दिल तड़पते हैं, किसी का उम्र भर रोना यूं ही बेकार जाता है। प्यार लखो श्री वाह। मनुख समझ नहीं सकता कि ये रोना ये आंसू अंदरों ने जा के बाहरों ने। तुसी कई बारी धार्मिक लोगों भी देखा होगा, वो एक मिनट विच बोलदियां रो पैंदे ने, एक मिनट विच बोलदियां हस पैंदे ने। प्यार लखो श्री वाह। पर दूसरे पासे वारस शाह कहंदे ने गम तो बिना रोना नहीं आता। जदों अंदर गम हुंदा है, जदों अंदर दर्द हुंदा है, उस मौके ते अंदर जदों गम ते दुख बर्दाश्त नहीं हुंदा ते फिर अखां छलक पैंदियां ने। जदों ये अखां छलकदियां ने फिर इन्हां ते काबू पाना मुश्किल हो जांदा है। पर फिर भी धार्मिक लोग बहुत जल्दी भरोसा कर लैंदे, एतबार कर लैंदे ने। रहतनामे विच ये हुक्म है कि गुरु का सिख कदे भी गुरु दी सुगंध न चुके। जेड़ा गुरु का सिख सुगंध चुके वो तनखाइया। प्यार लखो श्री वाह। पर साडे विच भी रिवाज है गऊ दी सौं, भरा दी सौं, पोत दी सौं, गुरु दी सौं। प्यार लखो श्री वाह। साडे विच भी ये रिवाज लोग चुकदे ने। हजरत ईसा ने बाइबल विच कहा है जेड़े लोग मूर्तियां ते पूजा दा धान खान वाले ने उन्हां दियां कसमां ते उन्हां दियां सौहां ते भरोसा ना करो। बाइबल उन्हां दियां कसमां उपर भरोसा ना करो, इतबार ना करो, बल्कि कमजोर लोगां दी, गलत लोगां दी, झूठे लोगां दी ये पहली निशानी हुंदी है कि वो गल गल ते सौहां खाई जांदे ने, गल गल ते कसमां चुकी जांदे ने। कई वारी ते लोग ये भी कह देने चलो धन गुरु ग्रंथ साहब जी दी हजूरी विच मैं हाथ ला के कहना। प्यार लखो श्री वाह। मैं हाथ ला के कहना हाँ, पर एक गल समझण वाली है जेड़ा सिख समझदा है कि गुरु सिर्फ गुरुद्वारे साहिब विच ही है ते मैं उन्हों हाथ ला के सच्चा साबित हो सकदा हाँ, समझ लवो कि वो झूठा है, समझ लवो कि वो गलत है। काजी नूर मुहम्मद सिंघां दे संबंध विच लिखदा है उन्हों बड़ी किरणा सी, उन्हों बड़ी नफरत सी। वह वर्षियन विच जंगनामा लिखदिया होया जिथे भी सिंह सिख शब्द वर्तन है उथे सग वरतदा है, यानी कुत्ता दौगी कह दो। प्यार लखो श्री वाह। वो ये शब्द वरतदा है मगर वो कहंदा है कि ये एक ऐसी खूबी रखदे ने, ऐसा गुण रखदे ने, एक पासे दस इस्लाम प्रस

0: ਜਪਜੀ ਪੜਨ ਵਾਲਾ ਕੂੜ ਦੀ ਦੀਵਾਰ ਨੂੰ ਤੋੜ ਦਿੰਦਾ। ਜਪਜੀ ਦਾ ਪਾਠ ਕਰਨ ਵਾਲਾ ਆਪਣੀ ਜ਼ਿੰਦਗੀ ਦੀ ਬੁਨਿਆਦ ਸੱਚ ਉੱਪਰ ਰੱਖ ਦਿੰਦਾ। ਜਪਜੀ ਪੜਨ ਵਾਲਾ ਸਚਿਆਰ ਹੋ ਕੇ ਸੱਚੇ ਦੀ ਪ੍ਰਾਪਤੀ ਵਾਲਾ ਬਣ ਜਾਂਦਾ ਹੈ। ਬਹੁਤ ਲੰਬਾ ਇਤਿਹਾਸ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਸਤਾਨ ਕਹਾਣੀ ਇੱਕ ਪ੍ਰਸੰਗ ਦਾ ਵਰਣਨ ਕਰ ਰਹੇ ਨੇ ਜੋ ਉਹਨਾਂ ਦੇ ਨਾਲ ਵਾਪਰਿਆ, ਜੋ ਕੁਝ ਉਹਨਾਂ ਦੇ ਨਾਲ ਵਕਤ ਦੇ ਬਾਦਸ਼ਾਹ ਨੇ ਕੀਤਾ, ਉਸ ਕਹਾਣੀ ਦਾ ਅੱਗੇ ਵਰਣਨ ਕਰਨ ਲੱਗੇ ਨੇ। ਦਾਸਤਾਨ ਜਿਵੇਂ ਕਿਸੇ ਨੂੰ ਅਤਿਅੰਤ ਸੁਨੇਹੇ ਨਾਲ ਚਿੱਠੀ ਲਿਖੀ ਹੈ, ਤੇ ਫਿਰ ਉਹਦੇ ਵਿੱਚ ਕਈ ਵਾਰੀ ਮਿਸਾਲਾਂ ਦੇ ਕੇ ਕੁਝ ਚੰਗੀਆਂ ਸਾਖੀਆਂ ਕਹਾਣੀਆਂ ਲਿਖ ਦਿੱਤੀਆਂ ਜਾਂਦੀਆਂ ਨੇ, ਜਿਸ ਤੇ ਪੜ੍ਹਨ ਸੁਣਨ ਵਿਚਾਰਨ ਦੇ ਨਾਲ ਜਿਹਨੂੰ ਖਤ ਲਿਖਿਆ ਗਿਆ ਹੈ, ਪੱਤਰ ਲਿਖਿਆ ਗਿਆ ਹੈ, ਕੁਝ ਲਾਭ ਪ੍ਰਾਪਤ ਹੋ ਸਕੇ। ਪਿਆਲਾ ਖੋ ਸ੍ਰੀ ਵਾਹ। ਬਾਕੀ ਉਹਨਾਂ ਖਤਾਂ ਦੀ, ਉਹਨਾਂ ਪੱਤਰਾਂ ਦੀ ਤੇ ਗੱਲ ਕੀ ਕਹਿਣੀ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਸ਼ਾਇਰ ਨੇ ਕਿਹਾ ਹੈ ਕਿ ਚੰਦ ਤਸਵੀਰੇ ਬੁੱਤਾਂ ਔਰ ਚੰਦ ਹਸੀਨੋ ਕੇ ਖਤੂਤ, ਪਸੇ ਮਰਗ ਯੇ ਸਾਮਾਂ ਮੇਰੇ ਘਰ ਸੇ ਨਿਕਲਾ। ਗਾਲਿਬ ਉਹਨਾਂ ਖਤਾਂ ਦੀ ਬਾਤ ਨਹੀਂ, ਉਹਨਾਂ ਤਸਵੀਰਾਂ ਦੀ ਬਾਤ ਨਹੀਂ, ਹਾਂ ਉਹ ਖਤ ਜਿਨ੍ਹਾਂ ਦੇ ਲਿਖਣ ਦੇ ਨਾਲ ਜਿਸ ਨੂੰ ਲਿਖਿਆ ਗਿਆ ਹੈ ਕੁਝ ਲਾਭ ਪ੍ਰਾਪਤ ਹੋ ਸਕੇ, ਕੁਝ ਸਫਲਤਾ ਪ੍ਰਾਪਤ ਹੋ ਸਕੇ। ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਬਿਹਤਰੀਨ ਰਚਨਾ, ਜੇ ਇਹ ਕਹਿ ਦਈਏ ਕਿ ਸਾਰੀਆਂ ਰਚਨਾ ਤੋਂ ਸ਼੍ਰੋਮਣੀ ਰਚਨਾ ਉਹ ਜੇਲ੍ਹ ਚਿੱਠੀਆਂ ਹੀ ਨੇ। ਪਿਆਲਾ ਖੋ ਸ੍ਰੀ ਵਾਹ। ਜਿਹੜੀਆਂ ਉਹਨਾਂ ਨੇ ਆਪਣੇ ਇੱਕ ਸੁਨੇਹੀ ਗੁਰਮੁਖ ਨੂੰ ਲਿਖੀਆਂ ਸਨ ਔਰ ਜੇਲ੍ਹ ਵਿੱਚੋਂ ਲਿਖੀਆਂ ਸਨ, ਉਹਨਾਂ ਚਿੱਠੀਆਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਕਿ ਕੋਈ ਮਹਾਨ ਸ਼ਖਸੀਅਤ ਕਿਸੇ ਨੂੰ ਖਤ ਵੀ ਲਿਖੇ ਤੇ ਉਹਦੇ ਵਿੱਚ ਬਹੁਤ ਕੁਝ ਲਿਖਿਆ ਜਾ ਸਕਦਾ, ਉਸ ਖਤ ਨੂੰ ਪੜ੍ਹਨ ਨਾਲ ਬਹੁਤ ਕੁਝ ਪ੍ਰਾਪਤ ਹੋ ਸਕਦਾ। ਇਸ ਵਾਸਤੇ ਹਜ਼ੂਰ ਦਸਮ ਪਾਤਸ਼ਾਹ ਆਪਣੇ ਪੱਤਰ ਵਿੱਚ ਦਾਸਤਾਂ ਕਹਾਣੀ, ਕਹਾਣੀ ਉਹ ਹੈ ਜਿਹੜੀ ਗੁਜ਼ਰੀ ਹੈ, ਜਿਹੜੀ ਵਾਪਰੀ ਹੈ, ਜਿਹੜੀ ਦੁਨੀਆਂ ਨੇ ਦੇਖੀ ਹੈ, ਜੋ ਦੁਨੀਆਂ ਦੇ ਸਾਹਮਣੇ ਪ੍ਰਤੱਖ ਪ੍ਰਗਟ ਤੇ ਮੌਜੂਦ ਹੈ, ਉਸ ਸੰਬੰਧ ਵਿੱਚ ਕਹਿ ਰਹੇ ਨੇ। ਦਾਸਤਾਨ ਕਹਾਣੀ ਇਹਨੂੰ ਦਾਸਤਾਨ ਵੀ ਪੜਿਆ ਜਾ ਸਕਦਾ, ਕਿਉਂਕਿ ਨੂਨ ਦੇ ਅੰਦਰ ਜੇ ਨੁਕਤਾ ਲੱਗ ਗਿਆ ਤੇ ਫਿਰ ਦਾਸਤਾਨ ਹੋਵੇਗਾ, ਤੇ ਜੇ ਨੁਕਤਾ ਵਿਚਕਾਰ ਨਹੀਂ ਲੱਗਿਆ, ਖਾਲੀ ਨੂਨ ਪਿਆ ਹੋਇਆ ਨੂਨ ਗੁਨਾ, ਉਹ ਫਿਰ ਬਿੰਦੀ ਦਾ ਦੀ ਆਵਾਜ਼ ਦੇਵੇਗਾ ਤੇ ਫਿਰ ਪੜਾਂਗੇ ਦਾਸਤਾਨ। ਪਿਆਲਾ ਖੋ ਸ੍ਰੀ ਵਾਹ। ਦਾਸਤਾਨ ਪਰ ਦਾਸਤਾਨ ਕਹਾਣੀ ਪ੍ਰਸੰਗ ਹਿਕਾਇਤ ਪਹਿਲੀ, ਇਹ ਪਹਿਲੀ ਹਿਕਾਇਤ ਹੈ, ਇਹ ਇੱਕ ਚਿੱਠੀ ਦਾ ਪਹਿਲਾ ਹਿੱਸਾ ਹੈ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਮਰਾ ਐਤਬਾਰੇ ਬਰੀ ਕਸਮ ਨੇਸ,
0: ਮਰਾ ਐਤਬਾਰੇ ਬਰੀ ਕਸਮ ਨੇਸ। ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਕਿਉਂਕਿ ਪੱਤਰ, ਇਹ ਖਤ, ਇਹ ਹੁਕਮ, ਫਤਿਹਨਾਮਾ, ਜ਼ਫਰਨਾਮਾ ਗੁਰੂ ਜੀ ਨੇ ਫਾਰਸੀ ਵਿੱਚ ਲਿਖਿਆ ਸੀ। ਫਾਰਸੀ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕਰਦਿਆਂ ਕਰਦਿਆਂ ਬਦਲਦਿਆਂ ਬਦਲਦਿਆਂ ਇਹਦੇ ਪਾਠਾਂ ਵਿੱਚ ਕਾਫੀ ਫਰਕ ਆ ਗਿਆ ਹੈ। ਮਰਾ ਐਤਬਾਰੇ ਬਰੀ ਕਸਮ ਨੇਸ, ਉਂਝ ਬਰੀ ਵੀ ਪੜਿਆ ਜਾਵੇ ਤਾਂ ਮਤਲਬ ਉਹ ਨਿਕਲੇਗਾ, ਮਰਾ ਐਤਬਾਰੇ ਬਰੀ ਕਸਮ ਨੇਸ। ਸ਼ਾਹ ਨੇ ਹਜ਼ੂਰ ਨੂੰ ਜੋ ਚਿੱਠੀ ਲਿਖੀ ਸੀ ਆਪਣੇ ਕੀਤੇ ਹੋਏ ਤੇ ਪਰਦਾ ਪਾਉਣ ਵਾਸਤੇ, ਇੱਕ ਯੂਰਪੀਨ ਵਿਦਵਾਨ ਅਲਫਿਨਸਟੋਨ ਦਾ ਵਿਚਾਰ ਖਿਆਲ ਹੈ, ਅਲਫਿਨਸਟੋਨ ਦਾ ਵਿਚਾਰ ਹੈ ਕਿ ਔਰੰਗਜ਼ੇਬ ਨੇ ਲੋਕਾਂ ਤੇ ਆਪਣੇ ਦਰਮਿਆਨ ਇੱਕ ਧਰਮ ਦਾ ਮਜ਼ਹਬ ਦੇ ਨਾਮ ਦਾ ਚੋਗਾ ਪਹਿਨਿਆ ਹੋਇਆ ਸੀ। ਜੋ ਲੋਕ ਉਹਨੂੰ ਬੈਰੂਨੀ ਤੌਰ ਤੇ ਦੇਖਦੇ ਸਨ ਉਹਦੇ ਅੰਦਰੂਨੀ ਜੀਵਨ ਤੇ ਵਿਚਾਰ ਨੂੰ ਨਹੀਂ ਸਨ ਸਮਝ ਸਕਦੇ। ਇਸੇ ਕਰਕੇ ਬਹੁਤ ਸਾਰੇ ਮੁਸਲਮਾਨ ਇਹ ਸਮਝਦੇ ਸਨ ਕਿ ਔਰੰਗਜ਼ੇਬ ਵਰਗਾ ਹੋਰ ਕੋਈ ਪਹਿਲਾਂ ਬਾਦਸ਼ਾਹ ਹੀ ਨਹੀਂ ਹੋਇਆ। ਤੋ ਸ਼ਾਹ ਨੇ ਲਿਖਿਆ ਸੀ, ਹਜ਼ੂਰ ਮੈਂ ਤੇ ਕੁਝ ਵੀ ਨਹੀਂ ਕੀਤਾ, ਮੈਂ ਕੁਝ ਵੀ ਨਹੀਂ ਕਿਹਾ, ਮੈਂ ਤੇ ਕੁਰਾਨ ਦੀ ਕਸਮ ਖਾਧੀ ਹੋਈ ਸੀ ਕਿ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਵੇਗਾ, ਤੁਹਾਡੇ ਤੇ ਕੋਈ ਵਾਰ ਨਹੀਂ ਕਰੇਗਾ, ਤੁਸੀਂ ਆਰਾਮ ਦੇ ਨਾਲ ਆਨੰਦਪੁਰ ਛੱਡ ਦਿਓ, ਫਿਰ ਕੁਝ ਵਕਤ ਤੋਂ ਬਾਅਦ ਵਾਪਸ ਆ ਜਾਣਾ। ਇਸ ਲਈ ਜੋ ਕੁਝ ਹੋਇਆ ਹੈ ਹੋ ਸਕਦਾ ਅਹਿਲਕਾਰਾਂ ਨੇ ਕੀਤਾ ਹੋਵੇ ਜਾਂ ਕੁਝ ਰਾਜਪੂਤਾਂ ਨੇ ਆਪਣੀ ਮਰਜ਼ੀ

0: ਕੀਤੀ ਹੋਵੇ, ਮੈਂ ਤੇ ਅੱਜ ਵੀ ਆਪਣੀ ਕਸਮ ਉੱਪਰ ਕਾਇਮ ਹਾਂ। ਤੋ ਹਜ਼ੂਰ ਕਹਿੰਦੇ ਨੇ ਮਰਾ ਐਤਬਾਰੇ ਬਾਰ ਈ ਕਸਮ ਨੇ। ਹਜ਼ੂਰ ਕਹਿੰਦੇ ਨੇ ਈ ਇਹਨਾਂ ਇਹਨਾਂ ਕਦਮਾਂ ਦੇ ਉੱਪਰ ਮਰਾ ਮੇਰਾ ਕਿਸੇ ਪ੍ਰਕਾਰ ਦਾ ਵੀ ਐਤਬਾਰ ਨੇਸਤ ਨਹੀਂ ਹੈ। ਇਹ ਕਸਮਾਂ ਔਰੰਗਜ਼ੇਬ ਜੋ ਤੂੰ ਉਠਾਈਆਂ ਨੇ, ਜੋ ਤੂੰ ਚੁੱਕੀਆਂ ਨੇ, ਮੈਨੂੰ ਇਹਨਾਂ ਤੇਰੀਆਂ ਕਸਮਾਂ ਦੇ ਉੱਪਰ ਐਤਬਾਰ ਹੀ ਨਹੀਂ, ਭਰੋਸਾ ਹੀ ਨਹੀਂ। ਜਿਹੜੇ ਭਰੋਸਾ ਕਰ ਲੈਂਦੇ ਨੇ ਉਹਨਾਂ ਨੂੰ ਬਹੁਤਾ ਲਾਭ ਨਹੀਂ ਪ੍ਰਾਪਤ ਹੁੰਦਾ। ਤੋ ਹਜ਼ੂਰ ਕਹਿੰਦੇ ਨੇ ਇਹ ਜੋ ਤੂੰ ਕਸਮਾਂ ਖਾਧੀਆਂ ਨੇ, ਪਹਿਲੀ ਗੱਲ ਤੇ ਇਹ ਹੈ ਤੂੰ ਇਸਲਾਮ ਦੀ ਉਲੰਘਣਾ ਕੀਤੀ ਹੈ, ਕਿਉਂਕਿ ਕੁਰਾਨ ਮਜੀਦ ਦੀ ਵਿਚਾਰ ਮੁਤਾਬਿਕ ਇਹ ਚੀਜ਼ਾਂ ਵਿਵਰਜਿਤ ਨੇ ਇਸਲਾਮ ਅੰਦਰ, ਇਹਨਾਂ ਚੀਜ਼ਾਂ ਤੇ ਪਾਬੰਦੀ ਲਗਾਈ ਹੋਈ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਹੜੇ ਸਚਿਆਰ ਮਨੁੱਖ ਨੇ, ਜਿਹੜੇ ਮਹਾਨ ਮਨੁੱਖ ਨੇ, ਉਹਨਾਂ ਦੀ ਤੇ ਜ਼ੁਬਾਨ ਤੇ ਜੋ ਕੁਝ ਹੁੰਦਾ ਦੁਨੀਆਂ ਦੇ ਲੋਕ ਉਹਨੂੰ ਹੀ ਸੱਚ ਮੰਨਦੇ ਨੇ, ਉਹਨਾਂ ਨੂੰ ਕਸਮ ਚੁੱਕਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਹਜ਼ੂਰ ਫਰਮਾਉਂਦੇ ਨੇ ਮੈਨੂੰ ਇਹਨਾਂ ਤੇਰੀਆਂ ਝੂਠੀਆਂ ਕਸਮਾਂ ਸੁਗੰਧਾਂ ਦੇ ਉੱਪਰ ਉਦੋਂ ਵੀ ਇਤਬਾਰ ਨਹੀਂ ਸੀ, ਹੁਣ ਵੀ ਐਤਬਾਰ ਨਹੀਂ ਸੀ, ਮੈਨੂੰ ਇਹਨਾਂ ਕਸਮਾਂ ਦੇ ਉੱਪਰ ਭਰੋਸਾ ਨਹੀਂ ਸੀ। ਮਤਾਂ ਸਮਝ, ਮੈਂ ਤੇਰੀਆਂ ਕਸਮਾਂ ਦੇ ਉੱਪਰ ਐਤਬਾਰ ਕੀਤਾ ਹੈ, ਮੈਂ ਤੇ ਆਪਣੀ ਮਾਂ ਦੇ ਹੁਕਮ ਅੱਗੇ ਸਿਰ ਝੁਕਾ ਕੇ ਅਨੰਦਪੁਰ ਖਾਲੀ ਕੀਤਾ ਹੈ, ਚੱਲ ਨਾ ਖੋਸਿੰਦਾ। ਹਾਂ, ਇਹਨਾਂ ਤੇਰੀਆਂ ਕਸਮਾਂ ਉੱਪਰ ਮੈਨੂੰ ਐਤਬਾਰ ਨਹੀਂ ਹੈ, ਭਰੋਸਾ ਨਹੀਂ ਹੈ। ਜੀ ਹਜ਼ੂਰ ਫਰਮਾਉਂਦੇ ਨੇ ਕਿ ਇਸ ਗਵਾਸ ਯਜਦਾ ਯਕੇਸਤ, ਹਜ਼ੂਰ ਕਹਿੰਦੇ ਨੇ ਕਿ ਇਸ ਗਵਾਸ ਜਿਹੜੀਆਂ ਕਸਮਾਂ ਤੂੰ ਚੁੱਕੀਆਂ ਨੇ ਉਹ ਇਸ ਇੱਕ ਪਰਮੇਸ਼ਰ ਗਵਾਹ ਹੈ ਕਿ ਤੂੰ ਉਹ ਕਸਮਾਂ ਉੱਪਰੋਂ ਸਿਰਫ ਮਨ ਨੂੰ ਬਹਿਕਾਉਣ ਵਾਸਤੇ ਜਾਂ ਸਿਆਸੀ ਦੀ ਕੋਈ ਚਾਲ ਚੱਲਣ ਵਾਸਤੇ। ਹਿੰਦੁਸਤਾਨ ਦੇ ਨੀਤੀ ਦੇ ਪੁਸਤਕਾਂ ਵਿੱਚ ਇੱਕ ਬਹੁਤ ਪੁਰਾਣਾ ਪੁਸਤਕ ਹੈ ਜਿਸ ਨੂੰ ਨੀਤੀ ਸ਼ਤਕ ਕਰਕੇ ਕਿਹਾ ਜਾਂਦਾ ਹੈ, ਤੇ ਆਮ ਤੌਰ ਤੇ ਇਹਨੂੰ ਚਾਣਕਿਆ ਨੀਤੀ ਸ਼ਾਸਤਰ ਵੀ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਵਿਚਾਰ ਸਾਹਮਣੇ ਆਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਦਰਬਾਰੀ ਕਵੀ ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਦੁਆਰਾ ਇਸ ਪੁਸਤਕ ਦਾ ਅਨੁਵਾਦ ਕੀਤਾ। ਇਸ ਪੁਸਤਕ ਦੇ ਅਨੁਵਾਦ ਦੇ ਆਰੰਭ ਵਿੱਚ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਨਾਲ ਮੈਂ ਇਹ ਚਾਣਕਿਆ ਨੀਤੀ ਸ਼ਾਸਤਰ ਜਿਹੜਾ ਹੈ ਇਹਦਾ ਗੁਰਮੁਖੀ ਲਿਪੀ ਵਿੱਚ ਫਿਰ ਮਿਲਵੀਂ ਜੁਲਵੀਂ ਭਾਸ਼ਾ ਵਿੱਚ ਅਨੁਵਾਦ ਕਰ ਰਿਹਾ, ਤੇ ਹਜ਼ੂਰ ਦਾ ਇਸ ਪੁਸਤਕ ਦੇ ਅਨੁਵਾਦ ਕਰਾਉਣ ਦਾ ਕੀ ਮੰਤਵ ਸੀ, ਉਹਦਾ ਕੀ ਮਨੋਰਥ ਸੀ? ਉਹਦਾ ਇੱਕੋ ਹੀ ਮੰਤਵ ਕਿ ਮੇਰੇ ਸਿੱਖ ਜਿੱਥੇ ਧਾਰਮਿਕ ਤੌਰ ਤੇ ਉੱਚੇ ਹੋਣ ਉੱਥੇ ਉਹ ਨੀਤੀ ਵਿੱਚ ਵੀ ਨਿਪੁੰਨ ਹੋਣ, ਉਹ ਨੀਤੀ ਦੀ ਮਹਾਨਤਾ ਤੱਕ ਵੀ ਪਹੁੰਚਣ, ਉਹ ਨੀਤੀ ਨੂੰ ਵੀ ਸਮਝਣ। ਇਹ ਨਾ ਹੋਵੇ ਕਿ ਕੌਮ ਦੀ ਕੀਤੀ ਹੋਈ ਕੁਰਬਾਨੀ, ਸ਼ੂਰਵੀਰਾਂ ਦੀ ਕੀਤੀ ਹੋਈ ਕੁਰਬਾਨੀ, ਆਦਮੀ ਐ ਵੇ ਰੋੜ ਕੇ ਚੱਲਿਆ ਜਾਵੇ ਪਿਆਰ ਲੱਖੋ ਸ੍ਰੀ ਵਾਹ ਕਹਿੰਦੇ ਨੇ। ਇਸ ਲਈ ਹਜ਼ੂਰ ਨੇ ਇਸ ਨੀਤੀ ਪੁਸਤਕ ਦਾ ਅਨੁਵਾਦ ਕਰਵਾਇਆ ਔਰ ਸੈਨਾਪਤੀ ਨੂੰ ਦਾਦ ਦਿੱਤੀ, ਨਿਵਾਜਿਆ, ਬਖਸ਼ਿਆ ਕੀਤੀਆਂ। ਤੋ ਹਜ਼ੂਰ ਕਹਿੰਦੇ ਨੇ ਕਿ ਇਹ ਜੋ ਤੂੰ ਕਸਮਾਂ ਚੁੱਕੀਆਂ ਸਨ, ਮਨੋ ਚੁੱਕੀਆਂ ਸਨ ਜਾਂ ਉਪਰੋਂ ਚੁੱਕੀਆਂ ਸਨ, ਇਹਦੇ ਵਿੱਚ ਮੇਰਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ, ਕਿਉਂਕਿ ਜਾਂ ਤੈਨੂੰ ਪਤਾ ਹੈ ਜਾਂ ਤੇਰੇ ਮਾਲਕ ਨੂੰ ਪਤਾ ਹੈ। ਕਿਉਂਕਿ ਕਿਸੇ ਮਨੁੱਖ ਦੇ ਮਨ ਦੇ ਅੰਦਰ ਕੀ ਹੈ ਇਹ ਤੇ ਕੋਈ ਦੂਜਾ ਨਹੀਂ ਜਾਣ ਸਕਦਾ, ਇਹ ਤੇ ਕੋਈ ਸਮਝ ਨਹੀਂ ਸਕਦਾ। ਅਸੀਂ ਬਹੁਤੀ ਵਾਰੀ ਇਉਂ ਹੀ ਭੁਲੇਖਾ ਖਾ ਜਾਂਦੇ ਹਾਂ, ਜਦੋਂ ਇੱਕ ਮਨੁੱਖ ਦੂਸਰੇ ਮਨੁੱਖ ਦੀ ਗੱਲ ਨਹੀਂ ਸਮਝ ਸਕਦਾ, ਦੂਸਰੇ ਵਿਅਕਤੀ ਦੀ ਬਾਤ ਨਹੀਂ ਸਮਝ ਸਕਦਾ, ਭਰਾ ਭਰਾ ਦੇ ਪਿਆਰ ਨੂੰ ਨਹੀਂ ਸਮਝ ਸਕਦਾ, ਦੋਸਤ ਦੋਸਤ ਦੀ ਦੋਸਤੀ ਨੂੰ ਨਹੀਂ ਸਮਝ ਸਕਦਾ, ਪਤੀ ਪਤਨੀ ਨੂੰ ਨਹੀਂ ਪਹਿਚਾਣ ਸਕਦਾ, ਪਤਨੀ ਪਤੀ ਦੀ ਵਿਸ਼ੇਸ਼ਤਾ ਉਹਦੇ ਮਨ ਦੇ ਅੰਦਰ ਕੀ ਗੱਲ ਏ ਉਹ ਪਹਿਚਾਨਣ ਤੋਂ ਅਸਮਰੱਥ ਰਹਿੰਦੀ ਏ, ਬੱਚੇ ਮਾਂ ਬਾਪ ਦੇ ਮਨ ਦੀ ਗੱਲ ਬੁੱਝਣ ਤੋਂ ਬੇਸਮਝ ਰਹਿੰਦੇ ਨੇ, ਮਾਂ ਬਾਪ ਵੀ ਆਪਣੇ ਖੂਨ ਤੋਂ ਜਾਏ ਹੋਏ ਬੱਚਿਆਂ ਦੇ ਮਨ ਦੀ ਕੀ ਵਿਚਾਰਧਾਰਾ ਹੈ ਉਸ ਨੂੰ ਨਹੀਂ ਸਮਝ ਸਕਦੇ। ਇਸ ਲਈ ਅਸੀਂ ਇੱਕ ਦੂਸਰੇ ਦੇ ਸੰਬੰਧ ਵਿੱਚ ਗੁੰਮਰਾਹ ਹੁੰਦੇ ਰਹਿੰਦੇ। एक दूसरे प्रति असाडे मन के अंदर संसे शिकवे शिकायत बनिया रहिंदियां ने। इसलिए अंदर बैठा है अकाल पुरख वाहिगुरु सर्व शक्तिवान। उंज जर्मनी के महान विचारक कैंट का ख्याल है कि मैनू दो चीजा कुदरत की होंद महसूस करवादियां ने, रब भी है परमेश्वर भी है। दो गल्लां तो पता लगता है, एक तो यह जदों रात नू आसमान विच सितारियां वल देखीदा, उन्हां नाल जदों निगाहां मिलाई दियां ने सितारे चमकदे ने, बड़ा सुंदर वातावरण हुंदा है। पर इन्हां दे सितारियां दी चमक तो हर कोई चमक दमक नहीं प्राप्त करदा। बहुते लोग इन्हां सितारियां दी चमक दमक तो लाभ नहीं प्राप्त करदे, पर कुछ विरले लोग ने जेड़े समझते ने पिनी रैनड़िए चामकन तारे जाग है संत जना मेरे राम प्यारे। लखो श्री वाह। जिस रंग मौज ते मस्ती विच और आसा राग विच ही भाई साहब भाई संता सिंह जी गा गए, इसे शब्द नूं लता ने भी गाया, पर वो गल नहीं बनी जो भाई संता सिंह ने बनाई है। लखो श्री वाह। ते भावे असी सारे शब्द पढ़ते हैं मित्र प्यारे नूं, हाल मरीदा का कहना जो रफी बना गए ने वो रफी ही बना गए ने। क्या लखो श्री वाह। तो बेनती कर रहा सा हर किसे नु एदा लाभ नहीं, पर कुछ लोग लाभ लेंदे ने। पिन्नी रहनड़िए चामकन तारे जा गए संत जना मेरे राम प्यारे आ सचंत महला पन्ना। पर कुछ लोग इना सितारियां तो ही सेध लेंदे ने। जिन्हां नूं कौम दा दर्द हुंदा है, देश दा दर्द हुंदा है, धर्म दा दर्द हुंदा है, इसलिए वो फिर ये कह उठते ने, रुला देती है मुझे रातों में तारों की खामोशी, अनोखा इश्क है मेरा अनोखे मेरे नाले हैं। इकबाल। प्यार लखो श्री वाह। रुला देती है मुझे रातों में तारों की खामोशी, अनोखा इश्क है मेरा अनोखे मेरे नाले हैं। लोग पुछते ने क्यों रोंदा है इकबाल, तैनू इतना वड्डा मुरातबा मिले है। लोग तैनू शायरे मशरक कहंदे ने, मशरक दा शायर कवि कहंदे ने, पर तू रात पर सितारियां वल देख देख के क्यों रोंदा है। पर उन्हां नू की पता है सितारे चमकदे ने, पर मुसलमान दी किस्मत जेड़ी है वो धुंधली होई है, मुसलमान दी किस्मत विच अंधेरा है। मैं इस वास्ते रोंदा हां। प्यार लखो श्री वाह। इसलिए अनोखा इश्क है मेरा अनोखे मेरे नाले। मेरा इश्क भी वखरा है लोगां नालों, मेरा रोना भी लोगां नालों वखरा है। कोई अपने लिए रोंदा है, कोई परिवार लिए रोंदा है, मगर बेहतरीन शायर अपनी कौम लिए रोंदा है। प्यार लखो श्री वाह। तो बेनती कर रहा सां, सितारे चमकदे ने कंठ कहंदे ने, देखदा हां ते महसूस हुंदा है कोई रब होवेगा जिन्हें इतनी सुंदर रचना कीती है। कबीर जी भी कहंदे ने, दस अखां पंडित ए इतना सुंदर आसमान किसने बना दिता है, ओहदे विच कितने सुंदर छोटे छोटे बल्ब लगा दिते ने, कितनी सुंदरता है, कितनी सुंदर रोशनी है। प्यार लखो श्री वाह। कनेडा एडमिंटन जाइए, बड़ा सुंदर रात नूं उथों दा वातावरण हुंदा है, उच्चियां नीवियां सड़कां ते रोशनी जगदी हुंदी है, बड़ा अच्छा लगदा है, बड़ा चंगा लगदा है। पर इत्थे कह रहे ने, ऐ पंडित दस तां सही ये सितारे किसने लगा दिते ने, ये छोटे छोटे बल्ब जो बड़ी सुंदर रोशनी चिट्टी दुध वर्गी कर रहे ने, ये किन्ने जड़े हुए ने। ओए जो दिसहि अंबर तारे कौन किन ओए चीते, चीतन हारे कोहरे पंडित अंबर कास्यो लागा, बूझै बूझन हार सुभागा। गौड़ी कबीर जी कहंदे ने, तारियां वल देख के पता लगदा है रब कोई है, परमेश्वर कोई है। फिर कहंदे ने कि हर मनुख दे अंदर एक न्याय दा नुक्ता है, एक इंसाफ दा पंख है। असी मनिए भावे ना, इनकार करिए जां प्रवान कर लईए, असी चंगा काम करिए ते अंदरों आवाज आउंदी है अज ठीक काम कीता है। जे बुरा करिए ते अंदरों आवाज आउंदी है, भावे मैं लोगां दे सामने बड़ा लोगां नूं कहा। प्यार लखो श्री वाह। भावे मैं लोगां दे सामने ते पर्दे पा लीते भी बड़े बड़े लोगां ने वायदा दिता है, जो गल्लां तुसां कहियां ने वर्द छड़ दिओ पूरियां हो जाणगियां, ਲੋਕ ਤਾਂ ਭਾਵੇਂ ਸਮਝ ਗਏ ਇਸ ਲਈ ਵੀ ਅਕਾਲ ਤਖ਼ਤ ਦੇ ਸਾਹਮਣੇ ਵੀ ਇਹ ਭਲਾ ਝੂਠ ਬੋਲ ਸਕਦੇ ਨੇ, ਪਰ ਕਿਸੇ ਨੂੰ ਸਮਝ ਨਾ ਆਏ। ਅੰਦਰ ਮਨੁੱਖ ਦੇ ਉਹ ਇਨਸਾਫ ਦਾ ਪੱਖ ਹੈ, ਅਸੀਂ ਉੱਪਰੋਂ ਮੰਨੀਏ ਜਾਂ ਨਾ ਮੰਨੀਏ, ਪਰ ਅੰਦਰੋਂ ਮਨ ਕਹਿੰਦਾ ਹੈ ਅੱਜ ਇਹ ਕੰਮ ਗਲਤ ਹੋਇਆ, ਇਹ ਠੀਕ ਨਹੀਂ ਹੋਇਆ। ਇਸ ਲਈ ਜਰਮਨੀ ਦੇ ਫਿਲਾਸਫਰ ਕੈਂਟ ਦਾ ਖਿਆਲ ਹੈ, ਹਰ ਆਦਮੀ ਦੇ ਅੰਦਰ ਇਨਸਾਫ ਦੀ ਜੋ ਵਿਚਾਰਧਾਰਾ ਹੈ ਉਹ ਵੀ ਮੈਨੂੰ ਰੱਬ ਦੀ ਹੋਂਦ ਮਹਿਸੂਸ ਕਰਵਾਉਂਦੀ ਏ ਕਿ ਜਿਹੜਾ ਸੱਚਾਈ ਦਾ ਮਾਰਗ ਦੱਸਦਾ ਹੈ ਉਹੋ ਹੀ ਰੱਬ ਹੋਵੇਗਾ, ਉਹੋ ਹੀ ਅਕਾਲ ਪੁਰਖ ਵਾਹਿਗੁਰੂ ਹੋਵੇਗਾ। ਇਸੇ ਲਈ ਕੁਰਾਨ ਮਜੀਦ ਵਿੱਚ ਇਹ ਆਇਤ ਵੀ ਆਉਂਦੀ ਏ, ਨਹਨੁ ਅਕਰਬੁ ਇਲੈਹੀ ਮਿਨ ਹਮਲਿਲ ਵਰੀ, ਸਾਂਸ ਵਾਲੀ ਨਾੜੀ ਨਾਲੋਂ ਵੀ ਮਾਲਕ ਨਜ਼ਦੀਕ ਹੈ, ਵਧੀਕ ਕਰੀਬ ਹੈ, ਵਧੀਕ ਨੇੜੇ ਹੈ, ਉਹ ਬਹੁਤ ਦੂਰ ਨਹੀਂ। ਹੁਣ ਸਾਂਸ ਵਾਲੀ ਨਾੜੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੈ, ਇਉਂ ਸਾਂਸ ਦੀ ਨਾੜੀ ਵਿੱਚ ਹੀ ਤਾਂ ਸਾਡੀ ਜ਼ਿੰਦਗੀ ਹੈ। ਸਾਂਸ ਉਸ ਦੁਆਰਾ ਚੱਲਦੇ ਨੇ, ਹਰਕੁੰਦ ਹੁੰਦੀ ਹੈ ਤੇ ਸਾਨੂੰ ਜੀਵਨ ਪ੍ਰਾਪਤ ਹੁੰਦਾ ਹੈ। ਐਂ ਔਰੰਗਜ਼ੇਬ, ਉਹ ਮਾਲਕ ਤੇਰੇ ਦਿਲ ਦੇ ਅੰਦਰ ਬੈਠਾ ਹੈ, ਤੇਰੇ ਦਿਲ ਦੇ ਅੰਦਰ ਮੌਜੂਦ ਹੈ। ਇਸੇ ਲਈ ਤੇ ਵੇਦ ਨੇ ਕਿਹਾ ਹੈ ਕਿ ਉਹ ਜੋ ਬ੍ਰਹਮ ਹੈ, ਇਹ ਸ਼ੰਤ ਜੋਤੀਰ ਪੁਰਸ਼ਾ, ਜੋਤੀ ਰੂਪ ਬ੍ਰਹਮ ਤੇਰੇ ਹਿਰਦੇ ਵਿੱਚ ਨਿਵਾਸ ਕਰਦਾ। ਹਿਰਦਾ ਕਵਲ, ਸਾਡੇ ਅੰਦਰ ਇੱਕ ਹਿਰਦਾ ਹੈ, ਸਰੀਰ ਅੰਦਰ, ਕਹਿੰਦੇ ਨੇ ਉਹਨੂੰ ਕਮਲ ਫੁੱਲ, ਧਰਮ ਪੁਸਤਕਾਂ ਨੇ ਉਹਨੂੰ ਕਮਲ ਫੁੱਲ ਦੀ ਉਪਮਾ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਕਮਲ ਫੁੱਲ ਵਿੱਚ ਖੁਸ਼ਬੂ ਬਾਹਰੋਂ ਦੇਖਿਆ ਨਜ਼ਰ ਨਹੀਂ ਆਉਂਦੀ ਪਰ ਕਮਲ ਫੁੱਲ ਵਿੱਚ ਮੌਜੂਦ ਹੈ, ਇਸੇ ਤਰ੍ਹਾਂ ਤਰ੍ਹਾਂ ਤੇਰੇ ਦਿਲ ਵਿੱਚ ਤੈਨੂੰ ਨਜ਼ਰ ਨਹੀਂ ਆਉਂਦਾ ਪਰ ਹੈ ਤੇ ਉਹ ਬੈਠਾ ਹੋਇਆ, ਤੇਰੇ ਅੰਦਰ ਮੌਜੂਦ ਹੈ। ਸਾਈਂ ਤੈਥੋਂ ਵੱਖ ਨਹੀਂ ਪਰ ਬੁਲਿਆ ਤੇਰੀ ਦੇਖਣ ਵਾਲੀ ਅੱਖ ਨਹੀਂ, ਉਹ ਤੇ ਤੇਰੇ ਤੋਂ ਦੂਰ ਨਹੀਂ। ਦੇਖ ਤਾਂ ਸਹੀ, ਤੱਕ ਤੇ ਸਹੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੇ ਹੈ ਕਿ ਨਹੀਂ, ਇਸ ਗੱਲ ਦਾ ਕਿ ਇਸ ਗਵਾਹ ਉਹ ਇੱਕੋ ਇੱਕ ਮੇਰਾ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ ਤੇਰੀ ਕਸਮ ਦਾ। ਜਦੋਂ ਤੂੰ ਕਸਮ ਚੁੱਕੀ ਸੀ, ਝੂਠੀ ਚੁੱਕੀ ਸੀ ਕਿ ਸੱਚੀ ਚੁੱਕੀ ਸੀ, ਕਿ ਯਜਦਾਂ ਜੀ ਕੇਸ, ਹਾਂਜੀ ਹਾਂ, ਕਿ ਯਜਦਾਂ ਜੀ ਕੇਸ, ਜਾਂ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਸ਼ਕਤੀਵਾਨ ਹੈ ਉਹ ਮੇਰਾ ਵੀ ਗਵਾਹ ਹੈ। ਮੈਂ ਵੀ ਉੱਪਰੋਂ ਉੱਪਰੋਂ ਨਹੀਂ ਕਹਿੰਦਾ, ਮੈਂ ਵੀ ਆਪਣੇ ਮਨੋਂ ਕਹਿ ਰਿਹਾ ਹਾਂ ਕਿ ਤੇਰੀਆਂ ਝੂਠੀਆਂ ਕਸਮਾਂ ਸੁਗੰਧਾਂ ਦਾ ਮੈਨੂੰ ਕੋਈ ਐਤਬਾਰ ਹੀ ਨਹੀਂ ਹੈ, ਭਰੋਸਾ ਨਹੀਂ। ਇਸ ਮੇਰੀ ਵਿਚਾਰ ਵਿੱਚ ਵੀ ਮੇਰਾ ਇੱਕੋ ਇੱਕ ਜਜਦਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ, ਹਾਜ਼ਰ ਹਜ਼ੂਰ ਹੈ, ਉਹ ਜਾਣਦਾ ਹੈ ਕਿ ਮੈਨੂੰ ਤੇਰੀਆਂ ਕਸਮਾਂ ਤੇ ਭਰੋਸਾ ਨਹੀਂ ਸੀ, ਐਤਬਾਰ ਨਹੀਂ ਸੀ ਜੀ।
1: ਨਾ ਕਤਰਾ ਹੈ ਮਰਾ ਐਤਬਾਰੇ ਬਰੋਸ,
0: ਤੇ ਹਜ਼ੂਰ ਕਹਿੰਦੇ ਨੇ ਫਿਰ ਇਹ ਵੀ ਉਹਨੇ ਕਿਹਾ, ਮੈਂ ਮੰਨ ਲੈਂਦਾ। ਚਲੋ ਜੇ ਤੁਸੀਂ ਇਸ ਵਿਚਾਰ ਨੂੰ ਨਹੀਂ ਸਮਝਦੇ ਕਿ ਮੈਂ ਜੋ ਕਸਮਾਂ ਖਾਧੀਆਂ ਸਨ ਉਹ ਝੂਠੀਆਂ ਹੀ ਨੇ, ਤੁਸੀਂ ਮੇਰੀਆਂ ਕਸਮਾਂ ਤੇ ਐਤਬਾਰ ਨਹੀਂ ਕੀਤਾ, ਤੇ ਕਿਉਂਕਿ ਐਤਬਾਰ ਕੀਤਾ ਵੀ ਕਿਵੇਂ ਜਾਵੇ ਜੀ। ਚਾਣਕਿਆ ਨੀਤੀ ਸ਼ਾਸਤਰ ਵਿੱਚ ਹੀ ਤੇ ਵਿਚਾਰ ਹੈ ਕਿ ਜ਼ਬਾਨ ਤੇ ਸ਼ਹਿਦ ਹੋਵੇ ਤੇ ਦਿਲ ਵਿੱਚ ਛੁਰੀ ਹੋਵੇ। ਚਾਣਕਿਆ ਨੀਤੀ ਸ਼ਾਸਤਰ, ਨੀਤੀ ਵਾਲੇ ਲੋਕ ਕਹਿੰਦੇ ਨੇ ਹਮੇਸ਼ਾ ਕਦੇ ਕੋਈ ਦੋਸਤ ਨਹੀਂ, ਹਮੇਸ਼ਾ ਕਦੇ ਕੋਈ ਦੁਸ਼ਮਣ ਨਹੀਂ। ਝੱਟ ਮਿਲ ਜਾਂਦੇ ਨੇ, ਚਾਟੇ ਇਕੱਠੇ ਹੋ ਜਾਂਦੇ ਨੇ, ਚਾਟੇ ਇੱਕ ਦੂਸਰੇ ਦਾ ਵਿਰੋਧ ਕਰਨ ਲੱਗ ਪੈਂਦੇ ਨੇ, ਪਿਆਰ ਲੱਖੋ ਸ੍ਰੀ ਵਾ। ਇਸ ਵਾਸਤੇ ਚਾਣਕਿਆ ਨੀਤੀ ਸ਼ਾਸਤਰ ਦਾ ਕਰਤਾ ਚਾਣਕਿਆ ਰਿਸ਼ੀ ਕਹਿੰਦਾ, ਜ਼ਬਾਨ ਤੇ ਨੀਤੀ ਵੇਤਾ ਉਹ ਹੈ ਜਿਸ ਦੀ ਜ਼ਬਾਨ ਤੇ ਸ਼ਹਿਦ ਹੋਵੇ। ਸ਼ਹਿਦ ਨਾਲ ਵੀ ਮਿੱਠੀ, ਬੜਾ ਸ਼ੀਰੀ ਕਲਾਮ ਹੋਵੇ, ਬੜਾ ਮਿੱਠਾ ਬੋਲਦਾ ਹੋਵੇ। ਮਿੱਠਾ ਬੋਲਣਾ ਚੰਗਾ ਹੈ ਪਰ ਇਤਨਾ ਵੀ ਨਹੀਂ ਮਿੱਠਾ ਬੋਲਣਾ ਕਿ ਲੋਕਾਂ ਨੂੰ ਲੱਗ ਪਵੇ ਕਿ ਅੰਦਰੋਂ ਝੂਠਾ ਹੋਵੇਗਾ। ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ ਜ਼ਬਾਨ ਤੇ ਸ਼ਹਿਦ ਹੋਵੇ, ਹਿਰਦੇ ਵਿੱਚ ਛੁਰੀ ਹੋਵੇ, ਇਹੋ ਹੀ ਕਾਰਨ ਨੇ ਕੁਝ ਲੋਕ ਉੱਪਰੋਂ ਬੜੀਆਂ ਬਾਤਾਂ ਕਰਦੇ ਨੇ। 8ਵੀਂ ਸਦੀ ਵਿੱਚ ਮਿਸਟਰ ਹੋਮਰ ਹੋਏ ਨੇ, ਜਰਮਨੀ ਦੇ ਮਹਾਨ ਵਿਚਾਰਕ। ਜਰਮਨੀ ਦੀ ਕੌਮ, ਜਰਮਨੀ ਦੇ ਲੋਕਾਂ ਦੇ ਸੰਬੰਧ ਵਿੱਚ ਉਹਨਾਂ ਨੇ ਬਹੁਤ ਕੁਝ ਲਿਖਿਆ ਤੇ ਕਿਹਾ। ਉਸੇ ਵਿਚਾਰਧਾਰਾ ਨੂੰ ਹਿਟਲਰ ਤੇ ਹੋਰ ਕੁਝ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਹੈ। ਉਹਨਾਂ ਨੇ ਇੱਕ ਗੱਲ ਕਹੀ ਹੈ ਜੋ ਇੱਥੇ ਮੈਂ ਕਹਿਣੀ ਚਾਹਾਂਗਾ, ਹੋ ਸਕਦਾ ਹੈ ਕਿਸੇ ਨੂੰ ਅੱਛੀ ਨਾ ਵੀ ਲੱਗੇ। ਚੱਲਣਾ ਖੋ ਸ੍ਰੀ ਵਾਹ। 8ਵੀਂ ਸਦੀ ਵਿੱਚ ਹੋਏ ਨੇ, ਹੁਣ ਤਾਂ 20ਵੀਂ ਸਦੀ ਪੂਰੀ ਹੋਣ ਵਾਲੀ ਹੈ, ਉਹ 8ਵੀਂ ਸਦੀ ਵਿੱਚ ਹੋਏ ਨੇ। ਤਾਂ ਮਿਸਟਰ ਹੋਮਰ ਕਹਿੰਦੇ ਨੇ जेडे राजनीतिक लोग ने जेडे सियासी लोग ने ओ अपनिया कौमां दा फ्यूचर अपनिया कौमां दा भविष्य जेड़ा है ओ बलूंदर दे ने बलूंदर भी समझ लेना प्याला थो श्री जिवें जख्मी होई होई बिल्ली छोटे छोटे बच्चिया नू बलूंदर जांदी है पंजे मार जांदी है मांस उधेड़ जांदी है जां जिवें पिंडां विच तुसी देखिया होवेगा कि किसे किसान दा किसे जिमीदार दा कोई चोरी चोरी साग तोड़े सामने नहीं प्याला खो श्री वाह चोरी भी कोई देख ना लवे जट देख ना लवे इं चोरी चोरी वो सारा ही पत्ते खो जाने तो इस प्रकार कहते ने हुमर सियासी लोग राजनीतिक लोग कौमां दा भविख तबलूंदर दे ने होर किसे कौम दे संबंध विच तां मैं नहीं कह सकदा पर साडे धार्मिक आगुआ ने साडे बच्चियां दा साडी कौम दा साडे धर्म दा भविख जरूर बलूंदरिया प्याला खो श्री वाह प्याला खो श्री वाह उन्हां ने साडा फ्यूचर साडे बच्चियां दा भविख साडी कौम दा भविख जरूर बलूंदर दिता है हुण गुरु कृपा करे कई बार ये भी हुंदा है जिहड़ा साग जल्दी जल्दी बलूंदरिया जावे वह कई बार बहुता हो जाता है वो कई बार बहुत प्रफुल्लित हो जाता है पर जे कि अबरे रहमत हो जाए आसमानी कृपा हो जाए आसमान तो मीह पै जाए ता हुंदा है वरना औखा है इसे तरह गुरु कृपा करे गुरु नानक साहिब मेहर करन बख्शिश करन मेहरामत हो जाए वरना साडे बहुते पंथ दे आगुआ ने साडी कौम दा साडे बच्चियां दा भविष्य बहुत बुरी तरह विलूंदर दिता है जेडे जख्म आसानी नाल भरन वाले नहीं प्यार लखो श्री वाह तो हजूर कहंदे ने ना कतरे के जे मेरी कसम ते तुहानू इतबार नहीं सी ता विच जेडे कुछ लोग पाए गए सन जेडे लोग दरम्यान पाए गए सन मेरे सारे कर्मचारी ता माड़े नहीं सन उना विचों किसे दी विचार ते किसे दी राय ते किसे दी कसम ते तुसी एतबार कर लेंदे ता हजूर वर्णन करदे ने ना कतरे मरा एतबारो बरोस्त ओ जेड़े तेरे अहलकार ने मैनू एक कतरा भर भी थोड़ा जा भी उना दियां सुगंधा दे उपर शायद पहाड़ी राजियां राजपूतां वाले इशारा कर रहे ने अहलकारां वाल इशारा कर रहे ने कि एक कतरे मात्र थोड़ा गया भी मैनू ओ लोग जेड़े तेरे अहलकार सन उना दियां कसमां दे उपर बरोस उना दे उपर मैनू एक कतरा मात्र थोड़ा जिहा भी एतबार नहीं सी क्यों

0: ਜੋ ਸੋਨੇ ਦਾ ਮੰਦਰ ਅੰਦਰ ਪਦਾਰਥਾਂ ਦਾ ਢੇਰ ਲੱਗਾ ਹੋਏ, ਇਹ ਸਭ ਕਿਰਪਾ ਭਗਵਾਨ ਦੀ ਹੈ, ਇਹ ਸਭ ਬਖਸ਼ਿਸ਼ ਉਸ ਦੀ ਹੈ। ਅਤਕੋ ਨਾ ਸੋਨੇ ਦਾ ਮੰਦਰ ਕਰਦੀ ਹਾਲਤ ਨੂੰ ਤੱਕੋ ਨਾ, ਕਿਤਨੇ ਪਦਾਰਥ ਪਦਾਰਥਾਂ ਦਾ ਢੇਰ ਲੱਗਾ ਹੋਏ। ਹੁਣ ਸੁਦਾਮੇ ਦੇ ਵੀ ਨੇਤਰ ਬਾਰ ਆਏ, ਮੈਂ ਮਨ ਵਿੱਚ ਕੀ ਸੋਚਦਾ ਪਿਆ ਸਾਂ ਤੇ ਭਗਵਾਨ ਨੇ ਮੇਰੇ ਨਾਲ ਕੀ ਕੀਤੀ, ਮੈਂ ਕੀ ਜਾਣਦਾ ਸਾਂ ਕਿ ਤੁਹਾਡੀ ਇਤਨੀ ਕਿਰਪਾ ਹੈ ਕਿ ਤੁਸੀਂ ਚਾਹੋ ਤੇ ਇੱਕ ਫੁਰਨੇ ਦੇ ਅੰਦਰ ਇਹ ਸੋਨੇ ਦਾ ਮਹਿਲ ਉਸਾਰ ਸਕਦੇ। ਭਾਈ ਸਾਹਿਬ ਆਖਦੇ ਹਨ, ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦੁਲ ਚੱਬਿਓਂ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੰਕੁੰਚ ਪਠਾਏ। ਅੱਜ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਕਿਰਪਾ ਦਾ ਸਦਕਾ ਸੁਦਾਮੇ ਨੂੰ ਚਾਰ ਪਦਾਰਥਾਂ ਦੀ ਪ੍ਰਾਪਤ ਹੋ ਗਈ। ਜਿਵੇਂ ਬਾਣੀ ਵਿੱਚ ਆਖਿਆ, ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾਂ ਕੀ ਸੇਵਾ ਲਾਵੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗ ਇਹ।
1: ਪਿਤਾ ਜੀ ਸਮੇਂ ਦੇ ਸ਼ਕਤੀਵਾਨ ਬਾਦਸ਼ਾਹ ਨੂੰ ਆਪਣੇ ਵੱਲੋਂ ਪੱਤਰ ਲਿਖ ਰਹੇ ਨੇ। ਅੱਜ ਸੱਚਾਈ ਦੀ ਫਤਿਹ ਹੈ, ਸੱਚਾਈ ਦੀ ਜਿੱਤ ਹੈ। ਜਿੱਥੇ ਦਸ਼ਮੇਸ਼ ਦਾ ਪਿਤਾ ਪ੍ਰਗਟ ਹੋਏ, ਉੱਥੇ ਵੀ ਚੜ੍ਹਦੀ ਕਲਾ ਦਾ ਵਾਤਾਵਰਨ ਹੈ। ਜਿੱਥੇ ਹਮੇਸ਼ਾ ਲਈ ਨਿਵਾਸ ਕੀਤਾ, ਉੱਥੇ ਵੀ ਲੱਖਾਂ ਸਾਧਕ ਰੋਜ਼ ਜਾ ਕੇ ਸਿਰ ਚੁਕਾਉਂਦੇ ਨੇ, ਪਰ ਉਹ ਝੂਠ ਬੋਲਣ ਵਾਲੇ ਲੋਕਾਂ ਗੁਰੂ ਨਾਲ ਸੁਗੰਧਾਂ ਦੇ ਕਸਮਾਂ ਚੁੱਕ ਕੇ ਬਦਲਣ ਵਾਲਿਆਂ ਦੀ ਅੱਜ ਇਹੋ ਹੀ ਨਿਸ਼ਾਨੀ ਹੈ। ਆਪਣੇ ਹੀ ਇਸ ਸ਼ੇਰ ਨਾਲ ਸਮਾਪਤੀ ਕਰਦਾ ਹਾਂ। ਲਾਲ ਕਿਲ੍ਹੇ ਦੇ ਕੋਲ ਦੀ ਲੰਘ ਰਿਹਾ ਸਾਂ, ਦੇਖਿਆ ਖਿਆਲ ਆਇਆ, ਜਵਾਬ ਦੇ ਨਾਲ ਸਾਂਝਿਆਂ ਕਰਕੇ ਸਮੇਂ ਨਾਲ ਵਿਚਾਰ ਸਮਾਪਤ ਕਰ ਰਿਹਾ ਹਾਂ ਕਿ ਦੇਖੋ ਚੰਦ ਟੂਟੀ ਹੋਈ ਦੀਵਾਰੇ ਪੂਰਨ ਔਰ ਚੰਦ ਹਰਮੋ ਕੇ ਖੰਡਰਾਤ। ਚੰਦ ਟੂਟੀ ਹੋਈ ਦੀਵਾਰੇ ਪੂਰਨ ਚੰਦ ਹਰਮੋ ਕੇ ਖੰਡਰਾਤ, ਯਹੀ ਬਾਕੀ ਨਿਸ਼ਾਂ ਹੈ ਦਿੱਲੀ ਕੇ ਤਾਜਦਾਰੋਂ ਕਾ। ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ। ਉਹਨਾਂ ਚੁੱਕਾਂ ਦੀ ਸ਼ਿਮਾ ਬਖਸ਼ਿਸ਼ ਕਰਨਾ, ਹਜ਼ੂਰ ਦੀ ਇਹ ਅਗਾਧ ਬੋਧ ਵਿਚਾਰ ਹੈ ਜਿਸ ਨੂੰ ਬਿਆਨ ਕਰਨਾ ਬਹੁਤ ਕਠਿਨ ਤੇ ਮੁਸ਼ਕਿਲ ਹੈ। ਜਿਤਨੀ ਬਖਸ਼ਿਸ਼ ਉਹ ਕਰਦੇ ਨੇ, ਆਪ ਕਰਦੇ ਹੋ, ਉਸ ਨੂੰ ਆਪਦੇ ਚਰਨਾਂ ਵਿੱਚ ਰੱਖ ਕੇ ਮੈਂ ਆਪਣੀ ਖੁਸ਼ਕਿਸਮਤੀ ਮਹਿਸੂਸ ਕਰਦਾ ਹਾਂ ਤੇ ਸੋਚਦਾ ਹਾਂ, ਕਹਾਂ ਥਾ ਮੈਂ ਇਸ ਕੇ ਲਾਇਕ, ਜੋ ਬਖਸ਼ਿਸ਼ ਹੋਈ ਹੈ ਮੁਝ ਪਰ, ਸ਼ਾਹੋਂ ਕੇ ਸਾਥ ਮਿਲ ਕਰ ਸ਼ਾਹਾਨਾ ਹੋ ਗਿਆ। ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਯਾਦ ਸਮਾਗਮ ਬਰਸੀ ਮਨਾਗਮ 28 ਜੂਨ 1987 ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਵਲੋਕ ਸੌਹਾਤ ਸੌਥਾਲ ਇੱਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਪ੍ਰਾਰਥਨਾ ਹੈ, ਬੇਨਤੀ ਹੈ। ਮੇਰਾ ਇੱਕ ਨਿਯਮ ਹੁੰਦਾ ਹੈ, ਹਿੰਦੁਸਤਾਨ ਵਿੱਚ ਹੋਈਏ ਤਾਂ ਸਥਾਨ ਤੇ ਜਾ ਕੇ ਉਸ ਦੇ ਨਮਸਕਾਰ ਕਰਨੀ, ਮੱਥਾ ਟੇਕਣਾ, ਸ਼ੁਕਰੀਆ ਕਰਨਾ, ਵਰਨਾ ਜਿੱਥੇ ਹੋਈਏ। ਇਸ ਵਾਰੀ ਆਪ ਸਾਰੀਆਂ ਸੰਗਤਾਂ ਨਾਲ ਮਿਲ ਕੇ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ ਹੈ। ਚਲੋ ਕੁਛ ਨਾ ਕੁਛ ਗੋਰੇ ਗਰੀਬਾਂ ਕਾ ਵੀ ਸਾਵਾਂ ਹੋ ਗਿਆ, ਚਾਰ ਤਾਰੇ ਅਰਸੇ ਟੂਟੇ ਚਰਾਗਾਂ ਹੋ ਗਿਆ। ਇਸੇ ਤਰੀਕੇ ਨਾਲ ਆਪ ਨਾਲ ਮਿਲ ਕੇ ਉਹਨਾਂ ਦੀ ਸ਼ਖਸੀਅਤ ਦੇ ਸੰਬੰਧ ਵਿੱਚ ਕੁਝ ਵਿਚਾਰਨ ਦਾ ਸਮਝਣ ਦਾ ਮੌਕਾ ਮਿਲੇਗਾ। ਆਪ ਸਾਰੀਆਂ ਸੰਗਤਾਂ ਨੂੰ ਸਨਿਮਰ ਪ੍ਰਾਰਥਨਾ ਹੈ, ਆਪ ਵੱਲੋਂ ਨਿਵਾਜੇ ਹੋਏ ਪ੍ਰਬੰਧਕਾਂ ਵੱਲੋਂ, ਦਾਸ ਵੱਲੋਂ ਵੀ, ਕਿ 28 ਜੂਨ 1987 ਐਤਵਾਰ ਨੂੰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਲਾਨਾ ਬਰਸੀ ਸਮਾਗਮ ਮਨਾਇਆ ਜਾ ਰਿਹਾ ਹੈ। ਆਪ ਸਭਨਾਂ ਨੇ ਸ਼ਾਮਲ ਹੋਣਾ, ਦਰਸ਼ਨ ਦੇਣੇ। ਨਾਲ ਹੀ ਬੇਨਤੀ ਕਰਾਂਗਾ, ਹਜ਼ੂਰ ਦੇ ਉਸ ਫਤਿਹ ਦੇ ਪੱਤਰ ਦਾ ਇਹ ਵਿਚਾਰ ਰੋਜ਼ਾਨਾ ਚੱਲ ਰਿਹਾ, ਜਿਤਨੀਆਂ ਵੀ ਸੰਗਤਾਂ ਤੁਸੀਂ ਆਪਣੇ ਨਾਲ ਬਹੁਤੇ ਨਹੀਂ ਤੇ ਇੱਕ ਨੂੰ ਹੋਰ ਨਾਲ ਜ਼ਰੂਰ ਲਿਆਇਆ ਕਰੋ। ਜਿਹੜੇ ਨਵੇਂ ਆਉਂਦੇ ਨੇ ਫਿਰ ਉਹ ਗਾਂ ਆਪਣਾ ਕੰਮ ਸ਼ੁਰੂ ਕਰਨ, ਵੀ ਹੋਰਨਾਂ ਨੂੰ ਨਾਲ ਲਿਆ। ਆਸ ਹੈ ਬੇਨਤੀ ਪ੍ਰਵਾਨ ਕਰੋਗੇ, ਭੁਲਾ ਚੁੱਕਾਂ ਦੀ ਸ਼ਿਮਾ ਬਖਸ਼ਿਸ਼ ਕਰਨਾ। ਸੰਗਤਾਂ ਵੱਲੋਂ ਜਨ ਸੇਵਾ ਕਥਾ ਵਿਚਾਰ ਸੰਬੰਧੀ ਆਈ ਹੈ, ਸੱਚੇ ਪਾਤਸ਼ਾਹ ਸਰਬਾਜੀ ਕਾਲਣਾ ਥਾਂ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: उपमा महान देश स्मृत साहिब तन तन श्री गुरु ग्रंथ साहिब महाराज जी जी पवित्र हजूरी विखे शिशुभत होके आप जी ने अमृत वेले तो लैके इस समय तक सतगुरु जी दी पावन पवित्र अमृत बाणी दे पाठ विचार अमृत कीर्तन गुरु के प्रसिद्ध विद्वाना कीर्तनिया पासों श्रवण करके आनंद प्राप्त कीता है। आप जी दे हुक्म मुताबिक जफरनामा फतेहनामा दी विचार आरंभ है। दशमेश पिता जी मुल्क दे बादशाह वल्लों जो धर्म दे नाम उपर खुदा दे नाम उपर ते फिर खुदा दी महान किताब उपर कसमा चुकियां गईयां सन, सुगंधा खादियां गईयां सन, शहनशाह औरंगजेब दा ध्यान ओना कसमा वल ओना सुगंधा वल दिवा रहे। इस्लाम दा यकीन है, इस्लाम दा विश्वास ये जो कुरान मजीद है ओ खुदा वल्लों पैगंबर इस्लाम नू पैगाम प्राप्त होया है, इल्हाम प्राप्त होया है। खुदा वंद करीम ने बने नौ इंसान दे भले वास्ते पैगंबर साहब नू वही नाजल फरमाई। ऐसा इस्लाम दे लोग भरोसा करते हैं, विश्वास करते हैं, पर सिख धर्म का ख्याल है कि कसम एक डुबदे हुए आदमी नू तिनके दे सहारे देन वांग ही कुछ महानता रख सकती। जां इंज भी असी कह सकते हां कि डिगदे ढहंदे दिल नू कुछ थोड़ा जिहा सहारा कसम दे सकती है। जां इउं भी असी कह सकते हां कि सुगंध चुकनी कसम उठानी सिख धर्म ने कमजोर लोगां दी ये पहली निशानी समझी। इसे लई सिख दी जुबान से ही एतबार है, सिख दी जुबान उपर ही भरोसा है कि जो कुछ वो कह रहे है वो सही कह रहे है, वो सच कह रहे है, और वो दे जीवन दे किरदार अंदर ऐसा वातावरण दुनिया दे लोगां ने देखा भी, लोगां ने प्रमाण भी कीता है। ए ते वक्त दी गल है, ए ते एक समय दी विचारधारा है, क्योंकि हमेशा वक्त इको जिहा नहीं रहिंदा, वक्त बदलदा रहिंदा है। पंजाबी दे पुराने बजुर्ग ए गल कई वारी कहिंदे सन, हमेशा बागां विच बुलबुलां नहीं बोलदियां, जिथे बाग हुंदे ने कदे उथे वीरानियां भी हो जांदियां ने, जिथे खुशी हुंदी है उथे कई वारी गमी हो जांदी है। पर इहदा इह भी मतलब नहीं कि हमेशा वीरानी रहेगी, कदे फिर बाग ते बहार नहीं आवेगी, इह भी बाब नहीं। ना ते बहारां रहिंदियां ने ते ना कदे खिजावां रहिंदियां ने, दोनां विच तब्दीलियां आउंदियां रहिंदियां। मनुख दे जीवन विच कई वारी सुख आउंदा है, मनुख दे जीवन विच कई वारी दुख आउंदा है। जे दुखां तों बाद सुख आ जावे ते दुख भुल जांदा है, पर सुख तों बाद दुख आवे ते फिर पुराने रोए जांदे, फिर पुरानियां बातां कीतियां जांदियां ने कि फलाने जमाने ते असीं कुछ हुंदे सां, फलाने जमाने ते असीं कुछ हुंदे सां। आइए ਇੱਕ ਸਾਧਾਰਨ ਜੇ ਘਰ ਵਿੱਚ ਜਨਮ ਲੈ ਕੇ, ਸਾਧਾਰਨ ਜੇ ਘਰਾਣੇ ਵਿੱਚ ਪੈਦਾ ਹੋ ਕੇ, ਕਦੇ ਜਿਸ ਬੱਚੇ ਦੀ ਮਾਂ ਜਰਮਨੀ ਦੀਆਂ ਗੰਦੀਆਂ ਨਾਲੀਆਂ ਸਾਫ਼ ਕਰਿਆ ਕਰਦੀ ਸੀ, ਜਿਸ ਨੂੰ ਸੁੰਦਰ ਬਣੇ ਹੋਏ ਪੰਘੂੜਿਆਂ ਉੱਪਰ ਹਲੂਣੇ ਨਹੀਂ ਸਨ ਦਿੱਤੇ ਜਾਂਦੇ, ਜਿਸ ਨੂੰ ਸੁੰਦਰ ਖਿਡੌਣਿਆਂ ਨਾਲ ਖਿਡਾਇਆ ਨਹੀਂ ਸੀ ਜਾਂਦਾ, ਜਿਸ ਦਾ ਲਾਲਨ ਪਾਲਨ ਪਾਲਣਾ ਅਤੇ ਪਲੋਸਣਾ ਬੜੇ ਸ਼ਾਹਾਨਾ ਅਮੀਰੀ ਵਾਤਾਵਰਨ ਵਿੱਚ ਨਹੀਂ ਹੋਈ ਸੀ। ਹਾਂ, ਉਹਦੀ ਮਾਂ ਜਰਮਨੀ ਦੀਆਂ ਗੰਦੀਆਂ ਨਾਲੀਆਂ ਸਾਫ਼ ਕਰਦੀ ਸੀ, ਗੰਦੀ ਨਾਲੀ ਦਾ ਕਿਨਾਰਾ ਛੋਟੇ ਜਿਹੇ ਕੱਪੜੇ ਵਿੱਚ ਉਹ ਬੱਚਾ ਲਟਕਦਾ ਰਹਿੰਦਾ ਸੀ, ਜਿਹਨੂੰ ਖੁਸ਼ਬੂ ਨਹੀਂ ਬਦਬੂ ਹੀ ਨਸੀਬ ਹੋਈ ਸੀ। ਪਰ ਵਕਤ ਆਇਆ ਜਦੋਂ ਦੁਨੀਆਂ ਦੇ ਲੋਕਾਂ ਨੇ ਉਹਨੂੰ ਗ੍ਰੇਟ ਹਿਟਲਰ ਕਰਕੇ ਵੀ ਯਾਦ ਕੀਤਾ। ਪਿਆਲਾ ਖੋ ਸ੍ਰੀ ਵਾਹ, ਬਹੁਤ ਸੁੰਦਰ ਗੱਲ ਉਹਨੇ ਕਹੀ ਹੈ, ਮਾਂ ਨਾਲ ਕਹੀ ਹੈ, ਫਖਰ ਨਾਲ ਕਹੀ ਹੈ। ਕਹਿੰਦੇ ਨੇ ਜਦੋਂ ਦੂਸਰੀ ਵਰਲਡ ਵਾਰ ਚੱਲ ਰਹੀ ਸੀ, ਉਸ ਮੌਕੇ ਤੇ ਕੁਝ ਅੰਗਰੇਜ਼ ਅਖਬਾਰਾਂ ਵਾਲਿਆਂ ਨੇ ਉਹਦੇ ਤੋਂ ਇੰਟਰਵਿਊ ਲੈਣਾ ਚਾਹਿਆ। ਉਹਨੇ ਕਿਹਾ, ਮੇਰੇ ਪਾਸ ਐਸ਼ੋ ਇਸ਼ਰਤ ਕਰਨ ਵਾਸਤੇ 20-20 ਦਿਨ ਦਾ ਸਮਾਂ ਸਮੁੰਦਰ ਵਿੱਚ ਬਤੀਤ ਕਰਨ ਵਾਸਤੇ ਨਹੀਂ ਹੈ, ਵੀ ਸਾਰੇ ਦੇਸ਼ ਦੀ ਜਿਹੜੀ ਬਹਿਰੀ ਫੌਜ ਏ ਉਹ ਇੱਕ ਆਦਮੀ ਦੇ ਮਨ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਘੇਰਾ ਪਾ ਕੇ ਖਲੋਤੀ ਰਹੇ। ਨਹੀਂ, ਮੇਰੇ ਪਾਸ ਕੋਈ ਵਕਤ ਨਹੀਂ, ਸਮਾਂ ਨਹੀਂ, ਆਪਣੇ ਦੇਸ਼ ਦਾ ਮੈਨੂੰ ਫਿਕਰ ਹੈ, ਜੋ ਦੇਸ਼ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਏ ਮੈਨੂੰ ਅੱਛੇ ਤਰੀਕੇ ਨਾਲ ਗੁਜ਼ਾਰਨਾ ਚਾਹੁੰਦਾ। ਉਹਨਾਂ ਅਖਬਾਰਾਂ ਵਾਲਿਆਂ ਨੇ ਕਿਹਾ, ਤੂੰ ਵੀ ਬੜਾ ਅਜੀਬ ਕਿਸਮ ਦਾ ਹੈ, ਸਿਆਸੀ ਆਦਮੀ ਤੇ ਆਪ ਪੈਸੇ ਖਰਚ ਕਰਕੇ ਅਖਬਾਰਾਂ ਵਾਲਿਆਂ ਨੂੰ ਬੁਲਾਉਂਦੇ ਨੇ, ਪਾਰਟੀਆਂ ਦਿੰਦੇ ਨੇ, ਵੱਡੇ ਵੱਡੇ ਹੋਟਲਾਂ ਰੈਸਟੋਰੈਂਟਾਂ ਵਿੱਚ ਵੀ ਕਿਸੇ ਤਰੀਕੇ ਨਾਲ ਉਹਨਾਂ ਦੀ ਖਬਰ ਛਾਇਆ ਹੋ ਜਾਵੇ। ਪਿਆਰ ਲੱਖੋ ਸ੍ਰੀ ਵਾਹ, ਆਹ ਬਜ਼ੁਰਗ ਮੇਰੇ ਸਾਹਮਣੇ ਬੈਠੇ ਨੇ, ਨਾਮ ਤੇ ਮੈਂ ਉਹਨਾਂ ਦਾ ਨਹੀਂ ਲੈਂਦਾ, ਉਹਨਾਂ ਦਾ ਇੱਕ ਬੜਾ ਜਿਗਰੀ ਦੋਸਤ ਹੈ, ਸਾਡੇ ਦਿੱਲੀ ਰਹਿੰਦਾ, ਜਦੋਂ ਵੀ ਉਹਦਾ ਦਿਲ ਕਰੇ ਅਖਬਾਰਾਂ ਵਿੱਚ ਨਾਂ ਛਾਇਆ ਹੋ ਜਾਵੇ ਬਖਸ਼ੀ ਜੀ ਦਾ, ਬਸ ਫਿਰ ਉਹ ਕੁਝ ਅਖਬਾਰਾਂ ਵਾਲਿਆਂ ਨੂੰ ਰੈਸਟੋਰੈਂਟ ਵਿੱਚ ਬੁਲਾ ਕੇ ਪਾਰਟੀ ਦੇ ਦਿੰਦੇ ਨੇ ਵੀ ਕੱਲ੍ਹ ਮੇਰੇ ਵੱਲੋਂ ਇਹ ਬਿਆਨ ਆ ਜਾਵੇ। ਪਿਆਰ ਲੱਖੋ ਸ੍ਰੀ ਵਾਹ, ਸਮਝ ਗਏ ਹੋਵੋਗੇ, ਪਿਆਰ ਲੱਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਅਖਬਾਰ ਸਿਆਸੀ ਲੋਕ ਅਖਬਾਰਾਂ ਵਾਲਿਆਂ ਨੂੰ ਬੁਲਾਉਂਦੇ ਨੇ ਵੀ ਉਹਨਾਂ ਦਾ ਨਾਮ ਉਹਨਾਂ ਦਾ ਕੋਈ ਬਿਆਨ ਆ ਜਾਵੇ, ਪਰ ਸਾਡੇ ਆਗੂਆਂ ਦੀ ਕੁਝ ਹੋਰ ਹੀ ਪੋਜੀਸ਼ਨ ਹੁੰਦੀ ਹੈ। ਉਹ ਜਦੋਂ ਦਿਨ ਚੜ੍ਹਦਾ ਹੈ ਗੁਰਦੁਆਰੇ ਜਾਣ ਦੀ ਬਜਾਏ, ਜਪਜੀ ਸਾਹਿਬ, ਜਾਪ ਸਾਹਿਬ, ਸੁਖਮਨੀ ਸਾਹਿਬ ਪੜ੍ਹਨ ਦੀ ਬਜਾਏ ਅਖਬਾਰ ਉਠਾਉਂਦੇ ਨੇ ਔਰ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਵੀ ਮੇਰੀ ਫੋਟੋ ਅਖਬਾਰ 'ਚ ਅੱਜ ਆਈ ਹੈ ਕਿ ਨਹੀਂ ਆਈ, ਕੌਮ ਦਾ ਕੁਝ ਬਣਿਆ ਹੈ ਜਾਂ ਨਹੀਂ, ਪੰਥ ਦਾ ਜਾਂ ਬਣਿਆ ਹੈ ਜਾਂ ਨਹੀਂ, ਧਰਮ ਦਾ ਕੁਝ ਹੋਇਆ ਹੈ ਜਾਂ ਨਹੀਂ, ਲੋਕਾਂ ਦਾ ਕੁਝ ਬਣਿਆ ਹੈ ਜਾਂ ਨਹੀਂ, ਉਹਨਾਂ ਦੀ ਗਰਜ਼ੇ ਦੇ ਨਾਲ ਨਹੀਂ, ਸਿਰਫ ਇਸ ਗੱਲ ਨਾਲ ਹੁੰਦੀ ਹੈ ਕਿ ਅਖਬਾਰ ਵਿੱਚ ਉਹਨਾਂ ਦਾ ਫੋਟੋ ਛਾਇਆ ਜ਼ਰੂਰ ਹੋ ਜਾਵੇ। ਪਰ ਤੂੰ ਅਜੀਬ ਬੰਦਾ ਹੈ, ਕਹਿੰਦਾ ਹੈ ਵਕਤ ਨਹੀਂ। ਉਹਨੇ ਕਿਹਾ, ਸੱਚ ਵਕਤ ਹੈ ਹੀ ਨਹੀਂ, ਨਹੀਂ ਤੇ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇ ਦਿੰਦਾ। ਜਦੋਂ ਉਹਨਾਂ ਨੇ ਜ਼ਿਆਦਾ ਮਜਬੂਰ ਕੀਤਾ ਤੇ ਕਹਿਣ ਲੱਗੇ, ਆਓ ਮੈਂ ਆਪਣੇ ਦਫ਼ਤਰ ਜਾ ਰਿਹਾ, ਲਿਫਟ ਵਿੱਚ ਮੇਰੇ ਨਾਲ ਗੱਲਬਾਤ ਕਰ ਲੈਣਾ, ਮੇਰੇ ਤੇ ਕੋਈ ਸਵਾਲ ਕਰ ਲੈਣਾ ਔਰ ਉਹਦੇ ਜਵਾਬ ਲੈ ਲੈਣਾ, ਉਹ ਵੀ ਉਤਨਾ ਸਮਾਂ ਜਿਤਨਾ ਹੇਠੋਂ ਉੱਪਰ ਜਾਣ ਤੱਕ ਲੱਗੇ। ਕਹਿੰਦੇ ਨੇ ਉਹ ਸਹਿਮਤ ਹੋ ਗਏ, ਲਿਫਟ ਵਿੱਚ ਚੜ੍ਹੇ ਸਨ, ਅਜੇ ਉੱਪਰ ਤੱਕ ਪਹੁੰਚੇ ਨਹੀਂ ਤੇ ਅਚਾਨਕ ਬਿਜਲੀ ਰੁਕ ਗਈ, ਹੁਣ ਤਾਂ ਨਹੀਂ ਰੁਕਦੀ, ਬਿਜਲੀ ਰੁਕ ਗਈ ਤੇ ਉਹਨਾਂ ਨੇ ਸਵਾਲ ਕੀਤਾ ਅਖਬਾਰਾਂ ਵਾਲਿਆਂ ਨੇ, ਹਿਟਲਰ ਤੂੰ ਤੇ ਕਹਿੰਦਾ ਸੈਂ ਮੇਰੇ ਪਾਸ ਤੁਹਾਡੇ ਨਾਲ ਗੱਲ ਕਰਨ ਲਈ ਵਕਤ ਹੀ ਕੋਈ ਨਹੀਂ, ਪਰ ਹੁਣ ਤੂੰ ਦੱਸ ਜਿਤਨੀ ਦੇਰ ਬਿਜਲੀ ਨਹੀਂ ਆਈ, ਬਿਜਲੀ ਨਹੀਂ ਆਵੇਗੀ ਉਤਨੀ ਦੇਰ ਤੱਕ ਤੇ ਤੂੰ ਕੁਝ ਵੀ ਨਹੀਂ ਕਰ ਸਕੇਗਾ। ਪਰ ਉਸ ਗ੍ਰੇਟ ਮਨੁੱਖ ਨੇ ਜਿਹੜਾ ਜਵਾਬ ਦਿੱਤਾ ਉਹ ਵੀ ਮਹਾਨਤਾ ਵਾਲਾ ਸੀ, ਉਹਨੇ ਕਿਹਾ ਇਹ ਠੀਕ ਏ, ਬਿਜਲੀ ਰੁਕ ਸਕਦੀ ਏ, ਲਿਫਟ ਮੈਨੂੰ ਇੱਥੇ ਰੋਕ ਸਕਦੀ ਏ, ਪਰ ਦੁਨੀਆਂ ਦੀ ਹਿਸਟਰੀ ਉਦੋਂ ਤੱਕ ਰੁਕੀ ਰਹੇਗੀ ਜਦੋਂ ਤੱਕ ਮੈਂ ਆਪਣੇ ਦਫ਼ਤਰ ਵਿੱਚ ਨਹੀਂ ਪਾਉਂਦਾ, ਉਦੋਂ ਤੱਕ ਦੁਨੀਆਂ ਦੀ ਹਿਸਟਰੀ ਵੀ ਹਰਕਤ ਨਹੀਂ ਕਰੇਗੀ, ਦੁਨੀਆਂ ਵੀ ਖਲੋਤੀ ਰਹੇਗੀ। ਐਸੇ ਐਸੇ ਲੋਕ ਹੋ ਗੁਜ਼ਰੇ ਨੇ, ਉਸੇ ਹੀ ਮਨੁੱਖ ਨੇ ਇੱਕ ਗੱਲ ਕਹੀ ਸੀ, ਹਿਸਟਰੀ ਨੂੰ ਪਿਛਲੀ ਹਿਸਟਰੀ ਨੂੰ ਵਿਚਾਰੀ ਜਾਣਾ, ਦੁਹਰਾਈ ਜਾਣਾ ਤੇ ਟਾਈਮ ਜ਼ਾਇਆ ਕਰਨ ਵਾਲੀ ਗੱਲ ਏ। ਮਨੁੱਖ ਨੂੰ ਇਹ ਸੋਚਣਾ ਚਾਹੀਦਾ ਕਿ ਆਉਣ ਵਾਲੇ ਵਕਤ ਵਿੱਚ ਉਹਨੇ ਕਿਹੋ ਜਿਹੀ ਹਿਸਟਰੀ ਬਣਾਉਣੀ ਹੈ। ਚੱਲ ਨਾ ਖੋਸਰੀ ਵਾ, ਪਿੱਛੇ ਮੈਂ ਕੀ ਸਾਂ, ਮੈਂ ਕਿਹੋ ਜਿਹਾ ਸਾਂ, ਮੈਂ ਕੀ ਕੀਤਾ। ਇਹ ਗੱਲਾਂ ਕਹਿੰਦੇ ਨੇ ਬਹੁਤੀਆਂ ਲਾਭਦਾਇਕ ਨਹੀਂ। ਵਰਤਮਾਨ ਸਮੇਂ ਵਿੱਚ ਦੇਖਣਾ ਹੈ ਸਾਨੂੰ ਕੀ ਕਰਨਾ ਚਾਹੀਦਾ, ਮਨੁੱਖ ਨੂੰ ਕੀ ਕਰਨਾ ਚਾਹੀਦਾ। ਤੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਾਹਮਣੇ ਪੱਤਰ ਲਿਖ ਰਹੇ ਨੇ, ਅਹਿਸਾਸ ਕਰਵਾ ਰਹੇ ਨੇ ਤੂੰ ਕੀ ਕੁਝ ਕੀਤਾ। ਇਹ ਜਿਹੜੀਆਂ ਤੇਰੀਆਂ ਕਸਮਾਂ ਨੇ ਇਹ ਸਿਰਫ ਮਨ ਨੂੰ ਧਾਰਸ ਦੇਣ ਵਾਸਤੇ ਨੇ। ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਦਾ ਵੀ ਇੱਕ ਨਿਸ਼ਾਨੀ ਹੈ, ਕਿਉਂਕਿ ਮਨੁੱਖ ਆਪਣੇ ਆਪ ਨੂੰ ਕੁਝ ਧਾਰਸ ਦੇਣਾ ਚਾਹੁੰਦਾ, ਕੁਝ ਹੌਸਲਾ ਦੇਣਾ ਚਾਹੁੰਦਾ, ਇਸ ਲਈ ਉਹ ਕਸਮਾਂ ਚੁੱਕਦਾ। ਪਰ ਸਿੱਖ ਧਰਮ ਨੇ ਬਹੁਤੀ ਕਸਮ ਚੁੱਕਣ ਵਾਲੇ ਨੂੰ ਬਹੁਤਾ ਝੂਠਾ ਦੇਖਿਆ, ਬਹੁਤਾ ਝੂਠਾ ਮਹਿਸੂਸ ਕੀਤਾ। ਇਸ ਲਈ ਉਹ ਆਪਣੇ ਪੱਤਰ ਦੇ ਆਰੰਭ ਵਿੱਚ ਵਰਣਨ ਕਰਦਿਆਂ ਹੋਇਆ ਇਸ ਪ੍ਰਕਾਰ ਦੇ ਸ਼ਬਦ ਕਹਿ ਰਹੇ ਨੇ। ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਸੇ ਕੌਲ ਕੁਰਾ ਕੁੰਦ ਇਤਬਾਰ,
0: ਕਸੇ ਕੌਲ ਕੁਰਾ, ਕਿਉਂਕਿ ਨੂਨ ਗੁਨਾ ਹੋਵੇਗਾ ਇਸ ਲਈ ਇੱਥੇ ਬਿੰਦਾ ਲਗਾ ਦਿੱਤਾ ਗਿਆ ਹੈ। ਚੱਲ ਖੋ ਸ੍ਰੀ ਵਾਹ, ਵਿੱਚ ਨੁਕਤਾ ਹੋਵੇ ਤੇ ਫਿਰ ਪੂਰਾ ਨੂਨ ਬੋਲਿਆ ਜਾਵੇਗਾ ਤੇ ਹੋਵੇਗਾ ਕੁਰਾਨ। ਪਰ ਕਿਉਂਕਿ ਨੂਨ ਦੇ ਵਿਚਕਾਰ ਨੁਕਤਾ ਨਹੀਂ ਲੱਗਾ ਇਸ ਲਈ ਕੁਰਾਨ ਉਚਾਰਨ ਕੀਤਾ ਜਾਵੇਗਾ। ਚੱਲ ਖੋ ਸ੍ਰੀ ਵਾਹ, ਹਜ਼ੂਰ ਕਹਿੰਦੇ ਨੇ ਕਸੇ ਕੌਲ ਕੁਰਾਨ ਕੁਨਦ ਇਤਬਾਰ। ਜਿਹੜਾ ਵੀ ਕੋਈ ਮਨੁੱਖ ਕਹਿੰਦੇ ਨੇ ਤੇਰੇ ਬਚਨਾਂ ਤੇ ਯਕੀਨ ਕਰਕੇ ਕੁਰਾਨ ਦੇ ਨਾਮ ਉੱਪਰ ਤੇਰੇ ਵੱਲੋਂ ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰੇਗਾ, ਐਤਬਾਰ ਕਰੇਗਾ, ਵਿਸ਼ਵਾਸ ਕਰੇਗਾ, ਯਕੀਨ ਕਰੇਗਾ, ਉਹ ਮਨੁੱਖ ਨਾਦਾਨ ਹੋਵੇਗਾ, ਉਹ ਮਨੁੱਖ ਬੇਸਮਝ ਹੋਵੇਗਾ। ਸਹੀ ਤੌਰ ਤੇ ਤੂੰ ਕੀ ਹੈ, ਤੇਰੇ ਦਿਲ ਵਿੱਚ ਕੀ ਹੈ, ਤੂੰ ਕੀ ਕੁਝ ਕਰਨਾ ਚਾਹੁੰਦਾ, ਉਹ ਮਨੁੱਖ ਇਸ ਪੱਖ ਨੂੰ ਸਮਝ ਹੀ ਨਹੀਂ ਸਕੇਗਾ। ਪਿਆਰ ਲੱਖੋ ਸ੍ਰੀ ਵਾਹ, ਸ਼ਾਇਦ ਇਸੇ ਵਿਚਾਰਧਾਰਾ ਦੀ ਤਰਜਮਾਨੀ ਤੇ ਵਿਆਖਿਆ ਡਾਕਟਰ ਮੁਹੰਮਦ ਇਕਬਾਲ ਨੇ ਆਪਣੀ ਸ਼ਿਕਵਾ ਸ਼ਿਕਾਇਤ, ਜੋ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਵੀ ਬਿਹਤਰੀਨ ਰਚਨਾ ਹੈ, ਉਹਨੇ ਹਲੂਣਾ ਦਿੱਤਾ ਇਸਲਾਮ ਤੇ ਚੱਲਣ ਵਾਲੇ ਮੁਸਲਮਾਨ ਲੋਕਾਂ ਨੂੰ ਸਾਵਧਾਨ ਕੀਤਾ ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵਿਚਾਰਧਾਰਾ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਕਿ ਜਿਹੜਾ ਮਨੁੱਖ ਕੁਰਾਨ ਦੇ ਨਾਮ ਉੱਪਰ ਕਸਮਾਂ ਚੁੱਕਦਾ ਹੈ ਅਸਲ ਵਿੱਚ ਉਹਨੇ ਇਸਲਾਮ ਨੂੰ ਸਮਝਿਆ ਹੀ ਕੋਈ ਨਹੀਂ, ਉਹਨੇ ਇਸਲਾਮ ਦੀ ਵਿਚਾਰਧਾਰਾ ਨੂੰ ਮਹਿਸੂਸ ਹੀ ਨਹੀਂ ਕੀਤਾ, ਜਾਣਿਆ ਹੀ ਨਹੀਂ। ਧਰਮ ਨੂੰ ਪੜ੍ਹਨਾ ਇੱਕ ਵੱਖਰਾ ਕੰਮ ਹੈ, ਧਰਮ ਦੇ ਉੱਪਰ ਆਚਰਨ ਕਰਨਾ, ਧਰਮ ਦੀ ਕਮਾਈ ਕਰਨੀ ਇਹ ਦੂਸਰਾ ਪੱਖ ਹੈ। ਗੁਰਮਤ ਨੇ ਦੂਸਰੇ ਪੱਖ ਨੂੰ ਮਹਾਨਤਾ ਦਿੱਤੀ ਹੈ ਕਿ ਧਰਮ ਨੂੰ ਸਮਝਣਾ ਬੜੀ ਵੱਡੀ ਗੱਲ ਹੈ, ਧਰਮ ਨੂੰ ਪੜ੍ਹਨਾ ਬਹੁਤ ਹੀ ਚੰਗੀ ਗੱਲ ਹੈ, ਪਰ ਸਮਝ ਕੇ ਧਰਮ ਨੂੰ ਪੜ੍ਹ ਕੇ ਧਰਮ ਦੇ ਉੱਪਰ ਅਮਲ ਨਾ ਕਰਨਾ ਇਹ ਸਭ ਤੋਂ ਵੱਡੀ ਕਮਜ਼ੋਰੀ ਦੀ ਨਿਸ਼ਾਨੀ। ਕਿਉਂਕਿ ਕਬੀਰ ਜੀ ਨੇ ਵੀ ਆਪਣੇ ਸਮੇਂ ਦੇ ਧਰਮਾਵਲੰਬੀਆਂ ਧਰਮਾਚਾਰੀਆਂ ਨੂੰ ਇਹੋ ਹੀ ਵਿਚਾਰ ਸਮਝਾਈ ਸੀ। ਕਬੀਰ, ਅਵਰਹਿ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ। ਸਲੋਕ ਭਗਤ ਕਬੀਰ ਕੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਗੌੜੀ ਸੁਖਮਨੀ ਮਹੱਲਾ ਪੰਜਵਾਂ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: ਹੱਸ ਹੱਸ ਧੋੜਾਂ ਦੀਆਂ ਹੱਸ ਹੱਸ ਧੋੜਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ
1: ਹੱਸ ਹੱਸ ਧੋੜਾਂ ਦੀਆਂ ਹੱਸ ਹੱਸ ਧੋੜਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ
0: ਹੱਸ ਹੱਸ ਧੋੜਾਂ ਦੀਆਂ ਮੈਂ ਹੱਸ ਹੱਸ ਧੋੜਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ
1: ਹੱਸ ਹੱਸ ਪੌੜਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ ਉਹਨਾਂ ਦੀ ਪ੍ਰੀਤ ਵਿੱਚ ਉਹਨਾਂ ਦੀ ਪ੍ਰੀਤ ਵਿੱਚ ਰੋਗ ਕੋਈ ਪਾਏ ਨਾ ਉਹਨਾਂ ਦੀ ਪ੍ਰੀਤ ਵਿੱਚ ਰੋਗ ਕੋਈ ਪਾ

समा तो कोई परी हटावे

0: புழுகன் நானும் கோமலா, புழுகனும் கோமலா, புழுகனும் கோமலா, சிந்திரத்து பாவேனா பாவேனா.
1: ਸੂਰ ਨੇ ਬਹਾਦਰ ਡੀਏ ਵੀ ਕਾਲਜ ਦੇ ਵਿੱਚੋਂ ਲਾਹੌਰ ਵਿੱਚੋਂ ਨਿਕਲੇ ਆ, ਕਹਿੰਦੇ ਛੁੱਟੀਆਂ ਹੋ ਗਈਆਂ ਇਹਨਾਂ ਨੂੰ, ਰਾਵੀ ਦੇ ਦਰਿਆ ਦੇ ਉੱਤੇ ਇਸ਼ਨਾਨ ਕੀਤੇ ਹਨ, ਖੁਸ਼ੀਆਂ ਵਿੱਚ ਬੈਠੇ ਹੈ, ਇਸ ਤਰ੍ਹਾਂ ਗੋਲ ਗੋਲ ਬੈਠੇ ਹਨ ਸਾਰੇ ਮੁੰਡੇ ਨੌਜਵਾਨ, ਅਤੇ ਵਿਚਾਰਾਂ ਕਰ ਰਹੇ ਆ, ਕਹਿ ਰਹੇ ਹਨ ਆਪਾਂ ਅੰਗਰੇਜ਼ ਨੂੰ ਇੱਥੋਂ ਕੱਢਣਾ, ਤੇ ਇਹ ਅੰਗਰੇਜ਼ ਆ ਜਿਹੜੇ ਇਹ ਪੋਲੇ ਪੈਰੀ ਆਪਣੇ ਨਿਕਲਣੇ ਨੀ ਇੱਥੋਂ. ਲੋ ਸਰਦਾਰ ਭਗਤ ਸਿੰਘ ਅਤੇ ਦੂਸਰੇ ਨੌਜਵਾਨ ਆ ਜਿਹੜੇ ਉਹ ਰਾਵੀ ਦੇ ਦਰਿਆ ਦੇ ਉੱਤੇ ਬੈਠੇ ਹੋਏ ਵਿਚਾਰਾਂ ਜਿਹੜੇ ਕਰੀ ਜਾ ਰਹੇ ਹਨ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ.

سجدے میں مرد سے

0: सरदार भगत सिंह कहन लग्या, नौजवानों दसो आप अपने दने दलील आए दसो कि तुसी की बनना चाहते हो। कोई नौजवान कहंदा कि मैं तो थानेदार बनना चाहना, कोई कहंदा मैं तो इस तो उच्चा औहदा जिहड़ा आई जी बनना चाहना, कोई मुंडा कहंदा मेरा तो सियासत बने ध्यान है बहुता, मैं चाहना मैं MLA बना, चीफ मिनिस्टर बना, प्रधान बना। सरदार ऊधम सिंह कहंदे ने सरदार भगत सिंह नूं पुछण लगे, भगत जी तू दसगा तेरी दलील की है, तू की बनना चाहना। ए कहंदा मैं ए बनना चाहना कि मेरा देश आजाद होए, ते मेरे घर विच भावें फांसे दे तंदी आ जावे, बस मैं ए बनना चाहना। सारा ने कहंदे इनकलाब जिंदाबाद दे नारे लाए, जंकारे छड्डे, फिर कहंदे हुण कहंदे हुण फिरोजाबाद विच इक मीटिंग करनी आ, सारे नौजवान अजे सब नूं गुप्त सुनेहे आ जिहड़े ओह घल दिओ, उसे फिरोजाबाद मीटिंग विच मते पकाए जाणगे, प्रधान जी दे चोण होवे। इन्नी गल कह के नौजवान आपो अपने घर चले गए। तारीख आ जिहड़ी आ नियत हो गई, सरदार भगत सिंह आपदे घरे गया। मां कहण लगी, पुत्र मैं तो उड़ीक रही सी तेनों भी हुण छुट्टियां हो गई कालजां नूं, ते मैं आपदे पुत्र का विआह जिहड़ा ओह वेखां। मैं सोच रही सी ते चंगा हो गया पुत्र, तू घरे आ गया, ते हुण मैं तेरे नाल सलाह करनी आ भी कोई कुड़ी आ जिहड़ी ऐसी भाई जावे जिहड़ी तेरे भी पसंद होवे मेरे भी पसंद होवे। सरदार भगत सिंह कहण लग्या, मां मैं कुड़ी दी चोण आ जिहड़ी ओह कीती गई है। मां कहण लगी, पुत ते तू तां फिर ओही गल मखेते ना, अपनी मर्जी कीती है, मेरी मर्जी तां नाना होई, मैं तेरी मां है। कहण लग्या, मां मैं ऐसी कुड़ी आ जिहड़ी ओहदे चोण कीती है ते जिहड़ी तेरे भी पसंद आ जाऊगी ते मेरे तां पसंद है ही ना। कहण लग्या, कहण लगी मां, पुत्र ओह कित्थे है कुड़ी, किहड़े पिंड विच है, ते तू दस मैनू मैनू असी जाके वेख आईए। ਇਹ ਕਹਿਣ ਲੱਗਿਆ, ਮਾਂ ਜਦੋਂ ਮੈਂ ਘਰੇ ਆਇਆ ਨਾ ਦੂਸਰੀ ਵਾਰੀ, ਫਿਰ ਤੈਨੂੰ ਮੈਂ ਕੁੜੀ ਦੀ ਦਸ ਵੀ ਪਾ ਦੇਊਂਗਾ, ਤੇ ਜੇ ਮੈਂ ਨਾ ਆਇਆ ਤੇ ਕੁੜੀ ਆ ਤੈਨੂੰ, ਤੈਨੂੰ ਕੁੜੀ ਵੀ ਨੀ ਦੱਸਣੀ। ਕਹਿੰਦੀ, ਪੁੱਤ ਤੂੰ ਨਾ ਕਿਉਂ ਨਾ ਆਇਆ, ਤੂੰ ਛੇਤੀ ਛੇਤੀ ਘਰੇ ਆ, ਮੈਂ ਚਾਹੁੰਦੀ ਹਾਂ ਵੀ ਤੇਰਾ ਵਿਆਹ ਮੈਂ ਜਿਉਂਦੇ ਜਿਉਂਦੇ ਵੇਖ ਜਾਵਾਂ। ਮੈਂ ਮਾਂ ਨੂੰ ਮੱਥਾ ਟੇਕ ਕੇ ਕਹਿੰਦੇ ਚਲੇ ਗਏ ਆ, ਫਿਰੋਜ਼ਾਬਾਦ ਵਿਚ ਜਾ ਕੇ ਮੀਟਿੰਗ ਕਰਨ ਲੱਗੇ ਆ, ਆਪਾਂ ਢਾਡੀ ਜੱਥੇ ਪਾਸੇ ਸੁਣਨ ਲੱਗੇ ਆ, ਜਿਨ੍ਹਾਂ ਦੇ ਮਨ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਤੜਪ ਸੀ। ਦੇਸ਼ ਆ ਜਿਹੜਾ ਉਹ ਕੋਈ ਚਰਖੇ ਦੇ ਭੂਤ ਦੇ ਨਾਲ ਨੀ ਚੱਲਿਆ ਗਿਆ, ਇੱਥੇ ਜਾਂਦੇ ਨੇ ਚਰਖਾ ਕੱਤਿਆ, ਤੇ ਕਹਿੰਦੇ ਨੇ ਜਦੋਂ ਦੇਸ਼ ਆਜ਼ਾਦ ਹੋਇਆ ਰੇਡੀਓ ਤੋਂ ਆਖੀ ਜਾ ਕਰਨਾ ਕਿਆ ਕਰਨਗੇ, ਹਰ ਕੁੜੀ ਆ ਜਿਹੜੇ ਉਹ ਕੁਕੜੀਆਂ ਪਾਲੇ, ਤੇ ਹਰ ਕੁੜੀ ਆ ਜਿਹੜੇ ਉਹ ਚਰਖਾ ਕੱਤੇ, ਬੰਦੇ ਵੀ ਚਰਖਾ ਕੱਤਣ। ਗਾਂਧੀ ਸਾਹਿਬ ਕਹਿਣ ਲੱਗਿਆ, ਮੈਂ ਵੀ ਚਰਖਾ ਕੱਤਦਾ। ਮਾਂ ਠੀਕ ਹੈ, ਜਦੋਂ ਕਿਤੇ ਪਾਕਿਸਤਾਨ ਨਾਲ ਹੋ ਗਿਆ ਦੋ ਹੱਥ, ਤੇ ਕੁੜੀਆਂ ਨੂੰ ਆਪ ਜੋ ਵੀ ਆਂਡੇ ਚਲਾਈ ਚਲਾਈ ਜਾਣਗੀਆਂ, ਮੁਰਗੀਆਂ ਪਾਲਣ ਨੂੰ ਕਹਿੰਦੇ ਆ ਤੁਸੀਂ, ਤੇ ਗਾਂਧੀ ਦੇ ਗਲੋਸੀ ਆ ਜਿਹੜੇ ਉਹ ਚਲਾਈ ਜਾਣਗੀਆਂ। ਲਾ ਭਰਾ, ਦੇਸ਼ ਆਜ਼ਾਦ ਕਿਵੇਂ ਹੋਇਆ, ਉਹਨਾਂ ਦੇ ਸਿੱਖਾਂ ਨੇ ਕੁਰਬਾਨੀਆਂ ਜਿਹੜੀਆਂ, ਹਿੰਦੂ ਸਿੱਖ ਮੁਸਲਮਾਨ ਵੇਰ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਸਨ, ਉਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਮਤੇ ਪਕਾਉਣ ਲੱਗੇ ਹੈ। ਲਓ ਸੁਣਾ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ,
1: ਫਿਰੋਜ਼ਾਬਾਦ ਵਿੱਚ ਮੀਟਿੰਗ ਬੁਲਾਈ ਦੀ, ਫਿਰੋਜ਼ਾਬਾਦ ਵਿੱਚ ਮੀਟਿੰਗ ਬੁਲਾਈ ਦੀ, ਸਾਰੇ ਮੈਂਬਰਾਂ ਨੂੰ ਗੱਲ ਸਮਝਾਈ ਦੀ, ਇਹ ਤਾਂ ਕੁਛ ਨਹੀਂ ਚਾਹਵਾ ਕਰੀਏ ਸੁਤਾਨੂ ਕਰੀਏ ਜਾਗ

करिए दारी के तुतानू करिए दारी के

Thank you.

ਕਰੀਏ ਲਾਲ ਗਿਰਸਤਾਨੂ

ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਅਤੇ ਇਹਨਾਂ ਦੇ ਡਿਊਟੀ ਹੈ ਜਿਹੜੇ ਦੁਰਗਾ ਦੇਵੇ, ਇਹਨਾਂ ਤਿੰਨਾਂ ਦੀ ਡਿਊਟੀ ਹੈ ਜਿਹੜੇ ਉਹ ਲਾਹੌਰ ਵਿੱਚ ਲੱਗ ਗਏ ਵੀ ਤੁਸੀਂ ਮਿਸਟਰ ਸਕਾਟ ਹੈ ਜਿਹੜਾ ਉਸ ਨੂੰ ਮਾਰਨਾ। ਤੇ ਇੱਕ ਡਿਊਟੀ ਕਹਿੰਦੇ ਸਾਹ ਸੁਖਦੇਵ, ਇਹਦੀ ਡਿਊਟੀ ਲੱਗੀ ਹੈ ਵੀ ਸੈਵਨ ਕਮਿਸ਼ਨ ਹੈ ਜਿਹੜਾ ਉਹ ਆ ਰਿਹਾ ਤੇ ਉਹਦੀ ਰੇਲ ਗੱਡੀ ਹੈ ਜਿਹੜੇ ਉਹ ਤੂੰ ਬੰਬ ਦੇ ਨਾਲ ਉਡਾਉਣੀ ਹੈ। ਕਹਿੰਦੇ ਨੇ ਇਹ ਵਿਉਂਤ ਬਣਾ ਕੇ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਦੁਰਗਾ ਦੇਵੀ ਇਹਨਾਂ ਦੀ ਡਿਊਟੀ ਲੱਗੀ ਹੈ। ਇਹ ਲਾਹੌਰ ਦੇ ਵਿੱਚ ਕਹਿੰਦੇ ਚੁਬਾਰੇ ਦੇ ਵਿੱਚ ਆ ਕੇ ਰਹਿਣ ਲੱਗ ਪਏ ਹੈ ਤੇ ਸਾਰਾ ਰੋਸਾ ਜਿਹੜਾ ਵੇਖ ਰਹੇ ਹੈ। ਇਹ ਜਿਹੜਾ ਕਹਿੰਦੇ ਨੇ ਮਿਸਟਰ ਸਕਾਟ ਸੀ ਅੰਗਰੇਜ਼, ਇਹ ਬੜਾ ਦੁਸ਼ਮਣ ਸੀ ਬਾਗੀਆਂ ਦਾ ਤੇ ਇਸ ਨੂੰ ਕਹਿੰਦੇ ਆਪਾਂ ਜ਼ਰੂਰ ਮਾਰਨਾ। ਕਹਿੰਦੇ ਫਿਰ ਕਿਵੇਂ ਕੀਤਾ ਜਾਵੇ? ਰਾਜਗੁਰੂ ਸੀ ਜਿਹੜਾ ਉਸਨੇ ਸਾਧੂਆਂ ਵਾਲਾ ਭੇਸ ਹੈ ਜਿਹੜਾ ਉਹ ਧਾਰਿਆ ਤੇ ਇਹ ਦਫ਼ਤਰ ਦੇ ਅੱਗੇ ਬਾਰ ਦੇ ਅੱਗੇ ਅੱਗੇ ਕਹਿੰਦੇ ਠਿਕਰੀਆਂ ਵਜਾਉਂਦਾ ਤੁਰਿਆ ਫਿਰਦਾ ਤੇ ਸਰਦਾਰ ਭਗਤ ਸਿੰਘ ਨੂੰ ਆਖਿਆ ਵੀ ਤੂੰ ਇਹਨਾਂ ਆ ਜਿਹੜੇ ਬੂਟੇ ਲੱਗੇ ਹੋਏ ਆ ਇਹਨਾਂ ਵਿੱਚ ਲੁੱਕ ਕੇ ਬੈਠਣਾ ਹੈ। ਤੇ ਜਦੋਂ ਮੈਂ ਇਸ਼ਾਰਾ ਕੀਤਾ, ਜਦੋਂ ਦਫ਼ਤਰ ਵਿੱਚੋਂ ਨਿਕਲ ਕੇ ਮੋਟਰਸਾਈਕਲ ਦੇ ਉੱਤੇ ਚੜ੍ਹਿਆ ਤੇ ਮੈਂ ਤੈਨੂੰ ਇਸ਼ਾਰਾ ਕਰੂੰਗਾ ਤੇ ਤੂੰ ਗੋਲੀ ਆ ਜਿਹੜੀ ਉਸ ਨੂੰ ਮਾਰ ਦੇਣੇ। ਇਹ ਸਕੀਮ ਆ ਜਿਹੜੀ ਇਹਨਾਂ ਨੇ ਬਣਾਈ ਹੈ। ਮਿਸਟਰ ਸਕਾਟ ਆ ਜਿਹੜਾ ਦੁਸ਼ਮਣ ਸੀ ਬਾਗੀਆਂ ਦਾ, ਇਸ ਨੂੰ ਮਾਰਨਗੇ। ਆਪਾਂ ਕੱਲ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਦਿੱਤਾ ਹੋਇਆ ਸਮਾਂ ਜਿਹੜਾ ਉਹ ਸਮਾਪਤ ਹੋ ਗਏ ਹੈ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋ ਰਿਹਾ, ਸਾਰੀਆਂ ਸੰਗਤਾਂ ਸਭ ਆਏ ਪਾਏ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਰਾਮ

0: ਦਾਰੋ ਹਰ
1: ਨਾਲੇ
0: ਸੰਗੀ ਕਾਰੋ ਕਰੇ ਤੇਰਾ ਕਾਜ ਸਤਵਾਰ ਨਾ ਸਭ ਨਾ ਗਲਾ
1: ਸੰਗਲਾਸ ਸੁਆਮੀ ਤੋ ਤੁਮ ਸਾਰੇ
0: ਕਹੇ ਨਾਇਕ ਮਨ ਮੇਰੇ ਸਦਾਰੋ ਹਰ ਨਾਲੇ
2: ਸਾਡੇ

ಪಾಣಿ ಪಿತಾ ಮಾತ ಮಾತ ಜಯ ಜಯ ಜಯ ಜಯ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਾਰੇ ਦਿਸਣ ਲੱਗ ਪੈਂਦੇ ਆ। ਇੱਕ ਵਾਰੀ ਅੱਖਾਂ ਵਿੱਚ ਪਾਇਆ ਹੋਇਆ ਕਹਿੰਦਾ 2 ਮੀਲ ਤਾਂ ਇਹ ਮੰਦੇ ਆ ਜਿਹੜੇ ਉਹ ਦਿਸਣ ਲੱਗ ਪੈਂਦੇ ਆ। ਹੁਣ ਇਹ ਜਿਹੜੇ ਸੀ ਨਾ ਜਿਹੜੇ ਸੀਗੇ ਸਿਪਾਹੀ ਉਹ ਕਹਿਣ ਲੱਗੇ ਸਾਨੂੰ ਤਾਂ ਪਹਿਲਾਂ ਸੁਰਮਾ ਹੀ ਪਾ ਲੈਂਦੇ, ਪਹਿਲਾਂ ਸੁਰਮਾ ਫੇਰ ਪਾ ਲਿਓ, ਸਾਰਾ ਦਿਨ ਪਿਆ ਫੇਰ ਪਾ ਲਿਓ ਸੁਰਮਾ। ਕਹਿੰਦੇ ਨਹੀਂ ਸਾਨੂੰ ਤਾਂ ਪਹਿਲਾਂ ਸੁਰਮਾ ਹੀ, ਇਹਨਾਂ ਨੇ ਦੋਵਾਂ ਦੀ ਅੱਖਾਂ ਸਿਲਾਈ ਸਿਲਾਈ ਪਾ ਦਿੱਤਾ। ਇਹ ਕਹਿੰਦੇ ਡੋਰੀਆ ਇਹ ਲੱਗਦਾ ਬੜਾ। ਕਹਿਣ ਲੱਗਿਆ ਇਹਨੇ ਹੁਣ ਇਹ ਸੁਰਮਾ ਕਿਹੜਾ ਸੀਗਾ, ਮਿਰਚਾਂ ਪੀ ਕੇ ਰੱਖੀਆਂ ਸੀ। ਦਿਲ ਚ ਕਹਿਣ ਲੱਗਿਆ ਲੈ ਪੁੱਤ ਤੁਸੀਂ ਤਾਂ 2 ਘੰਟੇ ਆਰਾਮ ਕਰੋ ਨਾ, ਲਓ ਖਾਲਸਾਰੀ ਫੈਸਲੇ ਦਾ ਢੋਲ ਵੱਜਿਆ, ਜਮਾਂ ਨੇ ਕਿੱਦਾਂ ਪਾਇਆ, ਮੌਤ ਨੇ ਜੈਲਦਾਰ ਦੇ ਸਿਰ ਤੇ ਕਰਕੇ ਗੋਲੀਆਂ ਪਾਈਆਂ, ਸਿਵਿਆਂ ਦਾ ਭੂਤਨਾ ਆਮ ਸੱਤ ਦੇ ਵਿਚਾਰੇ ਘੱਗਰਾ ਪਾ ਕੇ ਨੱਚਿਆ, ਦੀਨ ਦਾ ਆਖਰੀ ਨਹਿਰਾ ਵੱਜਿਆ, ਕਾਲੇ ਨਾਗ ਨੇ ਅਗਲੇ ਅੰਗਰੇਜ਼ੀ ਡਾਂਸ ਕੀਤਾ। ਲੋਵੇ ਜੋ ਵੀ ਬਣੇ ਮੁੰਡੇ ਨੇ, ਜੋ ਵੀ ਬਣੇ ਮੁੰਡੇ ਨੇ ਝੋਲੇ ਵਿੱਚੋਂ ਨਿਕਲੇ ਅੱਗ ਦੇ ਯਾਰੇ, ਜੈਲਦਾਰ ਦੇ ਮੰਗਣੇ ਦਾ ਗੁੜ ਹੇ ਕਿਉਂ ਵੰਡਿਆ।

0: ਇਸ ਲਈ ਜਿਹੜੇ ਦੋ ਬਾਡੀਗਾਰਡ ਸੀ ਉਹਨਾਂ ਦੀਆਂ ਵਰਦੀਆਂ ਲਵਾ ਲਈਆਂ, ਕਹਿੰਦਾ ਚਲੇ ਜਾਓ। ਤੇ ਬਾਹਰ ਬੈਠਾ ਸੀ ਜਿਹੜਾ ਕਲੰਦਰ ਬਣਿਆ ਹੋਇਆ, ਦੋ ਬਾਂਦਰ ਸੀ ਇਹਦੇ ਕੋਲੇ, ਇਹਦੇ ਕੋਲੇ ਸਿਪਾਹੀ ਆ ਜਿਹੜੇ ਦੋ ਲੰਘਣ ਲੱਗੇ ਆ ਪਿੰਡ ਵਿੱਚ ਨੂੰ। ਕਹਿੰਦਾ ਕਿੱਧਰ ਚੱਲਿਆ ਹੋਏ? ਕਹਿੰਦੇ ਅਸੀਂ ਤਾਂ ਚੱਲੇ ਜੈਲਦਾਰ ਕੋਲੇ। ਕਿਵੇਂ ਆ? ਕਹਿੰਦੇ ਪਾਲਾ ਜਿਹਾ ਹੈਗਾ, ਠੰਡ ਜਿਹਾ, ਤਾਂ ਕਰਕੇ ਚੱਲਿਆ। ਕਹਿੰਦੇ ਜੈਲਦਾਰ ਤਾਂ ਹੈ ਨੀਗਾ ਪਿੰਡ ਵਿੱਚ। ਕਹਿੰਦਾ ਆ ਜਾਓ, ਮੈਂ ਵੀ ਤੁਹਾਡੇ ਆਸਰੇ ਤੇ ਹੀ ਬੈਠਾ ਇੱਥੇ, ਤੁਹਾਨੂੰ ਖੇਡਾਂ ਵਿਖਾ ਦਿਆਂ। ਕਹਿੰਦਾ ਤੁਹਾਨੂੰ ਖੇਡਾਂ ਵਿਖਾ ਦਿਆਂ। ਕਹਿੰਦਾ ਆ ਬਾਂਦਰ ਤੇ ਬਾਂਦੀ ਦਾ ਵਿਆਹ ਹੁੰਦਾ, ਵਿਖਾ ਦਿਆਂ ਤੁਹਾਨੂੰ। ਉਹ ਕਹਿਣ ਲੱਗੇ ਵਿਖਾ। ਕਹਿੰਦਾ ਵੇਖੋ ਤਾਂ ਸਹੀ, ਬੜਾ ਵਧੀਆ ਮੈਂ ਕਰਦਾ। ਤੇ ਕਹਿ ਇਹਨੇ ਆਪਣੇ ਕੋਲੇ ਮਾਰਿਆ ਸਾਫਾ ਚਲਾ, ਕਹਿੰਦਾ ਲਾ ਵਿਸ਼ਾਲ ਹੋ, ਚੌਂਕੜੀਆਂ ਮਾਰ ਕੇ ਬੈਠੋ, ਬਹਿ ਗਏ। ਕਹਿੰਦੇ ਤੁਸੀਂ ਦੱਸੋ, ਹੁਣ ਵਿਆਹ ਹੁੰਦਾ ਇਹਨਾਂ ਦਾ ਦੋਵਾਂ ਦਾ? ਕਹਿੰਦਾ ਬਾਂਦਰੇ ਤੇ ਬਾਂਦਰ ਦਾ ਵਿਆਹ ਹੁੰਦਾ, ਤੁਹਾਨੂੰ ਵਿਖਾ ਰਿਹਾ। ਕਹਿੰਦਾ ਵਿਖਾ। ਕਹਿੰਦਾ ਵਿਆਹ? ਕਹਿੰਦਾ ਆਨੰਦ ਕਾਰਜ ਹੁੰਦਾ ਵੇਖਣਾ, ਤੇ ਨਿਕਾਹ ਹੁੰਦਾ ਵੇਖਣਾ, ਤੇ ਫੇਰੇ ਹੁੰਦੇ ਵੇਖਣੇ ਆ। ਇਹ ਕਹਿੰਦੇ ਵੀ ਤੂੰ ਆਨੰਦ ਕਾਰਜ ਹੀ ਵਿਖਾ ਦੇ ਚੱਲ। ਇਹ ਕਹਿੰਦਾ ਬਹਿ ਜਾਓ। ਕਹਿੰਦਾ ਆਨੰਦ ਕਾਰਜ ਵਿਖਾਉਣ ਲੱਗ ਪਿਆ, ਡਿਬ ਡਿਬ ਜੇ ਵਜਾਉਣ। ਤੇ ਹੁਣ ਅੱਗੇ ਸੱਸ ਵਿੱਚ ਉਡੀਕ ਰਿਹਾ ਸੀ ਵੀ ਕੋਈ ਆਵਾਜ਼ ਆਵੇ, ਤੇ ਕਹਿੰਦੇ ਡਿਬ ਡਿਬ ਜੇ ਵਜਾਈ ਜਾਵੇ। ਉਹ ਕਹਿੰਦੇ ਯਾਰੋ ਵਿਖਾ ਦੇਰ ਲਾ ਤੀ। ਕਹਿੰਦਾ ਠਹਿਰ ਜਾਓ ਵੀ, ਹਾਲੇ ਮੈਂ ਰਾਗੀ ਦੇਖਦਾ, ਦੋ ਕੁ ਮਿੰਟ ਲੱਗਣਗੇ, ਤੇ ਬਹਿ ਜਾਓ ਬਸ। ਤੇ ਬੈਠੇ ਰਹੇ ਤੇ ਦੋ ਕੁ ਮਿੰਟ ਹੋਏ ਨਾ, ਜਦੋਂ ਉਸ ਵੇਲੇ ਸੱਸ ਵਿੱਚ ਗੋਲੀ ਚਲੀ ਚੱਲ ਗਈ। ਤੇ ਬਾਂਦਰ ਤੇ ਬਾਂਦਰੀ ਜਿਹੜੇ ਹੁੰਦੇ ਆ, ਗੋਲੀ ਤੋਂ ਬੜੇ ਡਰਦੇ ਆ ਬਾਂਦਰ। ਇਹ ਭੱਜ ਕੇ ਸਿਪਾਹੀਆਂ ਦੀਆਂ ਟੋਪੀਆਂ ਨੂੰ ਚੁੰਬੜ ਗਏ। ਜਦੋਂ ਸਿਪਾਹੀਆਂ ਨੇ ਵੇਖਿਆ ਵੀ ਗੋਲੀ ਚੱਲੀ ਹੈ ਇੱਧਰ, ਗੋਲੀ ਦਾ ਆਵਾਜ਼ ਸੁਣ ਲਿਆ, ਤੇ ਇਹ ਤਾਂ ਸਿੱਟਣ ਲੱਗ ਪਏ ਲਾ ਕੇ ਉਹਨਾਂ ਨੂੰ। ਕਹਿੰਦੇ ਵੀ ਤੂੰ, ਕਹਿੰਦਾ ਕਲੰਦਰ ਤਾਂ ਨੀ ਕਦੇ ਲਿਆ, ਤੂੰ ਤਾਂ ਪਤੰਦਰ ਹੈ। ਕਹਿੰਦਾ ਸਾਨੂੰ ਬੈਠ ਦੇ ਵਾ। ਇਹਨੇ ਕਾਲੀਆਂ ਮੋਰੀਆਂ ਜੀਆਂ ਵਾਲੀ ਕਹਿਣ ਲੱਗਿਆ, ਕਰੋ ਛੇਦੇ ਕਰੋ, ਵਰਦੀਆਂ ਲਾ ਦਿਓ। ਇਹ ਕਹਿੰਦੇ ਪਾਲਾ ਬੜਾ ਹੈ, ਕਹਿੰਦੇ ਤੁਹਾਨੂੰ ਤਾਂ ਗਰਮੀ ਆਊਗੀ, ਲਾ ਦਿਓ ਦਵਾ ਦਵਾ। ਲੁਹਾਰੀਆਂ ਵਰਦੀਆਂ ਤੇ ਬੂਟ ਇਹਨਾਂ ਨੇ ਆਪ ਹੀ ਲਾ ਦਿੱਤੇ। ਕਹਿੰਦਾ ਨਾ ਗੱਲ ਸੁਣੋ, ਵੀ ਜੇ ਤੁਸੀਂ ਮੁੜ ਕੇ ਪੁੱਛਾ ਚਾ ਵੇਖਿਆ ਨਾ, ਤੇ ਕਹਿੰਦਾ ਗੋਲੀ ਆਏ। ਕਹਿੰਦਾ ਜਾਓ ਭਾਜੋ। ਤੇ ਕਹਿੰਦੇ ਪੁੱਠਾ ਮੁੜ ਕੇ ਨੀ ਵੀ ਝਾਗ ਰਹੇ, ਸਾਡਾ ਦਿਮਾਗ ਫਿਰੇ ਆ। ਚਲੇ ਗਏ ਥਾਣੇ ਵਿੱਚ ਰੰਗ ਤਿਰੰਗੇ ਜੇ। ਮੁਨਸ਼ੀ ਕਹਿਣ ਲੱਗਿਆ, ਕੀ ਗੱਲ ਹੈ, ਨਹਾਉਂਦੇ ਨਹਾਉਂਦੇ ਥਾਣੇ ਚ ਭੱਜਿਆ ਆ, ਤੁਹਾਨੂੰ ਤੁਹਾਡੀ ਡਿਊਟੀ ਕਹਿੰਦੇ ਕਿੱਥੇ ਲਾਈ ਸੀ, ਤੇ ਕਿੱਧਰ ਆ ਗਏ ਹੋ? ਉਹ ਕਹਿਣ ਲੱਗੇ ਉੱਥੋਂ ਹੀ ਆਏ ਆ, ਉੱਥੋਂ ਹੀ। ਕਹਿੰਦੇ ਆ ਕੀ ਹਾਲ ਬਣਾਇਆ? ਇਹ ਦੱਸਣ ਲੱਗਿਆ, ਕਹਿੰਦੇ ਅੰਗਰੇਜ਼ ਸਰਕਾਰ ਨੂੰ ਦੱਸ ਦਿਓ ਜਾ ਕੇ ਲਾਹੌਰ ਵਿੱਚ, ਤੇ ਬਬਰ ਆ ਜਿਹੜੇ ਨੌਜਵਾਨ ਆਪਾਂ ਤੋਂ ਨਹੀਂ ਮੁੱਕਣੇ। ਦੱਸ ਰਹੇ ਆ ਆਪਾਂ ਤੋਂ ਨਹੀਂ ਬਬਰ ਮੁਕਾਏ ਜਾਣੇ,
1: ਆਪਾਂ ਤੋਂ ਨਹੀਂ ਬਬਰ ਮੁਕਾਏ ਜਾਣੇ, ਆਪਾਂ ਤੋਂ ਨਹੀਂ ਬਬਰ ਮੁਕਾਏ ਜਾਣੇ, ਆਪਾਂ ਤੋਂ ਨਹੀਂ।

0: ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ ਵੀਰਾਂ ਨੇ ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ, ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਅੱਗੇ ਦਾ ਪ੍ਰੋਗਰਾਮ ਆ ਜਿਹੜਾ ਆਪਾਂ ਨੂੰ ਗਿਆਨੀ ਜੀ ਦੱਸਣ ਲੱਗਿਆ, ਪਿਆਰ ਨਾਲ ਫਤਿਹ ਗਜਾਓ। ਕੱਲ ਨੂੰ ਅੱਜ ਵੀ ਦੋਹਾਂ ਦਾ ਪ੍ਰਸੰਗ ਹੈ, ਕੱਲ ਨੂੰ ਸਰਦਾਰ ਬੇਅੰਤ ਸਿੰਘ ਵੀ ਦੋ ਹੋਣਗੇ, ਆਪਾਂ ਇਤਿਹਾਸ ਸੁਣਾਂਗੇ। ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਾਂ ਗੱਲ ਇੱਕ ਨਾਲ ਨਾਲ ਗੁਰੂ ਐਡ ਕਰ ਰਹੇ ਨੇ, ਸਮਝ ਨਹੀਂ ਹੈ, ਜ਼ਰੂਰ ਸਮਝ। ਦੁਨੀਆਂ ਦੇ ਲੋਕੋ ਜਿਨ੍ਹਾਂ ਦਾ ਭਾਦੋਂ ਅੱਸੂ ਵਿੱਚ ਬਦਲਦਾ ਤੇ ਉਪਰਾਲੇ ਅਡੰਬਰ ਨਾਲ ਪ੍ਰੇਮ ਅਤੇ ਕਰਮਾਂ ਦੀ ਸੁਚੇਤਾ ਦੀ ਇਕੱਤਰਤਾ ਨਾਲ ਉਹ ਪ੍ਰਭੂ ਮਿਲਾਪ ਦੀ ਘੜੀ ਤੱਕ ਪੁੱਜਦੀਆਂ ਨੇ, ਮਨ ਦਾ ਘਰ ਪਵਿੱਤਰ ਹੋ ਜਾਂਦਾ, ਸਜ ਜਾਂਦਾ ਤੇ ਉਸ ਸਜੇ ਹੋਏ ਘਰ ਨੂੰ, ਮਨ ਦੇ ਘਰ ਨੂੰ ਮੇਰਾ ਰੱਬ ਪ੍ਰਵਾਨ ਕਰ ਲੈਂਦਾ, ਉੱਥੇ ਆ ਜਾਂਦਾ। ਤੇ ਜਦੋਂ ਆਤਮਾ ਤੇ ਪਰਮਾਤਮਾ ਮਿਲ ਬਹਿੰਦੇ ਨੇ, ਵਿਛੜਿਆਂ ਦਾ ਮੁੜ ਮੇਲਾ ਹੁੰਦਾ, ਜੈਸੇ ਉਪਜੀ ਤੇ ਮਿਲੀ, ਕਿਉਂਕਿ ਆਤਮਾ ਦਾ ਜਨਮ ਪਰਮਾਤਮਾ ਵਿੱਚੋਂ ਹੈ। ਤਾਂ ਕਬੀਰ ਹਮ ਆਰਾਮ ਕੀ ਹਨ ਆਉਂਦੀਆਂ ਪਰ ਵਿਛੜ ਗਈ। ਖੁਸ਼ਕਿਸਮਤੀ ਨਾਲ ਐਸੀ ਘੜੀ ਆਈ, ਜੈਸੇ ਉਪਜੀ ਤੇ ਮਿਲੀ, ਮਿਲਣ ਲਈ ਸਾਧਨ ਕੀ ਬਣਿਆ? ਸੱਚੀ ਪ੍ਰੀਤ ਸਮਾਉ, ਜਿਹੜੀ ਸੱਚੀ ਪ੍ਰੀਤ, ਜਿਹੜਾ ਪ੍ਰੇਮ ਅੱਸੂ ਦੇ ਮਹੀਨੇ ਵਿੱਚ ਪੈਦਾ ਹੋਇਆ ਸੀ ਨਾ, ਉਸਦੇ ਦਰਮਿਆਨ ਵਿੱਚ ਬੈਠਣ ਨਾਲ ਵਿਛੜੀ ਹੋਈ ਮੁੜ ਮਿਲ ਗਈ। ਰੱਬ ਸੀਕਲ ਹੈ, ਫਿਰ ਬੇਸਟ ਨੂੰ ਨਾਲ ਜੋੜਨਾ ਚਾਹੀਦਾ। ਰੱਬ ਸੀਤਲ ਹੈ, ਨਿਰੰਕਾਰ ਸੀਤਲ ਹੈ, ਤੇ ਸੰਸਾਰ ਤਪਤ ਹੈ। ਜੇਠ ਦਾ ਮਹੀਨਾ, ਅਸਾੜ ਦਾ ਮਹੀਨਾ, ਪਰ ਗੁਰੂ ਨੇ ਇੱਥੇ ਇੱਕ ਨਵੀਂ ਫਿਲਾਸਫੀ ਦੇ ਦਿੱਤੀ। ਕਹਿਣ ਲੱਗੇ ਰੱਬ ਨੂੰ ਕੀ ਭਾਉਂਦਾ ਕਿ ਜੇ ਤੂੰ ਰੱਬ ਨਾਲ ਜੁੜੇ ਤੇ ਸੰਸਾਰ ਛੱਡ ਦੇ? ਦੁਨੀਆਂ ਤਿਆਗ ਦੇ ਕਿਉਂਕਿ ਉਹ ਅੱਗੇ ਕਿਉਂਕਿ ਉਹ ਤਪਤ ਹੈ, ਕਿਉਂਕਿ ਉਹ ਅਸਾਧ ਹੈ, ਇਸ ਲਈ ਸੰਸਾਰ ਛੱਡਣਾ ਤੇ ਨਿਰੰਕਾਰ ਨਾਲ ਜੁੜਨਾ। ਕਿ ਨਿਰੰਕਾਰ ਇਹ ਚਾਹੁੰਦਾ? ਫਿਰ ਉਸਨੇ ਸੰਸਾਰ ਬਣਾਇਆ ਹੀ ਕਿਉਂ? ਮੈਨੂੰ ਸੰਸਾਰ ਵਿੱਚ ਭੇਜਿਆ ਹੀ ਕਿਉਂ? ਰੱਬ ਦਾ ਇੱਕ ਗੈਰ ਗੰਭੀਰ ਸੁਭਾਅ ਹੈ ਜਿਹੜਾ ਜਾਣਦਾ, ਲੋ ਇਹ ਉਹਦੀਆਂ ਵਡਿਆਈਆਂ ਦਾ ਇੱਕ ਸਿਖਰ ਹੈ। ਇਸ ਲਾਈਨ ਉਹਦਾ ਮਹੀਨਾ ਮਾਨੋ ਸ਼ੀਤਲਤਾ ਹਿਰਦੇ ਵਿੱਚ ਆ ਗਈ, ਰੁੱਤ ਬਦਲ ਗਈ। ਭੁੱਖ ਦਾ ਮਹੀਨਾ, ਪੋਹ ਦਾ ਮਹੀਨਾ ਨਿਰੀ ਠੰਡਕ ਤੇ ਸ਼ੀਤਲਤਾ ਲੈ ਕੇ ਆ ਗਿਆ। ਪਰ ਉਸ ਸ਼ੀਤਲਤਾ ਨੇ ਕੀਤਾ ਕਿ ਸੂਰਜ ਦੀ ਤਪਤ ਨਾਲ ਉਹ ਤੋੜਿਆ ਨਹੀਂ। ਲਓ ਰੱਬ ਦੀ ਸ਼ੀਤਲਤਾ ਕਿਸ ਕਿਸਮ ਦੀ? ਆ ਜਿਹੜੀ ਸੰਸਾਰਕ ਰੁੱਤ ਹੈ ਨਾ, ਇਹਦੀ ਸ਼ੀਤਲਤਾ ਹੋਰ ਚੀਜ਼ ਹੈ। ਰੱਬ ਮਹਿਸੂਸ ਕਰਦਾ ਇਹਨੂੰ ਮੇਰੀ ਸਰਦੀ ਵੀ ਨਹੀਂ, ਇਹਨੂੰ ਨਿੱਘ ਵੀ ਚਾਹੀਦਾ। ਲਓ ਐਸੇ ਇਹਨੂੰ ਸਰਦੀ ਮੇਰੀ ਨਹੀਂ, ਇਹਨੂੰ ਕੇਵਲ ਸ਼ੀਤਲਤਾ ਹੀ ਨਹੀਂ, ਇਹਨੂੰ ਨਿੱਘ ਵੀ ਚਾਹੀਦਾ, ਇਹਨੂੰ ਨਿਰੰਕਾਰ ਨਾਲ ਜੁੜਨ ਦੇ ਨਾਲ ਨਾਲ ਸੰਸਾਰ ਵੀ ਚਾਹੀਦਾ। ਮੈਂ ਇੱਕ ਵਾਰ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਹੈ, ਉਹ ਸ਼ਬਦ ਹੈ ਕਿ ਜੇ ਤੂੰ ਖਰੀ ਤਾਂ ਕਰੋੜਨਾ ਬਿਲੋਵੇਂ, ਜੇ ਪ੍ਰਭੂ ਦਾ ਰੇਟਾ ਪਾਏ ਤੇ ਲਫਜ਼ ਤਨ ਕਿਉਂ ਮੇਟੇ ਗੁਛਾਸ ਤਿਹਾਰੀ। ਦੁਨੀਆਂ ਦੇ ਲੋਕ ਆਖਦੇ ਨੇ ਰੱਬ ਮੱਖਣ ਹੈ, ਧਰਮ ਦੀ ਦੁਨੀਆਂ ਵਿੱਚ ਇੱਕ ਖਿਆਲ ਦਿੱਤਾ ਜਾਂਦਾ ਹੈ, ਰੱਬ ਮੱਖਣ ਹੈ, ਨਾਮ ਮੱਖਣ ਹੈ, ਤੇ ਸੰਸਾਰ ਇੱਕ ਲੱਸੀ ਹੈ, ਛਾਛ ਹੈ, ਸੰਸਾਰ ਲੱਸੀ ਹੈ, ਛਾਛ ਹੈ।
ਤੇ ਲੋਕ ਜਦੋਂ ਮੱਖਣ ਕੱਢ ਲੈਂਦੇ ਨੇ ਉਦੋਂ ਛਾਛ ਨੂੰ ਓਨਾ ਸੰਭਾਲਦੇ ਨੇ ਜਿੰਨਾ ਮੱਖਣ ਨੂੰ ਸੰਭਾਲਦੇ ਨੇ। ਤੇ ਗੁਰੂ ਨੇ ਖਿਆਲ ਦੇ ਦਿੱਤਾ, ਕਹਿਣ ਲੱਗੇ ਭਲਿਆ ਛਾਛ ਵੀ ਕੋਈ ਗੁਆਉਣ ਵਾਲੀ ਚੀਜ਼ ਨਹੀਂ, ਮੇਰਾ ਰੱਬ ਜਿਹੜਾ ਜਦੋਂ ਉਹਦਾ ਬਿਲੋਣਾ ਬਿਲੋਵੋ ਤੇਰੀ ਛਾਛ ਗੁਆਏਗਾ ਨਹੀਂ, ਤੇਰੀ ਛਾਛ ਨਹੀਂ ਗੁਆਏਗਾ। ਜੇ ਤੂੰ ਨਿਰੰਕਾਰ ਨਾਲ ਜੁੜੇਗਾ ਉਹ ਸੰਸਾਰ ਤੇਰਾ ਖਤਮ ਨਹੀਂ ਕਰੇਗਾ। ਜੇ ਸੰਸਾਰ ਨੂੰ ਮਿਟਾ ਕੇ ਨਿਰੰਕਾਰ ਨਾਲ ਜੁੜਨ ਦਾ ਮਸਲਾ ਹੁੰਦਾ, ਗੁਰੂ ਨਾਨਕ ਸਿੱਧਾਂ ਨੂੰ ਮੁਖਾਤਿਬ ਕਰਕੇ ਇਹ ਗੱਲ ਨਾ ਆਖਦੇ, ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵੀ ਹੁੰਦੇ ਆ, ਨਿਤ ਦਿਨ ਅੰਗ ਲਗਾਏ ਸਾਰਾ। ਗੁਰੂ ਕਹਿਣ ਲੱਗੇ ਕਦੀ ਸੋਚਿਆ ਜੇ ਜੇ ਸੂਰਜ ਦਾ ਨਿੱਘ ਮਾਨਣਾ ਹੋਵੇ ਨਾ ਤੇ ਉਹ ਸਰਦੀਆਂ ਵਿੱਚ ਹੀ ਮਾਣਿਆ ਜਾ ਸਕਦਾ, ਗਰਮੀਆਂ ਵਿੱਚ ਨਹੀਂ। ਲੋ ਇੱਕ ਅਜੀਬ ਕਿਸਮ ਦੀ ਫਲਾਸਫੀ ਦੇ ਦਿੱਤੀ, ਜਦੋਂ ਕਿਸੇ ਕੋਲ ਸਰਦੀ ਨਾ ਹੋਵੇ, ਜੇਠ ਦਾ ਮਹੀਨਾ ਹੋਵੇ, ਅਸਾੜ ਦਾ ਮਹੀਨਾ ਹੋਵੇ, ਕਦੇ ਕੋਈ ਧੁੱਪੇ ਬੈਠਾ? ਹਾੜ ਦੇ ਮਹੀਨੇ ਵਿੱਚ ਕਦੇ ਕੋਈ ਧੁੱਪੇ ਬੈਠਾ? ਉਹ ਧੁੱਪ ਹੁੰਦੇ ਲਈ ਹਾੜ ਦੇ ਮਹੀਨੇ ਦੀ ਧੁੱਪ ਜਲਾ ਦਿੰਦੀ ਹੈ ਕਿਉਂਕਿ ਸਰਦੀ ਨਹੀਂ ਨਾ। ਸੂਰਜ ਉਹ ਹੈ ਤਾਪੀ ਹੈ, ਉਹਨੇ ਧਰਤੀ ਵੀ ਤਪਾ ਦਿੱਤੀ, ਉਹਦੇ ਸਣਮੁੱਖ ਉਹਦੇ ਨਾਲ ਜੁੜ ਕੇ ਬੈਠਣ ਦਾ ਕਿਸੇ ਦਾ ਹੀਲਾ ਹੀ ਨਹੀਂ ਪੈਂਦਾ। ਕਦੀ ਕਿਸੇ ਨੇ ਗਰਮੀਆਂ ਦੇ ਜੇਠ ਹਾੜ ਦੇ ਦਿਨਾਂ ਵਿੱਚ ਇਹ ਨਹੀਂ ਸੋਚਿਆ ਸੀ ਧੁੱਪੇ ਬਹਿ ਗਏਗੀ? ਦੁੱਖ ਪਰੇਸ਼ਾਨੀ ਖੜੀ ਹੋ ਜਾਏਗੀ, ਬਿਮਾਰੀ ਪੈਦਾ ਹੋ ਸਕਦੀ। ਪਰ ਕਹਿ ਲੱਗੀ ਕਿਹਦੀ ਅਜੀਬ ਗੱਲ ਹੈ, ਜਦੋਂ ਸਰਦੀਆਂ ਦਾ ਮਹੀਨਾ ਆ ਜਾਂਦਾ ਹੈ ਉਦੋਂ ਧੁੱਪ ਵੀ ਚੰਗੀ ਲੱਗਣ ਲੱਗ ਪੈਂਦੀ। ਇੱਕ ਅਜੀਬ ਕਿਸਮ ਦਾ ਖਿਆਲ ਰੱਖਿਆ, ਕਿਉਂਕਿ ਜਦੋਂ ਸਰਦੀਆਂ ਦਾ ਮਹੀਨਾ ਆ ਜਾਂਦਾ ਉਦੋਂ ਧੁੱਪ ਵੀ ਪਿਆਰੀ ਲੱਗਣ ਲੱਗ ਪੈਂਦੀ। ਉਹ ਹੀ ਧੁੱਪ ਜਿਹੜੀ ਕਦੀ ਜਲਾ ਦਿੰਦੀ ਸੀ, ਜਿਹੜੀ ਕਦੀ ਸਾੜ ਸਕਦੀ ਸੀ ਜੇਠ ਹਾੜ ਦੇ ਮਹੀਨੇ ਵਿੱਚ, ਸੂਰਜ ਵੀ ਉਹ ਹੈ, ਧੁੱਪ ਵੀ ਉਹ ਹੈ, ਪਰ ਮਨੁੱਖ ਦੇ ਅੰਦਰ ਕਿਉਂਕਿ ਹੁਣ ਇੱਕ ਰੁੱਤ ਬਦਲ ਗਈ ਹੈ, ਉਹ ਹੈ ਸਰਦੀ ਦੀ ਆ ਗਈ। ਹੁਣ ਉਹ ਹੀ ਸਾੜ ਦੇਣ ਵਾਲੀ ਧੁੱਪ ਜਿਹੜੀ ਹੈ ਨਾ, ਹੁਣ ਸੁੱਖ ਦੇਣ ਵਾਲੀ ਧੁੱਪ ਹੈ। ਸਰਦੀਆਂ ਦਿਹਾੜੇ ਨੇ, ਹੁਣ ਭਾਲ ਭਾਲ ਕੇ ਧੁੱਪੇ ਬਹਿੰਦਾ, ਉਹ ਹੀ ਧੁੱਪ ਉਸ ਨੂੰ ਚੰਗੀ ਲੱਗਦੀ ਹੈ। ਗੁਰੂ ਕਹਿੰਦੇ ਨੇ ਬਿਲਕੁਲ ਇੱਕ ਖਿਆਲ ਕਰੀ, ਜੇ ਤੂੰ ਨਿਰੰਕਾਰ ਵੱਲੋਂ ਟੁੱਟ ਕੇ ਪਦਾਰਥ ਤੇ ਸੰਸਾਰ ਦੇ ਸਾਹਮਣੇ ਬੈਠਣ ਦੀ ਕੋਸ਼ਿਸ਼ ਕਰੇਗਾ, ਜਲ ਜਾਏਗਾ। ਕੇਵਲ ਜੇ ਛਾੜ ਦਾ ਮਹੀਨਾ ਹੋਏਗਾ, ਜੇ ਨਿਰੰਕਾਰ ਦੀ ਸ਼ੀਤਲਤਾ ਨਾਲ ਉਹ ਟੁੱਟ ਗਏ, ਕੇਵਲ ਜੇ ਛਾੜ ਦੇ ਮਹੀਨੇ ਵਿੱਚ ਇਹਨਾਂ ਸੰਸਾਰਕ ਪਦਾਰਥਾਂ ਦਾ ਸੁੱਖ ਮਾਣਨ ਦੀ ਕੋਸ਼ਿਸ਼ ਕਰੇਗਾ, ਇਸ ਧੁੱਪ ਵਿੱਚ ਬੈਠੇਗਾ, ਜਲ ਜਾਏਗਾ। ਹੱਥ ਨਾਲ ਲਾਏ ਕਸੁੰਬੜੇ ਜਲ ਜਾ ਸਿੰਧੂ ਜਲ ਜਾ। ਕਹਿਣ ਲੱਗੇ ਆਪਣੇ ਅੰਦਰ ਨਿਰੰਕਾਰ ਪੈਦਾ ਕਰ, ਵਾਹਿਗੁਰੂ ਨਾਲ ਤੇਰਾ ਸੰਬੰਧ ਕਾਇਮ ਹੋ ਜਾਏ, ਨਿਰੰਕਾਰ ਨਾਲ ਤੇਰਾ ਰਿਸ਼ਤਾ ਪੈ, ਫਿਰ ਪ੍ਰਭੂ ਨਾਲ ਮਿਲ ਕੇ ਇਹੋ ਹੀ ਪਦਾਰਥ ਬੇਸ਼ਕ ਭੋਗੇ ਸੁੱਖ ਹੋ ਜਾਣ। ਪਦਾਰਥ ਇਹੋ ਹੀ ਨੇ, ਸੁੱਖ ਉਹੀ ਨੇ, ਸੰਸਾਰ ਉਹੋ ਹੀ ਹੈ। ਪਰ ਇਸ ਸੰਸਾਰ ਤੇ ਇਹਨਾਂ ਪਦਾਰਥਾਂ ਵਿੱਚ ਰਹਿੰਦੇ ਹੋਏ ਤੈਨੂੰ ਰੱਬ ਨਹੀਂ ਭੁੱਲਣਾ ਚਾਹੀਦਾ, ਉਹਦੇ ਨਾਲ ਤੇਰਾ ਰਿਸ਼ਤਾ ਬਣਿਆ ਰਹਿਣਾ ਚਾਹੀਦਾ। ਸਰਦੀ ਨਾਲ ਜੁੜ ਕੇ ਤੂੰ ਇਸੇ ਧੁੱਪ ਨੂੰ ਸੁੱਖ ਕਰਕੇ ਮੰਨ ਸਕਣਾ, ਤੇ ਸਰਦੀ ਨਾਲੋਂ ਟੁੱਟ ਕੇ ਜੇ ਠਾੜ ਦੇ ਦਿਨਾਂ ਵਿੱਚ ਤੂੰ ਇਸੇ ਧੁੱਪ ਤੋਂ ਨਫ਼ਰਤ ਕਰੇਗਾ, ਸਾਹਮਣੇ ਨਹੀਂ ਖੜਾ ਹੋ ਸਕੇਗਾ ਤੇਰੇ ਵੀ ਦੁੱਖ। ਕਹਿਣ ਲੱਗੇ ਇਹਦੇ ਵਿੱਚ ਵੀ ਕੋਈ ਦੋ ਰਾਇਆ ਨਹੀਂ ਕਿ ਸੰਸਾਰ ਅੱਗ ਹੈ, ਇਹਦੇ ਵਿੱਚ ਵੀ ਕੋਈ ਦੋ ਰਾਇਆ ਨਹੀਂ ਕਿ ਸੰਸਾਰ ਸਪਤ ਹੈ, ਪਰ ਜੇ ਤੂੰ ਸਰਦੀ ਨਾਲ ਜੁੜ ਜਾਏ ਤੇ ਉਸੇ ਹੀ ਅੱਗ ਨੂੰ ਸੇਕਣ ਲਈ ਤੇਰਾ ਦਿਲ ਕਰੇਗਾ। ਜਿਹਦੇ ਜਲਣ ਚ ਡਰਨਾ, ਜੇ ਤੂੰ ਸਰਦੀ ਨਾਲ ਸੰਬੰਧ ਕੰਮ ਕਰ ਰਿਹਾ, ਸ਼ੀਤਲ ਨਾਲ ਸੰਬੰਧ ਕੰਮ ਕਰ ਰਿਹਾ, ਉਸੇ ਧੁੱਪ ਨੂੰ ਮੰਨਣ ਲਈ ਤੇਰਾ ਦਿਲ ਕਰੇਗਾ, ਤੇਰੇ ਲਈ ਸੁੱਖ ਬਣ ਜਾਏਗੀ। ਵਿਸ਼ਵਾਸ ਕਰ, ਜੇ ਤੂੰ ਨਿਰੰਕਾਰ ਨਾਲ ਜੁੜ ਕੇ ਪਦਾਰਥਾਂ ਦੀ ਮੰਗ ਕਰੇ ਫਿਰ ਗੁਨਾਹ ਨਹੀਂ। ਗੁਰੂ ਆਖ ਰਿਹਾ ਹੈ

ਕਹਿਣ ਲੱਗੇ ਪ੍ਰਭੂ ਦੇ ਮਿਲਾਪ ਦੀ ਬੇਨਤੀ। ਜੀਵਨ ਇੰਨਾ ਜੁੜ ਗਿਆ, ਇੰਨਾ ਜੁੜ ਗਿਆ ਕਿ ਮਨ ਉਹਦੇ ਚਰਨਾਂ ਦੇ ਨਾਲ ਲੁਪਟ ਗਿਆ, ਜਿਵੇਂ ਸਤਗੁਰ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜਿਸ ਤਰ੍ਹਾਂ ਸਤਗੁਰ ਬਾਣੀ ਵਿੱਚ ਆ ਸ਼ਬਦ ਆਉਂਦਾ ਹੈ, ਸਤਗੁਰ ਕਹਿੰਦੇ ਨੇ

ਉਹ ਆਤਮਾ ਜਿਹਦੇ ਤੋਂ ਪੈਦਾ ਹੋ ਕੇ ਵਿਛੜ ਗਈ ਸੀ, ਆਪਣੇ ਮੂਲ ਨਾਲੋਂ ਟੁੱਟ ਗਈ ਸੀ, ਅੰਸ਼ ਹੁੰਦਿਆਂ ਹੋਇਆਂ ਟੁੱਟ ਗਈ ਸੀ, ਉਹ ਵਾਪਸ ਉੱਥੇ ਪਰਤ ਆਈ। ਹੁਣ ਉਹਦਾ ਵਿਛੜੀ ਹੋਈਗਾ ਮੁੜ ਮਿਲਾਪ ਹੋਇਆ, ਤੇ ਉਸ ਮਿਲਾਪ ਦਾ ਸਾਧਨ ਬਣੀ ਸੱਚੀ ਪ੍ਰੀਤ, ਸੱਚਾ ਪਿਆਰ।

0: avond even te doen. Agra lopen je neemt.
1: Een gourmet die bari bari filastie. Guru sochi bij gij. Toke dho pak samne rakhye ne. Hoi jay uddam te gala nahin tikhaun de. Ta gala nani bandi. Adukyo. Jay uddam te gala nahin tikhaun de. ਉਪਰਾਲੇ ਦੀ ਅਡੰਬਰ ਦੀ ਗੱਲ ਨਹੀਂ ਸਿਖਾਉਂਦੇ ਤਾਂ ਕਰਨਾ ਨਹੀਂ ਬਣਦੀ ਮਨੁੱਖ ਆਲਸੀ ਹੋ ਜਾਂਦਾ ਜਦੋਂ ਇਹਨੂੰ ਪਤਾ ਲੱਗ ਜਾਏ ਕਿ ਮੈਂ ਕੁਝ ਕਰ ਹੀ ਨਹੀਂ ਸਕਦਾ ਜੋ ਕੁਝ ਮਿਲਦਾ ਪ੍ਰਭੂ ਦੀ ਮਰਜ਼ੀ ਨਾਲ ਹੀ ਮਿਲਣਾ ਆਲਸੀ ਹੋ ਗਿਆ ਕਿਉਂਕਿ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਮੇਰੀ ਮਰਜ਼ੀ ਚੱਲਣੀ ਨਹੀਂ ਮੇਰੀ ਕਾਲਨਾ ਦਾ ਕੋਈ ਅਰਥ ਹੀ ਨਹੀਂ ਉਦਮ ਖਤਮ ਹੋ ਜਾਏਗਾ ਕਾਲਨਾ ਖਤਮ ਹੋ ਜਾਏਗੀ ਤੇ ਜਿਹੜੀ ਉਹ ਗੱਲ ਹੈ ਉਹਦੇ ਵਿੱਚ ਇੱਕ ਪਰੇਸ਼ਾਨੀ ਖੜੀ ਹੋ ਜਾਏਗੀ ਜਿਹਦੇ ਵਿੱਚ ਸਤਿਗੁਰੂ ਆਖਦੇ ਨੇ ਜਿੰਨੀ ਨਾਮ ਦਿਆਇਆ ਗਏ ਮਿਸ਼ਕਤ ਕਾਲ ਉੱਥੇ ਕਦ ਹੱਥ ਰੁਕੇਗਾ ਇਸ ਲਈ ਪਹਿਲਾਂ ਉੱਦਮ ਸਿਖਾ ਲਿਆ ਕਹਿੰਦੇ ਉਪਰਾਲਾ ਕਰ ਉੱਦਮ ਕਰ ਪਰ ਇੱਥੇ ਆ ਕੇ ਰੁਕ ਕੇ ਦੂਜਾ ਪੱਖ ਵੀ ਦੇ ਗੁਰੂ ਕਿਹੜਾ ਚਟੰਨ ਹੈ ਨਾਲ ਹੀ ਦੂਜਾ ਪੱਖ ਦੇ ਦਿੱਤਾ ਨੇ ਕਹਿਣ ਲੱਗੇ ਮਤ ਕਿਤੇ ਤੂੰ ਇਸ ਗੱਲ ਤੇ ਨਿਰਭਰ ਨਾ ਹੋ ਜਾਏ ਮੈਨੂੰ ਮੇਰਾ ਪ੍ਰਭੂ ਮਿਲਿਆ ਤੇ ਮੇਰੀ ਕਾਲਜਾਂ ਨਾਲ ਮਿਲੇ ਮਤ ਕਿਤੇ ਤੇਰੇ ਮਨ ਵਿੱਚ ਖਿਆਲ ਆ ਕੇ ਮੇਰੇ ਪ੍ਰੇਮ ਦਾ ਸਦਕਾ ਮੈਂ ਆਪਣੇ ਪ੍ਰੇਮ ਦੇ ਬੰਧਨ ਵਿੱਚ ਉਹਨੂੰ ਬੰਨਿਆ ਮੈਂ ਕੋਈ ਘਰ ਨਾ ਕਰ ਲਈ ਮੈਂ ਕੋਈ ਅਡੰਬਰ ਕੀਤਾ ਮੇਰਾ ਕੋਈ ਉਪਰਾਲਾ ਹੈ ਜਿਸ ਨੂੰ ਜਾ ਕੇ ਮਿਲਿਆ ਇਹ ਹੋਂ ਬਣ ਜਾਏਗੀ ਕਿਸੇ ਦਾ ਪੱਖ ਇਹ ਹੋਂ ਬਣ ਜਾਏਗੀ ਔਰ ਹੋਂ ਨੂੰ ਮਿਟਾਉਣ ਲਈ ਗੁਰੂ ਨੇ ਬਾਰ ਬਾਰ ਇੱਕ ਗੱਲ ਆਖੀ ਕਹਿਣ ਲੱਗੇ ਜਦੋਂ ਪ੍ਰਭੂ ਮਿਲ ਵੀ ਪਵੇ ਨਾ ਉਦੋਂ ਕਦੀ ਇਹ ਨਾ ਆਖੀ ਮੇਰੇ ਗੁਣਾਂ ਕਰਕੇ ਮਿਲੇ ਆਖੇ ਉਹਨੇ ਰਹਿਮਤ ਕਰਕੇ ਮੈਨੂੰ ਮਿਲਾ ਲਿਆ ਲੋ ਆ ਇੱਕ ਲੋਸਤੀ ਗੁਰੂ ਦੀ ਅਗਲੀ ਤੁਕਾਂ ਵਿੱਚ ਹੈ ਸਤਿਗੁਰੂ ਕਹਿੰਦੇ ਨੇ

ਸਿੱਖ ਨੂੰ ਹਰ ਪੱਖੋਂ ਕੰਪਲੀਟ ਕਰਨਾ ਚਾਹੁੰਦੇ। ਕਹਿੰਦੇ ਜਿਵੇਂ ਉੱਦਮ ਵੀ ਆਵੇ, ਇਹ ਆਪਣੇ ਕਰਮਾਂ ਲਈ ਸੁਚੇਤ ਵੀ ਹੋਵੇ, ਚੇਤਨਤਾ ਵੀ ਆਵੇ, ਇਹਦੇ ਵਿੱਚ ਘਾਲਣਾ ਵੀ ਆਵੇ, ਪਰ ਨਾਲ ਕਿਤੇ ਹਉਮੈ ਵੀ ਨਾ ਆ ਜਾਵੇ, ਕਿਤੇ ਹੰਕਾਰ ਵੀ ਨਾ ਆ ਜਾਏ ਕਿ ਸਭ ਕੁਝ ਮੇਰੀ ਘਰ ਨਾਲ ਹੈ। ਗੁਰੂ ਆਖ ਲਿਆ ਖਿਆਲ ਕਰੀ,

0: ਆਪਾਂ ਸਤਿਗੁਰੂ ਦੀ ਸ਼ਬਦ ਪਾਣੀ ਦਾ ਜਦੋਂ ਇਕੱਠਾ ਅਮਸਰ ਨੇ ਬੈਠਦੇ ਹਾਂ ਵਿਚਾਰਨੇ ਹੈਰਾਨ ਹੁੰਦਾ ਸਤਿਗੁਰੂ ਨੇ ਕਿਤੇ ਅਜੀਬ ਕਿਸਮ ਦੇ ਨੁਕਤੇ ਖੋਏ ਕਹਿੰਦੇ ਨੇ ਉੱਦਮ ਵੀ ਜ਼ਰੂਰੀ ਹੈ ਘਰ ਦਾ ਵੀ ਜ਼ਰੂਰੀ ਹੈ। ਇੱਕ ਹੋਰ ਥਾਵੇਂ ਜਦੋਂ ਸਵਾਲ ਪੈਦਾ ਹੋਇਆ ਨਾ ਤੇਰੀ ਇਹ ਖੂਬਸੂਰਤੀ ਕਿਵੇਂ ਬਣੀ
1: ਤੁਮ ਹੈ ਸੁੰਦਰ ਤੁਮ ਹੈ ਸੁਹਾਗ ਤੁਮ ਘਰ ਲਾਲਨ ਤੁਮ ਘਰ ਭਾਗ

ਕਿਉਂਕਿ ਜੇ ਮੈਂ ਬਾਂਹ ਫੜਦੀ ਹੋ ਸਕਦਾ ਛੁੱਟ ਜਾਂਦੀ, ਮੁੜ ਵਿਛੜ ਜਾਂਦੀ, ਕਿਉਂਕਿ ਮੇਰੇ ਮਾਲਕ ਨੇ ਬਾਂਹ ਫੜੀ, ਉਹ ਇੰਨਾ ਬਲਵੀਰ ਹੈ, ਇੰਨਾ ਪੁਜਾਂ ਵਿੱਚ ਤਾਕਤ ਹੈ, ਹੁਣ ਮੈਨੂੰ ਕੋਈ ਕੋਨੇ ਨਾਲੋਂ ਵਿਛੋੜ ਹੀ ਨਹੀਂ ਸਕਦਾ।

ਮੈਂ ਤਾਂ ਐਸੇ ਮਾਲਕ ਤੋਂ ਜਿਹਨੇ ਮੈਨੂੰ ਬਾਹੋਂ ਫੜ ਕੇ ਆਪਣੇ ਸੀਨੇ ਲਗਾਇਆ, ਉਹਦੇ ਤੋਂ ਬਾਰ ਬਾਰ ਲੱਖਾਂ ਬਾਰ ਕੁਰਬਾਨ ਜਾਂਦੇ। ਬਾਹਰ ਜਾਓ ਲੱਖ ਬੇਰੀਆ ਹਰ ਛੱਜਣ ਅਗਮ ਅਗਾ। ਅਗਲੇ ਪਾਸੇ ਨਿਮਰਤਾ ਕਹਿਣ ਲੱਗੇ, ਪਤਾ ਜੀ ਮੇਰੇ ਮਾਲਕ ਨੇ ਮੇਰੀ ਬਾਂਹ ਕਿਉਂ ਫੜੀ? ਉਹਨੂੰ ਇਹ ਲੱਜਿਆ ਆਈਏ ਕਿ ਮੇਰੇ ਦਰ ਤੇ ਨਾਨਕ ਟੱਠਾ ਪਿਆ। ਲਓ ਆ ਹੈ 100 ਰੁਪਏ ਦੀ ਲਾਸ਼। ਕਹਿਣ ਲੱਗੇ, ਪਤਾ ਜੀ ਮੈਨੂੰ ਉਹਨੇ ਬਾਂਹ ਫੜ ਕੇ ਸੀਨੇ ਕਿਉਂ ਲਾਇਆ? ਉਹਨੂੰ ਇੱਕ ਲੱਜਿਆ ਆਈਏ ਮੇਰੇ ਦਰ ਤੇ ਨਾਨਕ ਟੱਠਾ ਪਿਆ। ਸ਼ਰਮ ਪਈ ਨਾਰਾਇਣ ਹੈ ਨਾਨਕ ਦਰ ਪਈਆ। ਕਹਿਣ ਲੱਗੇ, ਕੇਵਲ ਉਹਦੇ ਦਰ ਤੇ ਡਿੱਗ ਪਓ, ਬਾਂਹ ਤਾਂ ਉਹ ਫੜੇਗਾ।

ਜਦੋਂ ਉਹਦੇ ਦਰ ਤੇ ਟਹਿ ਪਿਆ, ਉਹਨੂੰ ਲੱਜਾ ਆਈ ਦਰ ਪੈ ਦੀ, ਉਹਨੇ ਮੈਨੂੰ ਬਾਹ ਫੜ ਲਿਆ, ਸੀਨੇ ਲਗਾ ਲਿਆ। ਬਸ ਹੁਣ ਤੇ ਇਹ ਸੰਸਾਰ ਦੇ ਪਦਾਰਥ ਦੁਨੀਆਂ ਵੀ ਮੇਰੇ ਲਈ ਸੁੱਖ ਹੋ ਗਈ। ਹੁਣ ਮੈਨੂੰ ਉਹੀ ਜਿਹੜੀ ਕਦੀ ਤਪਾਉਂਦੀ ਸੀ, ਜਿਹੜਾ ਸੰਸਾਰ ਮੈਨੂੰ ਅਸਾੜ ਬਣ ਕੇ ਸਾੜਦਾ ਸੀ, ਮੈਂ ਹੁਣ ਉਸੇ ਹੀ ਸੰਸਾਰ ਵਿੱਚ ਰਹਿਣਾ, ਪਰ ਨਿਰੰਕਾਰ ਨਾਲ ਜੁੜ ਕੇ ਰਹਿਣਾ। ਇਸ ਲਈ ਸਾਰਾ ਕੁਛ ਹੀ ਸੁੱਖ ਬਣ ਗਿਆ ਕਹਿੰਦੇ।

0: ਸੁਆਉ ਗੁਰੂ ਬਖਸ਼ਿਸ਼ ਕਰੇ। ਨਿਰੰਕਾਰ ਦਾ ਮੇਲ ਹੈ ਸਰਦੀਆਂ ਦੀ ਰੁੱਤ, ਪਰ ਗੁਰੂ ਸੋਚਦਾ ਹੈ ਕਿਤੇ ਤੁਖਾਰ ਵਰਗੀ ਸਰਦੀ ਨਾ ਇਹਨੂੰ ਪੋ ਜਾਏ, ਇਸ ਲਈ ਚੰਗੀ ਗੱਲ ਹੈ ਕਿ ਇਹਨੂੰ ਨਾਲ ਨਾਲ ਨਿੱਘ ਵਿੱਚ ਵੀ ਰੱਖਾਂ, ਕੱਕਰ ਵਿੱਚ ਨਹੀਂ ਨਿੱਘ ਵਿੱਚ ਰੱਖਾਂ। ਗੁਰੂ ਦਾ ਮਿਲਾਪ ਜਿਹੜਾ ਹੈ ਨਾ, ਨਿਰੰਕਾਰ ਦਾ ਮਿਲਾਪ ਜਿਹੜਾ ਹੈ, ਉਸ ਸੰਸਾਰ ਵੀ ਸੁਹਾਵਣਾ ਕਰ ਦਿੰਦਾ, ਉਸ ਧੁੱਪ ਨੂੰ ਵੀ ਨਿੱਘ ਬਣਾ ਦਿੰਦਾ। ਗੁਰੂ ਬਖਸ਼ਿਸ਼ ਕਰੇ ਅਸੀਂ ਸੰਸਾਰਿਕ ਜੀਵਨ ਵਿੱਚ ਨਿਰੰਕਾਰ ਨਾਲ ਜੁੜ ਕੇ ਰਹੀਏ। ਇਹਨਾਂ ਸ਼ਬਦਾਂ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ, ਦੁੱਪ ਦੇ ਘਰ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਪਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਭਇਆ।

ਜੋਤਰਾ ਦੇ ਕਰਮ ਦੱਸੇ ਨੇ ਉਹਨਾਂ ਦੇ ਨਾਮ ਗੁਰੂ ਮੁਖਿਆਰੇ ਨੇ ਅੰਕਿਤ ਕੀਤੇ ਨੇ ਮੋਹ ਕਰਮ ਤੇ ਗੌਣ ਕਰਮ। ਗੌਣ ਕਰਮ ਕਰਨ ਤੋਂ ਮਤਲਬ ਇਹ ਹੈ ਜੇ ਕੇਵਲ ਤੇ ਕੇਵਲ ਸਹਾਇਕਤਾ ਹੋਣ ਪਰ ਜ਼ਰੂਰੀ ਨਹੀਂ। ਮੋਹ ਕਰਨ ਦਾ ਮਤਲਬ ਇਹ ਹੈ ਉਹ ਕਰਮ ਜਿਹਦੇ ਕਰਮ ਕਰਨ ਤੋਂ ਬੜਾ ਸਰਦਾ ਵੀ ਲੇਕਿਨ ਮਨੁੱਖੀ ਸੁਭਾਅ ਵਿੱਚ ਕਮਜ਼ੋਰੀ ਰਹੀ ਇਹਨੇ ਮੁੱਖ ਕੰਮ ਨੂੰ ਤਿਆਗ ਕਰਕੇ ਗੌਣ ਕਰਮ ਕਰਨ ਤੇ ਜ਼ੋਰ ਦਿੱਤਾ। ਤੇ ਇਸ ਪੱਖ ਨੂੰ ਸਰਗੁਰ ਪੰਚਮ ਪਾਤਸ਼ਾਹ ਨੇ ਜੋ ਉਜਾਗਰ ਕੀਤਾ ਹੈ ਇਹਦੀ ਆਪਾਂ ਵਿਚਾਰ ਤਾਂ ਕਰਨੀ ਕਰਨੀ ਹੈ ਪਰ ਵਿਚਾਰ ਕਿਵੇਂ ਹੋਵੇ ਸਾਨੂੰ ਇਸ ਪੱਖ ਨੂੰ ਵਿਚਾਰਨਾ ਪਏਗਾ। ਮੈਂ ਬੇਨਤੀ ਕੀਤੀ ਹੈ ਕਿ ਵਿਚਾਰ ਕਰਨੀ ਤਾਂ ਹੈ ਲੇਕਿਨ ਇਸ ਵਿਚਾਰ ਵਿੱਚ ਮਨੁੱਖ ਨੂੰ ਕਾਮਯਾਬੀ ਕਿਵੇਂ ਹੋਵੇ ਇਹਦੇ ਵਾਸਤੇ ਕੁਝ ਹੋਰ ਕਰਨਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰਾਂ ਦਾ ਅੱਗੇ ਅਸੀਂ ਮੁਕਾਬਲਾ ਕਰਦੇ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਕੁਝ ਗੁਰੂ ਤੇ ਸਿੱਖਾਂ ਦਾ ਵਰਣਨ ਕੀਤਾ। ਇਸ ਸਿੱਖਾਂ ਦੀ ਨਿਮਾਵਲੀ ਦੇ ਵਿੱਚ ਭਾਈ ਜੀ ਨੇ ਪਾਣੀ ਗੁਰਕੇ ਦਾ ਜ਼ਿਕਰ ਕੀਤਾ। ਪਾਣੀ ਗੁਰਕੇ ਦਾ ਉਹ ਕਹਿੰਦੇ ਨੇ ਪਾਰੇ ਜੁਲਕਾ ਪਰਮ ਹੰਸ ਸਤਿਗੁਰ ਪੂਰੇ ਕਿਰਪਾ ਭਾਈ ਹੈ। ਇਹ ਮਿੱਟੀ ਦੀ ਪੰਕਤੀ ਪਰ ਕਿਤੇ ਮਨ ਨੂੰ ਟਕਾ ਕਰਕੇ ਬਰੀਕੀ ਦਾ ਜਾਰੀ ਤੇ ਇਹਦੇ ਚੋਂ ਬਹੁਤ ਲੱਭੇਗਾ। ਇਸ ਪੰਕਤੀ ਨੂੰ ਦੋ ਭਾਗਾਂ ਵਧੀਆ ਲੈ ਅੱਧੀ ਪੰਕਤੀ ਦਾ ਮਤਲਬ ਹੈ ਭਾਈ ਤਾਰੇ ਜੁਲਕਾ ਪਰਮ ਹੰਸ ਭਾਈ ਤਾਰੇ ਜਿਹਦੀ ਜੁਲਕਾ ਜੋਤ ਹੈ ਤੇ ਪਰਮ ਹੰਸ ਹੈ ਤੇ ਬਣਿਆ ਕਿਵੇਂ ਪੂਰੇ ਸਤਿਗੁਰ ਕਿਰਪਾ ਧਾਰੀ ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖ ਕਰਮ ਹੰਸ ਬਣ ਨਹੀਂ ਸਕਦਾ। ਹੁਣ ਕਰਮ ਹੰਸ ਹੈ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣੀ ਰਚਨਾ ਦੇ ਵਿੱਚ ਇਸ ਗੱਲ ਨੂੰ ਬੜਾ ਖੋਲ ਕੇ ਲਿਖਿਆ। ਭਾਈ ਤਾਰੇ ਜੀ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨ ਸ਼ਬਦ ਚ ਆਏ ਉਹਨਾਂ ਨੇ ਸਵਾਲ ਕਰਨ ਤੋਂ ਪ੍ਰਤੀਤ ਦਿੰਦਾ ਕਿ ਭਗਵਾਨ ਕੁਝ ਛੋੜਗੇ ਖੋਜੀ ਤੁਰ ਖੋੜਗੇ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਪਾਤਸ਼ਾਹ ਮੈਂ ਭਗਵਾਨ ਪੁਰਸ਼ਾਂ ਦੇ ਕੋਲ ਕਰਮ ਹੰਸ ਬਾਰੇ ਸੁਣਿਆ ਆਪ ਕਿਰਪਾ ਕਰਕੇ ਥੋੜਾ ਜਿਹਾ ਨਿਰਣਾ ਕਰਕੇ ਸਮਝਾ ਦੇ ਤਾਂ ਕਿ ਸਾਡੇ ਚੁੱਪੜ ਪੱਲੇ ਪੈਦਾ। ਹਰੇਕ ਕਹਿਣ ਲੱਗੇ ਭਾਈ ਸਾਰੇ ਜਿਹੜਾ ਹੰਸ ਹੈ ਨਾ ਉਸ ਹੰਸ ਦੀ ਕਿੰਡ ਵਿੱਚ ਉਸ ਪਰਿਪੂਰਨ ਪਰਮਾਤਮਾ ਨੇ ਇਹ ਗੁਣ ਭਰਿਆ। ਇਹ ਗੁਣ ਕੀ ਹੈ? ਜਦੋਂ ਇਹ ਹੰਸਾਂ ਦੇ ਪ੍ਰੇਮੀ ਗੱਲ ਇਹਨਾਂ ਦੇ ਅੱਗੇ ਖੁਦ ਰੱਖਦੇ ਨੇ ਇਹਦੀ ਕਿੰਡ ਪਾਉਣ ਦੇ ਨਾਲ ਪਾਣੀ ਅੱਧ ਹੋ ਜਾਂਦਾ ਦੁੱਧ ਅੱਧ ਹੋ ਜਾਂਦਾ ਹੈ। ਇਹ ਹੰਸ ਪਾਣੀ ਨੂੰ ਅੱਧ ਕਰਕੇ ਦੁੱਧ ਹੈ ਸੁੱਕੀਆਂ ਪੀ ਕਰਕੇ ਤੇ ਆਪਣਾ ਨਿਰਵਾਹ ਕਰ ਦਿੰਦਾ ਹੈ। ਇਹਦੀ ਖੁਰਾਕ ਕੀਮਤੀ ਮੋਤੀ ਹੈ। ਭਾਈ ਤਾਰੇ ਕੱਲਾ ਕਿਸੇ ਨੇ ਬਾਤ ਨਹੀਂ ਬਣਨੀ ਜਿੰਨਾ ਚਿਰ ਆਪ ਨੇ ਕੀਤਾ ਧਿਆਨ ਦੇਣਾ। ਹੋਰ ਕਹਿੰਦੇ ਨੇ ਤਾਰੇ ਕੁੰਭ ਚਾਰ ਦੀ ਕੁੰਭ ਦੇ ਨਾਲ
ਕਰਿਆਈ ਨੂੰ ਗ੍ਰਹਿਣ ਕਰਨਾ ਤੇ ਦਰਿਆਈ ਨੂੰ ਝਗੜਾ ਹੈ। ਸਾਡੇ ਚ ਬਹੁਤ ਵੱਡੀ ਕਮਜ਼ੋਰ ਪੱਖ ਹੈ, ਆਪਾਂ ਕਿਸੇ ਨੂੰ ਵਿਝੇ ਲੈ ਕਿ ਆਪਾਂ ਉਹਦੀਆਂ ਕਮਜ਼ੋਰੀਆਂ ਫੜਦੇ ਬਿਨਾਂ ਰਹਿੰਦੇ। ਗੁਰਮੁਖੋ, ਬਾਬਾ ਫਰੀਦ ਜੀ ਨੇ ਬਹੁਤ ਸਪਸ਼ਟ ਸਮਝਾਇਆ ਹੈ ਕਿ ਕਹਿੰਦੇ ਫਰੀਦਾ, ਜੇ ਤੇ ਅਗਲ ਲਤੀਫ ਹੈ ਕਾਇਮ ਲਿਖ ਲੈ ਲੇਖ, ਆਪਣੇ ਗੁਰੂ ਨਾਲ ਮੈਂ ਫਿਰ ਲੀਲਾ ਕਰਦੇ, ਜੇ ਤੈਨੂੰ ਵੱਧ ਮਿਲੇ ਬਰੀਕ ਜੀਵੀ ਦਿੱਧੀ ਦਿੱਤੀ ਹੈ ਨਾ ਦਿਨ ਕਿ ਮੈਨੂੰ ਦੇਖਣ ਨੂੰ, ਤੇ ਜੇ ਪਰਿਪੂਰਨ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਰੀਕ ਦਿੱਧੀ ਦਿੱਤੀ ਹੈ ਤੇ ਲੋਕਾਂ ਦੀ ਨਿੰਦਿਆ ਚੁਗਲੀ ਲੋਕਾਂ ਦੀ ਐ ਦੇਖ ਕਰਕੇ ਮੈਨੂੰ ਕੱਲੇ ਨਾ ਬੰਦ ਕਹਿਣ ਕੱਢ, ਦਰ ਅਸਲ ਤੇਰਾ ਸੁਭਾਅ ਉੱਪਰ ਨੂੰ ਵੇਖਣ ਦਾ। ਮੈਂ ਸਾਡੀ ਵੀ ਬੇਨਤੀ ਕਰਾਂ, ਆਪਾਂ ਤੁਰੇ ਜਾ ਰਹੇ ਹੋਈਏ ਨਾ ਤੇ ਲੋਕਾਂ ਦੇ ਬਹੁਤ ਸੁੰਦਰ ਚੁਬਾਰੇ ਪੈ ਰਹੇ ਕੋਠੀਆਂ ਪਈਆਂ ਤੇ ਆਪਾਂ ਮੂੰਹ ਚੁੱਕ ਕੇ ਤੁਰੇ ਜਾਈਏ ਉੱਪਰ ਵੇਖੀਏ ਤੇ ਛੱਡਾ ਛੱਡਾ ਵੱਲ ਵੱਧ ਜਾਂਦਾ। ਪਰ ਜੇ ਥੱਲੇ ਮੀਂਹ ਪਾ ਕੇ ਧਰਤੀ ਨੂੰ ਵੇਖ ਕੇ ਚੱਲੀਏ ਤੇ ਨਾ ਪੈਰ ਤਿਲਕਦਾ ਤੇ ਨਾ ਸੱਟ ਲੱਗਦੀ ਹੈ। ਆਪਾਂ ਤਕਰੀਬਨ ਮੂੰਹ ਚੁੱਕ ਕੇ ਤੁਰਦੇ ਮੀਂਹ ਨਹੀਂ ਪੈਂਦੇ, ਸਾਨੂੰ ਕਿਤੇ ਮੀਂਹ ਪਾ ਕੇ ਥੱਲੇ ਨੂੰ ਝਾਕ ਚੁੱਕਣ ਦੀ ਜਾਂਚ ਆ ਗਏ ਤੇ ਸਾਨੂੰ ਫੇਡੇ ਨਾ ਵੱਜਣ। ਅਸੀਂ ਉੱਪਰ ਨੂੰ ਝਾਕਦੇ ਹਾਂ, ਦੂਜਿਆਂ ਵੱਲ ਝਾਕਦੇ, ਉਹਨਾਂ ਦੇ ਔਗਣ ਵੇਖਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਪਿਆਰੇ ਗੁਰਮੁਖਾ, ਕਿਤੇ ਸਿਰ ਨੂੰ ਮੀਲਿਆ ਕਰਕ ਤੇ ਆਪਣੇ ਬੂਟੇ ਦੇ ਝਾਗ, ਜਿਵੇਂ ਬਾਬੇ ਬੁੱਲੇ ਦੇ ਬੋਲ, ਮੇਰੀ ਬੁੱਕਰ ਦੇ ਵਿੱਚ ਚੋਰ ਨਹੀਂ, ਮੇਰੀ ਬੁੱਕਰ ਦੇ ਵਿੱਚ ਚੋਰ ਸਾਡੀ ਪਟੀਸ਼ਨ ਹੈ। ਬਾਬਾ ਫਰੀਦ ਜੀ ਕਹਿੰਦੇ ਗੁਰੂ ਤੋਂ ਮਿਲਿਆ, ਲੋਕਾਂ ਦੇ ਐ ਵੇਖਣ ਦੀ ਬਜਾਏ ਕਿਤੇ ਆਪਣੀ ਬੁੱਕਰ ਦੇ ਝਾਤੀ ਮਾਰ ਕੇ ਕਿਤੇ ਆਪਣੇ ਐ ਵੇਖਿਆ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਾਓ ਜੀ ਵਿਚਾਰ ਦੀ ਚੁੰਝ ਲੈ ਕਰਕੇ

0: ਪੰਜ ਸਿੰਘ ਪਾਤਸ਼ਾਹ ਮੰਨ ਕਹਿੰਦੇ ਗੁਰਮੁਖੋ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ। ਅੱਜ ਦੇ ਪਾਵਨ ਪੋਤਰ ਪ੍ਰਮਾਣ ਦਾ ਜੋ ਸੈਂਟਰਲ ਏਰੀਆ ਕੇਂਦਰੀ ਨੁਕਤਾ ਉਹ ਇਹ ਹੈ, ਪੂਰਨ ਗੁਰੂ ਦੀ ਅਰਾਧਨਾ ਕੀਤੀ ਤੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਗਈ। ਸਾਨੂੰ ਅਕਸਰ ਭੈਣਾਂ ਵੀਰ ਆਮ ਪੁੰਜਰ ਹੁੰਦੇ ਨੇ, ਭਾਈ ਸਾਹਿਬ ਜੀ ਅਸੀਂ ਬੜੇ ਪਰੇਸ਼ਾਨ ਹਾਂ ਕਿ ਸਾਨੂੰ ਮਾੜਾ ਮੋਟਾ ਸ਼ਬਦ ਦੱਸੋ, ਆਮ ਰਿਵਾਜ ਹੈ ਬਿਨਾਂ ਵਿਚਾਰ ਤੋਂ। ਮੈਂ ਬੜਾ ਹੈਰਾਨ ਹੁੰਦਾ ਨਾਲੇ ਮਾੜਾ ਤੇ ਨਾਲੇ ਮੋਟਾ ਲੋਕ ਨੇ, ਸਾਡੀ ਸੋਚ ਗਲਤ। ਮਾੜਾ ਮੋਟਾ ਗੁਰੂ ਕਾ ਸ਼ਬਦ ਕੋਈ ਮਾੜਾ ਹੈ ਹੀ ਨਹੀਂ, ਸਾਡੀ ਸੋਚ ਮਾੜੀ। ਧੰਨ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਬਹੁਤ ਫਲ ਚੁੱਕਿਆ ਹੈ, ਲੋਕਾਂ ਤੋਂ ਨਾ ਪੁੱਛ ਤੇ ਨਵੇਂ ਸਕਿਆ ਪਲੈਟ ਹੈ। ਜੋ ਹੋਰ ਸੰਤਾਪ ਉਤਰੇ ਸੁਣ ਸੱਚੀ ਬਾਰੀ ਤੇ ਨਵੇਂ ਪਲੈਟ ਹੈ। ਬੋਤਲਾਂ ਚ ਪਾਣੀ ਪਿਆਤਾ ਨੀ ਨਾ ਪੀ ਬਾਬਿਆਂ ਦੀਆਂ ਲਾਚੀਆਂ ਚ ਕੱਖ ਨਹੀਂ ਉਸ ਰਾਜ ਛੱਡੀ ਗਏ। ਅਨੁਕੀਆਂ ਨਿਕੀਆਂ ਲਾਚੀਆਂ ਹੋਣ ਜਾਂਦਾ ਨਾ ਉਹਨਾਂ ਚ ਕੱਖ ਨਹੀਂ, ਕਿਤੇ ਪਾਣੀ ਬੋਤਲਾਂ ਚ ਪਾਈ ਜਾਂਦਾ। ਕੀ ਪੰਜਾਂ ਪਿਆਰਿਆਂ ਦਾ ਪਿਆਰ ਕੀਤਾ ਅੰਮ੍ਰਿਤ ਪਗਲਾ ਹੈ ਤੇ ਬਾਬਿਆਂ ਦਾ ਗਾੜਾ। ਗੁਰੂ ਕੇ ਪੰਜ ਪਿਆਰੇ ਸਬਾਨਾਂ ਨੇ, ਜਿਹੜੇ ਗੁਰੂ ਰੂਪ ਨੇ, ਗੁਰੂ ਪੰਥ ਨੇ, ਗੁਰੂ ਗ੍ਰੰਥ ਤੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਉਹਨਾਂ ਅੰਮ੍ਰਿਤ ਤੇ ਜਿਹੜੀ ਬੋਲੀ ਚ ਬਾਬੇ ਨੇ ਫੂਕਾਂ ਮਾਰੀਆਂ ਤੇ ਪਾਈਆਂ ਸੁੱਖ ਸੁੱਟੀ, ਉਹਦੇ ਤੇ ਗੁਰੂ ਯਕੀਨ ਜ਼ਿਆਦਾ, ਇਹ ਵਿਸ਼ਵਾਸ ਜ਼ਿਆਦਾ। ਜੋ ਕਰੋ ਸੰਤਾਪ ਉਤਰੇ ਸੁਣ ਸੱਚੀ ਬਾਣੀ, ਬਸ ਗੁਰੂ ਕੀ ਬਾਣੀ ਨੂੰ ਧਿਆਨ ਦੇ ਕੇ ਗੁਰੂ ਕੇ ਸਿੱਖਾਂ ਸੁਣ ਸੁਣ ਦੀ ਬੜੀ ਬਹੁਤ ਆਪਾਂ ਪੜ੍ਹਦੇ ਹਾਂ। ਸੁਣਿਆ ਸੱਤ ਸੁਣ ਝੂਠ ਦਾ ਸੁਣ, ਸੁਣਿਆ ਸੱਤ ਕਿਵੇਂ ਸੁਣੇ ਸੰਤੋਖ ਦਾ, ਸੁਣਿਆ ਸੱਤ ਸੰਤੋਖ ਗਿਆਨ ਚਾਰ ਪੌੜੀਆਂ ਨੇ। ਨਾਨਕ ਭਗਤੋ ਸਦਾ ਵਿਗਾਸ, ਸੁਣਿਆ ਦੂਖ ਭਗਤਾ ਦਾਸ। ਤੇਰੇ ਦੁੱਖ ਵੀ ਕੱਟੇਗਾ ਤਨ ਦੇ ਤੇ ਮਨ ਦੇ ਪਾਪ ਵੀ ਨਾਸ ਹੋਗਾ। ਮੇਰੇ ਪਾਤਸ਼ਾਹਾਂ ਵਿੱਚ ਕਹਿੰਦੇ ਨੇ ਅਗਰ ਅਪਾਪ ਸਭ ਤਿਆਗਿਆ ਦਾਰੂ ਨਾਮ ਲਾਇਆ, ਗੁਰੂ ਪਾਤਸ਼ਾਹ ਦੇ ਸੰਪਰਕ ਵਿੱਚ ਆਇਆ, ਸਤਿਗੁਰੂ ਪਾਤਸ਼ਾਹ ਨੇ ਕੀਤੀ ਰਹਿਣ ਤੋਂ ਉਹਨੇ ਇੱਕ ਦਵਾਈ ਦਿੱਤੀ ਨਾਮ ਦੀ, ਦਾਰੂ ਨਾਮ ਲਾਇਆ। ਇਹਨੂੰ ਕਹਿੰਦੇ ਤੁਸੀਂ ਅਨਵੇ ਕਰਕੇ ਅਰਥ ਕਰਨੇ, ਅਨਵੇ ਕਰਕੇ ਦਾਰੂ ਨਾਮ ਲਾਇਆ ਅਵਰ ਉਤਾਰ ਸਭ ਤਿਆਗਿਆ। ਜਿਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਨਾਮ ਦੀ ਬੂਟੀ ਦਵਾਈ ਲਈ ਤੇ ਬਾਕੀ ਦੇ ਗਿਲੇ ਉਪਰਾਲੇ ਕਰਦੇ ਸਨ, ਗੌਲ ਕੰਮ ਕਰਦੇ ਸਨ ਛੱਡ ਦਿੱਤੇ। ਅਸੀਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਜਿਹੜੀ ਤੀਸਰੀ ਅਸ਼ਟਪਦੀ ਦੇ ਪਹਿਲਾ ਸਲੋਕ ਆਉਂਦਾ ਨਾ, ਬਹੁਤ ਸ਼ਾਸਤਰ ਦਾ ਸਿਮਰਤੀ ਤੀਸਰੀ ਅਸ਼ਟਪਦੀ ਦਾ ਪਹਿਲਾ ਸਲੋਕ, ਬਹੁਤ ਸ਼ਾਸਤਰ ਦਾ ਸਿਮਰਤੀ ਇੱਕ ਸਰਬ ਤੰਡੋਲ ਤੀਰ ਸਲਾਹੀ ਹਰ ਹਰ ਨਾਨਕ ਨਾਮ ਅਮੋਲ। ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕੇ ਦੇ ਪਿਆਰੇ ਬੜੇ ਸ਼ਾਸਤਰ ਪੜ੍ਹੇ, ਬੜੀਆਂ ਸਮਰਤੀਆਂ ਪੜ੍ਹੀਆਂ, ਚੋਰ ਪੱਤਰੇ ਥੱਲੇ ਹੋਏ ਅਰੋਲ ਕਹਿੰਦੇ ਸੰਭੋਲਣਾ ਭਾਵ ਉਹਨਾਂ ਨੂੰ ਬੜੀ ਧਿਆਨ ਨਾਲ ਵਿਚਾਰਿਆ ਤੇ ਪੜ੍ਹਿਆ। ਦੇਖੇ ਦੇਖੇ ਸੰਭੋਲ ਦਾ ਭਾਵ ਹੈ ਧਿਆਨ ਨਾਲ ਬਚਣਾ, ਇਹਦੇ ਚੋਂ ਕੀ ਲੱਭਾ, ਪੂਰ ਸਲਾਹੀ ਹਰ ਹਰ ਨਾਨਕ ਨਾਮ ਅਮੋਲ। ਪਰਿਪੂਰ ਪਰਮਾਤਮਾ ਦੇ ਨਾਮ ਦੇ ਬਰਾਬਰ ਕੁੰਭੀ ਦੇ, ਔਰ ਇਹ ਨਾਮ ਬਕੀਮਤਾ ਹੈ। ਆਪਾਂ ਸਮੁੱਚੀ ਅਸ਼ਟਪਦੀ ਦੀ ਵਿਚਾਰ ਨਹੀਂ ਕਰ ਸਕਦੇ, ਇਸ ਅਸ਼ਟਪਦੀ ਦੀ ਤੀਜੀ ਪੌੜੀ ਹੈ नौ खंड पृथ्वी फिर चिर जीवै, मां उदास पीतर फीरै, अगल मह होमत प्राण, कलक अस्तव हैवर भूम दान, न्योली कर्म करे बो आसन, जैन मार्ग संयम अत साधन, निमुख निमुख कर शरीर कटावे, कैसी हो मैं मैं न जावे। ये अखरी अर्थ साड़ी आम पातन बोली दे विच धरती नौ खंड बंदे है, खंड के दिन भाग ने नौ भाग, जिन्हें आप पढ़ने जीव विचारी आ जाओ होर जसोरी हो, नवा खंडा में जान गए अंदाज चले सब को, चंगा नौ रखाए तो जस पीत जग ले, जे किस लगन आ गई तो बात न पूछो के जो बंदी की लगा चला ना आए तेरी किसी बात नहीं पूछनी, तेन पूछना नहीं भी की हाल है प्यार हजे कहते नौ खंड जरा नौ सब ने धरती के उन्होंने घूम फिर के देखे, जिन्हें कई बंदे कहते जी मैं बड़ा घूमया, मां उदास तीसर की है संसार के पदार्थों ने मन में प्राण कर लिया, जिन्हें कम करने वाले लोग ने ना उन्होंने आगू बन गया। तो तीसरा जो शब्द है ना ये दो शब्दों का मिलाप है, एक पति जमा ईश्वर, ईश्वर का अर्थ है मुखिया आगू प्रधान, फिर पति है ना इन्हें पतियों का मुख आगू है, अगल मह होमत प्राण, ये प्राणी परंपरा ने आर्य समाज में खास करके भवन कर्म के बड़ा जोर देते हैं, पूरे पिछले फसता है, मैं माफ करना किसी का गलत अर्थ ना कर लेना, आर्य समाज वाले भरा हमने कर्म के बड़ा जोर देते हैं, मंत्र पढ़ने देता है ये पिछले फसता यह है कि जो कीमती पशुओं को साध का धुआ है ना वो हवा शुद्ध करता है, हवा की शुद्धि वास्ते लोग हजन करते हैं, ताकि लोग श्वास रहन से तंदुरुस्त हो, मैं अंतरी भाव ही समझा, आप पता की करते तो गुरुद्वारे आके ग्यारह की देव तो दुद्ध की जमीन के विच पंद्रह रुपया का जहर पा के लोग कम कर दिता, गुरुद्वारे ग्यारह की जमीन करा दी, पंद्रह रुपये की जहरीली दवाई पा के तो ड्रमी जी वो दो सौ रुपये की दे दी गुरु के सिखा, यह ग्यारह का पाठ पूरा करवा लिया, सब्जियों की दुकान है माफ करना सब्जियों की खेती है, यह का टीका ला के बताऊ बढ़ा दिते, कहीं ना कहीं मेरी पैंती हजार की दो किलो जो सब्जी हुई है यार बेचा गुरु के सिखा, जिन्हें भी कई सब मौत है वह श्राप कौन चुकेगा, तो आई टीके ला के जहर पाया, जब जहर पा करके पाया तो तू यह कहने तो मैं गुरु साहब के पा पाठ करके भी पाप लाया नहीं लेना, मासूम बचा मां कहती तो मैं अपने बच्चे ने दुध नहीं देना, मैंने दुध उतरदा नहीं, तो बच्चे की पालना करने वास्ते दुध जो कहती तो वीरा भर पैंतियों ने पंजा लाया, पर मैं मासूम बच्चे ने दुध देना तो मेरी चंगा नहीं, जोड़ा वो रब का मॉडल बच्चा है उन्होंने शीशी में पा के तू जहर दे आयो, एक जिन्हें मर्जी आके प्रकर्मा ने तो गल तो नहीं बनेगी, जो गलत अर्थ करना कि मैं प्रकर्मा ने ढोल का खंडन कर दिया या प्रसाद कराने का खंडन कर दिया, बिल्कुल सपने में भरोसे डाल दी, मतलब यह है अपनी सोच में अंदर ही पार कर रहा कर रब ने वी वी है ना, तो दुध पाया ठीक है تو وٹیا تیتی سو تو باقی تو یہ ہی پایا نا ہر کوئی بات نہیں بن گئی. اگر مائے ہو مت پران ہم نے کر لگے سمگری پاؤن کی بجائے تو اپنے آئے کٹ کٹ کے پارے بچے دے کنک اصد ہاور تور دان کنک نہ میں سونے گا اصدار تک گھوڑا تین در تک زمین سونا دان کر دیتا زمین دان کر دیتی گھوڑے دان کر دیتے نیولی کرم کرے وہ آسن یہ پرانا یوگ مت کا ایک طریقہ ہے جو آپ رکھتے ہیں اس پرکار اپنی پرام دن آپ ناریاں ہلا ہلا کر کے ریاض کرنا نیولی کرم کے دے رہے یہ بڑا لمبا توڑا بیٹھا ہے نیتی پوتی تک وقت وقت نام جدا پانی آپ پانی لینا سونا گرا کپڑا ہوئی ہو گلا کر کے آپ نے اندر لگا لینا تو مل کے پولا پولا یہ کھچنا تین کن نیتی ٹوتی ہرکے جو نیولی کرم کرے وہ آسن جین مارگ سن آپ ساتھ جین مارگ کے مطابق پھوک پھوک تو کہ کرنا تو بتا کیڑا نہ مر جائے بدلا تو روٹی نہیں ساری ہرکے جو پیارا کام تو کیتے پر گل بھی کری نمک نمک کر شریر کتاب ہے تو کی ہمیں نہ جاوے اپنے شریر پاوے پورا پورا کر کے کٹا دے پر جن چر میں بھی میں لے گئی پیارا کم نہیں بننا ہر کے نام سمسر کش نہ ہو نانک گرمکھ نام جب تو گت پائے اس دیر کا جو ساتھ نہ کرے من کے کمی نہ دکھیا کرے سادنا بڑی کیتی سویر نہ ہو لگے چنگا سابن ورتیا مڑ کے سلٹ پایا پیارا کلے کمرے بھی خبول ہے بات نہیں بڑھنی جن چر اندروں بدبو نہ مری اس دل کو جو سادنا کرے من سے کبھی نہ دکھیا کرے جان تو ہوئے بہت بے امیت سو بکاؤ ہے کاچی پیت کہ آپ کچی اپنی کندھ ہے کیا پال کے گھر ساڈے ویا جا سڈ پا بکاؤ کہ کاچا لیاؤ پال کے آپ کندھ توڑیے کندھ توڑیا توڑیا گرو صاحب کھل جائے گی کہ کندھ صاحب تو نہیں ہوگی نہیں ہوئی میں نے ایک سامنے بستاوت آ جاتا سامنے ایک زمیندار انہیں خوب دیتا پنت آ گیا اتنے لاؤڑی ادھر قدرتی طور سے اس زمیندار کی کاروائی دی گئی پرشادہ لے کے آئی کہ ہاتھ ہونے لگا تو پنت کہنے لگا پلیا پرشاد رہا تو کم خراب کر دیتا تو کہنا پنڈ جی کہو کہ میں جا کے آپ کرم کرم کر رہا تھی دوسرے ہاتھ ہو دیتے رہے تو میں تو کم خراب ہو گیا ادو میں ہوئے سی تو زمیندار کہنے لگا اب بھی ابھی کل آپ سوری کہہ دینا اپنے لکھے لوگ نے اگر میں پیڈا کر کے کہیں گے پلیز سوری میری بڑی لگی طرح تو کہنے لگا پر جی میری کوئی غلطی ہوگی معافی دو تو پھر کیوں نہیں ہوگا پھر ہم بھی کر گئے تو پنڈت کہنے لگا کہ جی تو سوچ بھی ہوگی اور پٹی ہوئی دیتی سوا مل پکی یہ لکھا ہے جو سور نے پاس بند کے نہیں بیٹھے جب سور نے سوا مل پکی مٹی پٹی ہوگی تو جب وہ میرے لیا کے دے گا تو میرے پنڈے کے باہر پھر میں سچا ہوگا تو کہنا کوئی گل نہیں پہلی دن شرارتی زمیندار بھی تو کروائی میں کہنے لگا پاگا آئیے تو پرشادہ پاتا رو سکتے ہیں سال سیوا کا گرو نے موقع دیتا تو میری کمپنی اسوائل کرا لیں گے. انہیں مگر گرو چاہے مٹی کا کرا جو کہنے لگا پینٹنگ بتا دو تم نے اندازے کا کام کرنے لگا دو پنڈا لگا نا تو تھی میری کرو تو میں مٹی نہیں لینا تم ٹھیک لا دیتا پینٹنگ نہیں جائے وہ کمپنی اسوائل کرنے والے تو وہ زمیندار ہے ایسی بڑا شرارتی شگلی انہیں پانی بھی چاہیے کل کے مرتی تھے وہ کسی بھی مدد کی پائے گی کہ تیرا پیڑا کر دیں مار گیا تو نہیں نا کہ پہلے بھی تھی سوا من کی دے تو میں پائی من مٹی مری ہے یہ تو گل نہیں ہے. سب گرو پاتشاہ نے وہ آدھار لے کے دیتی ہے تو وہ جل دھوے بہ بے امیت سکھ تاہ کی پیت من ہر کے نام کی مہما اونچ. یہ میرے منا پرماتما کے نام کی بڑیائی اچھی ہے نال کلام ادھر تخت بہ منہ منہ تو پابل کے یہ پرماتما کا نام سب تو مہان ہے جی جی بہت سارے ادھر گئے لو تو میرے پاتشاہ کہیں اگر اپاپ سب پیا گیا دارو نام لیا باقی کے جلے اترانے نے کرم کرنے چڑھتے پے نے سب گرو پاتشاہ نے میرے سے کیتا ترس جیڑی نام کی دوائی ہے نام کی اوشد ہے یہ دینا کی
1: پاپ پاپ سب مٹے
0: آم زمانہ کی بھاشا کے بچے سب گرو گرنتھ کے پاتشاہ کی پاون باڑی کے مطابق تین تاپوں کا ذکر آتا تین طرح کے تاپ نے آپ تنقیاں پڑھ گیا نا گرو کی بانی جی ہے تین تاپ نوار ادھارا دکھ ہنتا سکھ راس تین تاپ کہڑے نے انہوں نے نام کی نے تو گنسے زبانوں کے کہنے کا وقت وقت ڈھنگ ہوتا ہے جڑا پڑھیا لکھا بندہ نا تو کہے گا کہ میری کمیر کی جیل میں سبزی لگ گئی پڑھیا جہاں میرے ورگا اتر ہے انہیں کہنا کہ میرے جگے کے بوجھ میں سونا لگ گیا ہے تو سیدھے ہوئے جگے کے بوجھ میں سونا لگ گیا تو انہیں کہنا کہ کمیز کی جیل میں سبزی لگ گئی. اسی طرح جہاں تین تاپ نے یہ آم بھاشا کسی کہ انہیں آتی بیادی اپادی آم بھاشا پرچلت تو جہے تھوڑے بہت پڑھے لکھے نے کہیں کہ میں بھی کدھا میں جانتا ہے پڑھیا لکھا والی بھاشا رکھی ہے انہوں نے یہ نام رکھا ابھی آتمک ابھی بھوتک سے ابھی دیوک ہے ایک چیز ابھی بھوتک ابھی دیوک یہ ہے کی جہاں گرمکھ اج در پہ مانسک کتاب کبھی سال کام تنگ کرتا ہے کدے گسا رہتا ہے کدے روز کا تہوار پہ جانا ہے جہاں چیزیں سارے من سے اثر کر دیا انہوں نے کہتے ہیں آدھی آدھی ویادی کی ہے ویادی کو بھاؤ کا شریرک روگ جی آپ وائی پیٹ کف بلگم وغیرہ یا تو کہ بخار ہو گیا میری کھنگ لگ گئی ہے میری چھاتی رکھی ہے یہ نام ہے ویادی. تیجے نمبر پہ آتا اپادی جی میں ایکسیڈنٹ ہو جانا کسی نے سگ لگ جانی یا آم جی میں پرچار کر کے فلانے میں کوئی چیز چمبڑ گئی ہے یہ بھی لوگ کہتے ہیں. یہ تیجے کا نام ہے اپادی آدھی ویادی تو اپادی تو چار پار کر بامن پہلی کاٹ کنتا انچاری کا تان رب کی پیاری نہیں مارنا اخلاق تو کرتی اس بندے کی گھر روٹی خری بچی نہیں مارنا گئی نہیں مارنا یہ چار طرح کے پاپ لکھے نے گرو گرنتھ صاحب کی پاتشاہ جی بڑی عام ودوانوں کے پہل مطابق نے دس بار لکھے نے مانسک پاپ واجک پاپ اور اسی طرح شریرک پاپ جہاں آپ زبان تو بڑا بول رہے ہیں انہیں کہ واجک پاپ ਕਿਸੇ ਨੂੰ ਚਪੇੜ ਮਾਰ ਦਿੱਤੀ, ਛੋਟਾ ਮਾਰ ਦਿੱਤਾ ਇਹਨੂੰ, ਕਿਸੇ ਨੇ ਸਰੀਰਕ ਪਾਪ, ਤੇ ਤੀਜਾ ਪਾਪ ਆਪਾਂ ਭਾਵੇਂ ਮੰਨੀਏ ਜਾਂ ਨਾ ਮੰਨੀਏ ਆਪਾਂ ਕਰੀ ਜਾਂਦੇ ਹਾਂ, ਕੱਪੜੇ ਕਿਸੇ ਨੇ ਚਿੱਟੇ ਪਾਏ ਤਾਂ ਪੀੜ ਸਾਲੀ ਹੋਈ ਜਾਂਦੀ ਹੈ, ਬੱਚਾ ਕਿਸੇ ਦਾ ਪੜ੍ਹ ਕੇ ਚਾਰ ਪੈਸੇ ਕਮਾਉਣ ਲੱਗ ਪਿਆ ਤੇ ਅਸੀਂ ਕਹਿੰਦੇ ਕਿ ਦਾਦੀ ਕੋਈ ਮਾਮਲਾ ਨਹੀਂ ਦਿੱਤਾ ਜਾਂਦਾ, ਅਸੀਂ ਪਰੇਸ਼ਾਨ ਹੈ। ਜਿਹੜਾ ਮਨ ਕਰ ਕਿਸੇ ਬੜਾ ਸੋਚਦੇ ਨੇ, ਇਹੀ ਵਿਦਵਾਨਾਂ ਦੀ ਭਾਸ਼ਾ ਗੁਰਮੁਖੀ ਮਾਨਸਿਕ ਪਾਪ ਜੀ, ਮਾਨਸਿਕ ਪਾਪ ਤਾਂ ਪਾਪ ਮਿਟੇ ਰੋਗ, ਜਿੰਨੇ ਰੋਗ ਮਿਲੇ ਤਾਂ ਵੀ ਖਤਮ ਹੋ ਗਏ, ਆਦਿ ਵਿਆਹੀ ਉਪਾਧੀ ਆਦਿ, ਜਿਹੜੇ ਪਾਪ ਨੇ ਉਹ ਵੀ ਚਲੇ ਗਏ, ਜਿਹੜੇ ਸਰੀਰਕ ਰੋਗ ਨੇ ਉਹ ਵੀ ਕੱਟੇਗਾ। ਪਿਆਰਿਆ
1: ਪੀਤਲ ਮਨ ਭਇਆ,
0: ਸਾਡਾ ਮਨ ਹੱਥੇ ਪੈਰ ਕਿੱਦਾਂ ਸੀਗਾ, ਠੰਡਾ ਠਾਲ ਹੋ ਗਿਆ, ਤੇ ਬੜਾ ਸਿੰਪਲ ਢੰਗ ਮੇਰੀ ਕਮੇਲ ਨੇ ਸਾਨੂੰ ਦੱਸਿਆ, ਧੋਲਿਆ ਆਪਾਂ ਵਰਦੇ ਨੇ, ਇਹ ਸੇਧ ਕਦੋਂ ਹੋਵੇਗਾ, ਇਹ ਮਨ ਗੁਰੂ ਨੂੰ ਦੇਵੇ, ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕਾਜਰਾਸ, ਜਿਹੜਾ ਮਨ ਕਲਪਦਾ ਕਲਪਦਾ ਸੀਗਾ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਠੰਡਾ ਆਇਆ, ਅੱਗੇ ਕਿਰਪਾ ਕਰਦੇ ਨੇ
1: ਪੂਰਾ ਆਰਾਧਿਆ,
0: ਪੂਰ ਗੁਰੂ ਦੀ ਆਰਾਧਨਾ ਕੀਤੀ ਦਾ ਪ੍ਰੋਸੀਜਰ ਕੀ, ਅੰਤਰ ਗੁਰ ਆਰਾਧਨਾ ਮਨ ਕਰਕੇ, ਜਿਹਨੂੰ ਕਹਿੰਦੇ ਸਲਾਮ ਦੀ ਤੋਰ ਹੈ ਫਲਟ ਅੰਦਰ ਦੀ ਤਹਿ ਤੋਂ, ਜਦੋਂ ਅੰਦਰ ਦੀ ਤਹਿ ਤੋਂ ਗੁਰੂ ਨੂੰ ਆਰਾਧਨ ਕੀਤਾ, ਚੇਤੇ ਕਰਨਾ ਕੀਤਾ
1: ਤਾਂ
0: ਜਿੰਨੇ ਵੀ ਭਾਈ ਟੋਕਰੇ ਆਪਾਂ ਕਈ ਵਾਰ ਦੁਖੀ ਨਾ ਵੀ ਹੋਈਏ ਨਾ, ਬੜਾ ਬੜਾ ਦੁਖੀ ਹੋਈ ਜਾਂਦੇ, ਬੜਾ ਬੜਾ ਤੋਂ ਗਿਆਨੀ ਜੀ ਮੇਰੀ ਔਲਾਦ ਬੜੀ ਭਾਰੀ ਹੈ, ਮੈਂ ਉਹਨੂੰ ਜਾਣਦਾ ਕਿ ਮੇਰੇ ਮਰਨ ਤੋਂ ਬਾਅਦ ਉਹਨੇ ਕੁਛ ਰਹਿ ਨਹੀਂ ਦੇਣਾ, ਘੋੜਿਆ ਕੀ ਪਤਾ ਵੀ ਤੇਰੇ ਮਰਨ ਤੋਂ ਬਾਅਦ ਇਹ ਬਣਾ ਲੈਣਾ, ਇਹ ਸਾਰੀ ਨਜਾਇਜ਼ ਚਿੰਤਾ, ਨਜਾਇਜ਼ ਚਿੰਤਾ, ਨਜਾਇਜ਼ ਚਿੰਤਾ ਤੇਰੇ ਪਾਤਸ਼ਾਹ ਕੀ ਕਰੇ, ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ, ਪੂਰੇ ਗੁਰੂ ਨੇ ਸਾਨੂੰ ਅਵੈਧ ਦਿੱਤੀ ਪਿਆਰਿਆ, ਤੂੰ ਕਾਹੇ ਦੇਵੀ ਪਿਆਰੀ ਹੈ, ਤੂੰ ਰਾਖੇ ਦਾ ਸਿਰਜਲ ਹਾਰ, ਜੇ ਮੈਂ ਸਦਾ ਤੂੰ ਪਿਆ ਸੋਈ ਦੇ ਆਧਾਰ, ਕਿਉਂ ਬੋਲਦਾ ਜੇ ਮੈਂ ਤੈਨੂੰ ਪੈਦਾ ਕੀਤਾ ਦੇਗਾ ਤਾਂ ਤੁਹਾਨੂੰ ਕੀ ਗੱਲ,
2: ਤੇਰੀ ਯਾਦ ਆ ਤੇਰੀ ਕਮਜ਼ੋਰ ਕਿਉਂ ਹੈ, ਯਾਦ ਕਰ ਮਾਤਾ ਕੇ ਉਧਰ ਮੈਂ, ਪਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਕੇਵਲ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਜਿਹੜਾ ਮਾਂ ਦੇ ਉਧਰ ਦੇ ਵਿੱਚ ਤੇਰੀ ਪਾਲਣਾ ਕਰਦਾ ਸੀ ਭਲਾ ਹੁਣ ਨਾ ਦੇਗਾ। ਬੜਾ ਸੁੰਦਰ ਮੁਸਲ ਜਿਹੜੇ ਉਰਦੂ ਪੜ੍ਹੇ ਬਜ਼ੁਰਗ ਨੇ ਬੜਾ ਸੁੰਦਰ ਪੜ੍ਹਦੇ ਹੁੰਦੇ ਨੇ, ਕਹਿੰਦੇ ਨੇ ਜਬ ਦਾਂਤ ਨਾ ਥੇ ਸਭ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ, ਸਾਡੇ ਦੰਦ ਨਹੀਂ ਸੀ, ਸਾਡੀ ਮਾਂ ਦੇ ਸਰੀਰ ਰਾਹੀਂ ਸਾਨੂੰ ਦੁੱਧ ਮਿਲਿਆ, ਹੁਣ ਗੁਰਮੁਖਾ ਦੰਦ ਉਗੇ ਰੋਟੀ ਲਾਜ਼ਮੀ ਦਏਗਾ।
1: ਰੱਖ ਨਹਾਰੇ ਰੱਖਿਆ,
2: ਰੱਖਿਆ ਕਰਨ ਵਾਲੇ ਵਾਹਿਗੁਰੂ ਨੇ ਆਪ ਰੱਖਿਆ ਕੀਤੀ, ਕਿਵੇਂ ਕੀਤੀ ਪਿਆਰਿਆ,
1: ਆਪਣੀ ਕਰ ਮਾਇਆ,
2: ਆਪਣੀ ਮਾਇਆ ਦਇਆ ਕਰਕੇ, ਰਹਿਤ ਕਰਕੇ, ਤਰਸ ਕਰਕੇ,
1: ਆਰਾਮ
2: ਦੇ ਕਰਕੇ ਦਇਆ ਕਰਦੇ ਨੇ ਮੇਰੇ ਬਾਲਕ,
1: ਬਾਹ ਪਕੜ ਪ੍ਰਭ ਕੱਢਦੇ,
2: ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਬਿਰਤੀ ਰੂਪੀ ਬਾਂਹ ਤੋਂ ਫੜ ਕੇ ਕੱਢਿਆ ਸੰਸਾਰ ਦੇ ਇਹਨਾਂ ਝਲੇਦਿਆਂ ਚੋਂ,
1: ਇੰਨਾ ਅਪਣਾਇਆ,
2: ਕੱਢਣ ਦਾ ਪ੍ਰੋਸੀਜਰ ਕੀ ਹੈ, ਕੀ ਤਰੀਕਾ, ਕਹਿੰਦੇ ਆਪਣੇ ਬਣਾ ਕਰਕੇ, ਜਿਹੜੇ ਉਹਦੇ ਬਣ ਗਏ ਨਾ ਉਹਨਾਂ ਨੂੰ ਕੋਈ ਖਤਰਾ ਨਹੀਂ, ਜੇ ਕਿਤੇ ਗੁਰੂ ਪਿਆਰਿਓ ਉਹ ਪੱਟ ਵਿੱਚ ਬਹਿ ਜਾਣ ਤੇ ਗੁਰੂ ਡਰੋਲੀ ਚ ਬੈਠਾ ਹੈ ਬਾਬੇ ਬਿਧੀ ਚੰਦ ਨੂੰ ਸੇਕ ਨਹੀਂ ਲੱਗਣ ਦਿੰਦਾ, ਜਿਹੜੇ ਉਹਦੇ ਬਣ ਗਏ ਨੇ ਕਿਤੇ ਟੋਡੇ ਰੱਖ ਨੇ ਕਾਬੂ ਕਰ ਲਿਆ, ਤੇ ਕਹਿੰਦੇ ਨੇ ਭਾਈ ਬਾਲਿਆ ਆਪਣਾ ਇਹਦੀ ਇਲਾਜ ਰੱਖਣੀ ਪੈਣੀ ਹੈ, ਸਭ ਤਕੜਾ ਹਾਫਿਜ਼ ਗਿਆ ਕੋ ਸੀਤਲ ਨਾਮ ਦਿਓ, ਜਿਹੜੇ ਉਹਦੇ ਬਣ ਗਏ ਉਹਨਾਂ ਨੂੰ ਬਾਂਹ ਤੋਂ ਫੜ ਕੇ ਕੱਢ ਲਿਆ ਮੇਰੇ ਬਾਲਕ ਨੇ, ਤੂੰ ਵੀ ਉਪਰਾਲਾ ਕਰ ਗੁਰਮੁਖਾ,
1: ਸਿਮਰ ਸਿਮਰ ਮਨ ਤਨ ਸੁਖੀ,
2: ਤੂੰ ਕੇਤੇ ਦਾ ਕਰਦਾ ਪਰ ਉਪਰੋਂ ਉਪਰੋਂ ਕਰਦਾ, ਮਨ ਦੀ ਤਹਿ ਕਰਕੇ ਸਰੀਰ ਕਰਕੇ ਮਨ ਤਨ ਦੋਗਰਾ, ਅੱਗੇ ਸਿਮਰ ਸਿੰਘ ਵੀ ਦੋਗਰਾ, ਸਿਮਰ ਸਿਮਰ ਮਨ ਤਨ ਸੁਖੀ, ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਸਿਮਰਨ ਕਰ, ਸੁਖੀ ਰਹੇਗਾ, ਮਨ ਠੰਡਾ ਠਾਰ ਹੋ ਜਾਏਗਾ।
1: ਨਾਨਕ ਨਿਰਭਇਆ,
2: ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਦੀ ਨਿਸ਼ਾਨੀ ਕੀ ਹੈ, ਉਹ ਬਖੌਫ ਹੋ ਜਾਂਦੇ ਨੇ, ਉਹਨਾਂ ਨੂੰ ਡਰ ਨਹੀਂ ਆਉਂਦਾ। ਉਹ ਇਹ ਵੀ ਕਹਿੰਦੇ ਨੇ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕਦਾ ਜਾਵੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਦਇਆ ਕਰ, ਸਰਸ ਕਰਨ, ਇਹ ਗੁਰੂ ਕਾ ਪਾਵਨ ਉਪਦੇਸ਼ ਸਾਡੇ ਜੀਵਨ ਦਾ ਅੰਗ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਉੱਲਾ ਚੁੱਪਾ ਦੀ ਵਾਪੀ ਜੀ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISB 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.